0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਨ ਕਰਾ ਰਹੇ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਜਥਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਯਾਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ 6:40 ਤੱਕ ਢਾਡੀ ਵਾਰਾਂ ਸਰਵਨ ਕਰੀਏ। ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੇ ਐਤਵਾਰ ਨੂੰ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਅਤੇ ਸੰਤ ਬਾਬਾ ਨਿਹਾਲ ਸਿੰਘ ਤਲਣ ਵਾਲਿਆਂ ਦੀ ਬਰਸੀ ਦੇ ਸੰਬੰਧ ਵਿੱਚ ਵੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਐਤਵਾਰ ਨੂੰ 11:15 ਨੰਬਰ ਕਮਰੇ ਵਿੱਚ ਭੋਗ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਹਰਜਾ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਰ ਗੁਰਬਾਣੀ, ਹੀਰਾ ਜਨਮਾ ਅਮੋਲਕ ਤੇਰਾ ਦੋ ਦਿਨ ਦੀ ਜ਼ਿੰਦਗਾਨੀ। ਤਨ ਮਨ ਸੀਤਲ ਹੋ ਗਿਆ ਦਾਤਾ ਦਰਸ਼ਨ ਤੇਰੇ ਕਰਕੇ, ਖਾਲੀ ਝੋਲੀ ਆਏ ਜਿਹੜੇ ਮੁੜਦੇ ਝੋਲੀਆਂ ਭਰ ਕੇ, ਤੇਰੇ ਜਿਹਾ ਨਾ ਡਿੱਠਾ ਕੋਈ ਕੋਈ ਮੈਂ ਤੱਕਿਆ ਨੇੜੇ ਖੜ ਕੇ, ਕਿਸੇ ਕਿਸਮ ਦੀ ਥੋੜ ਨਾ ਰਹਿੰਦੀ ਜੋ ਆਏ ਤੇਰੇ ਦਰ ਤੇ, ਅਜੀਤਵਾਲ ਦੇ ਪਾਰਸ ਵਰਗੇ ਤਰ ਗਏ ਬਾਣੀ ਪੜ੍ਹ ਕੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਮੇਰੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਸੀ ਝੁਕਾਉਂਦਿਆਂ ਹੋਇਆਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਵੱਡੇ ਭਾਗ ਨੇ ਪਾਤਸ਼ਾਹ ਦੇ ਪਾਵਨ ਚਰਨਾਂ ਚ ਗੁਰੂ ਸਾਹਿਬ ਜੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੀ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਦਾ ਕਥਾ ਦਾ ਪ੍ਰਚਾਰ ਦਾ ਢਾਡੀ ਬਾਰਾਂ ਦਾ ਗੁਰ ਇਤਿਹਾਸ ਦਾ ਸੇਵਾ ਦਾ ਸਿਮਰਨ ਦਾ ਆਨੰਦ ਆ ਜਿਹੜਾ ਉਦੋਂ ਆਉਂਦਾ ਜਦੋਂ ਬੰਦਾ ਅੰਦਰੋਂ ਜੁੜਿਆ ਹੋਵੇ। ਜਦੋਂ ਅੰਦਰੋਂ ਬੈਠੇ ਹੋਏ ਨਾ, ਅੰਦਰੋਂ ਜੁੜੇ ਹੋਈਏ ਰੱਬ ਦੇ ਨਾਲ, ਉਦੋਂ ਫਿਰ ਇਹਦਾ ਆਨੰਦ ਵੱਖਰਾ ਹੈ। ਫਿਰ ਨਾ ਸਮਿਆਂ ਦਾ ਪਤਾ ਚੱਲਦਾ ਵੀ ਸਮਾਂ ਕਿੰਨਾ ਹੋ ਗਿਆ, ਨਾ ਕੋਲੇ ਕਿਸੇ ਬੈਠੇ ਦਾ ਪਤਾ ਚੱਲੇ ਕੌਣ ਆ ਗਿਆ ਕੌਣ ਗਿਆ। ਉਦੋਂ ਫਿਰ ਰੱਬ ਦੇ ਨਾਲ ਜਦੋਂ ਤਾਰ ਜੁੜ ਜਾਵੇ ਨਾ, ਜਿਹੜੇ ਭਗਤਾਂ ਦੀ, ਜਿਹੜੇ ਗੁਰੂ ਪਿਆਰਿਆਂ ਦੀ, ਜਿਹੜੇ ਗੁਰਸਿੱਖਾਂ ਦੀ, ਜਿਹੜੇ ਸੂਰਮਿਆਂ ਦੀ, ਯੋਧਿਆਂ ਦੀ ਰੱਬ ਦੇ ਨਾਲ ਅੰਦਰੋਂ ਪ੍ਰੀਤੀ ਜੁੜ ਗਈ ਨਾ, ਉਹਨਾਂ ਨੇ ਫਿਰ ਅਕਾਲ ਪੁਰਖ ਨਿਰੰਕਾਰ ਦੇ ਗੁਣਾਂ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ, ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ, ਉਹਦੀ ਮਿਹਰ ਤੋਂ ਬਿਨਾਂ, ਉਹਦੀ ਵਡਿਆਈ ਤੋਂ ਬਿਨਾਂ ਫਿਰ ਉਹਨਾਂ ਨੇ ਕੁਝ ਹੋਰ ਨਹੀਂ ਤੱਕਿਆ। ਚਾਰ ਛਪੇਰੇ ਰੱਬ ਹੀ ਦਿਸਿਆ ਉਹਨਾਂ ਨੂੰ, ਘੱਟ ਘੱਟ ਮਹਿਰ ਜੋ ਵਸੈ। ਮਹਾਰਾਜ ਸਾਰਿਆਂ ਦੇ ਅੰਦਰ ਬੈਠਾ ਕਹਿੰਦੇ, ਪਰ ਦਿਸਣਾ ਉਦੋਂ ਆ ਜਦੋਂ ਆ ਨੈਣਾ ਦੇ ਵਿੱਚ ਨਾ ਉਹਨੂੰ ਦੇਖਣ ਵਾਲੀ ਜੋਤ ਆ ਗਈ। ਅੱਖਾਂ ਤਾਂ ਸਭ ਨੂੰ ਦਿੱਤੀਆਂ, ਇੱਕ ਹੁੰਦੀਆਂ ਅੱਖਾਂ ਨੇ ਦੇਖਣ ਲੱਗ ਜਾਣਾ, ਜਦੋਂ ਬੱਚਾ ਜਨਮ ਲੈਂਦਾ ਅੱਖਾਂ ਖੁੱਲ ਜਾਂਦੀਆਂ, ਉਦੋਂ ਅੱਖਾਂ ਖੁੱਲੀਆਂ ਤੋਂ ਭਾਵ ਘਰ ਬਾਰ ਦੇਖ ਲਿਆ, ਪਰਿਵਾਰ ਦੇਖ ਲਿਆ, ਉਹ ਥੋੜਾ ਵੱਡਾ ਹੋਇਆ ਸੰਸਾਰ ਦੇਖ ਲਿਆ। ਇਹ ਹੁੰਦਾ ਦੇਖਣਾ ਇਕੱਲਾ, ਇੱਕ ਹੁੰਦਾ ਵੀ ਅੱਖਾਂ ਖੁੱਲ ਜਾਣੀਆਂ, ਉਹ ਖੁੱਲਦੀਆਂ ਇੱਥੇ ਗੁਰੂ ਦੀ ਗੋਦ ਚ, ਉਹਦੇ ਨਾਲ ਫਿਰ ਜਿਹਨੂੰ ਤੀਸਰਾ ਨੇਤਰ ਕਹਿੰਦੇ ਆ ਵਿਦਵਾਨ ਬੰਦੇ, ਵੀ ਤੀਸਰਾ ਨੇਤਰ। ਤੀਸਰਾ ਨੇਤਰ ਕੋਈ ਮੱਥੇ ਚ ਨਹੀਂ ਲੱਗਿਆ ਹੁੰਦਾ, ਨਾ ਕਿਸੇ ਸਰੀਰ ਦੇ ਕਿਸੇ ਹੋਰ ਹਿੱਸੇ ਤੇ ਤੀਸਰਾ ਨੇਤਰ ਹੁੰਦਾ। ਤੀਸਰਾ ਨੇਤਰ ਜਿਹੜਾ ਗਿਆਨ ਦਾ, ਜਦੋਂ ਬੰਦੇ ਨੂੰ ਗਿਆਨ ਆ ਗਿਆ, ਆਪਾਂ ਪੜ੍ਹਦੇ ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ, ਇਹ ਸਮਰੱਥਾ ਮਹਾਰਾਜ ਕਹਿੰਦੇ ਉਹਦੇ ਚਰਨਾਂ ਚ ਬੇਨਤੀ ਕਰਿਆ ਕਰ, ਪਾਤਸ਼ਾਹ ਤੁਸੀਂ ਕਿਰਪਾ ਕਰਿਓ, ਅਸੀਂ ਏਡੇ ਗਿਆਨੀ ਨਹੀਂ, ਨਾ ਹੀ ਧਿਆਨੀ ਆ, ਧਿਆਨੀ ਤੋਂ ਭਾਵ ਧਿਆਨ ਜੋੜਨ ਦੀ ਸਮਰੱਥਾ, ਗਿਆਨੀ ਧਿਆਨੀ ਆਪਾਂ ਆਮ ਹੀ ਕਹਿ ਦਿੰਦੇ ਬੰਦਾ ਗਿਆਨੀ ਧਿਆਨੀ ਆ, ਗਿਆਨੀ ਤੋਂ ਭਾਵ ਮਹਾਰਾਜ ਨੇ ਬਾਣੀ ਚ ਲਿਖਿਆ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਗਿਆਨੀ ਪਹਿਰਾਵੇ ਦਾ ਨਾਮ ਨੀ ਗਾ। ਆਪਾਂ ਆਮ ਬੰਦੇ ਨੂੰ ਪਹਿਰਾਵਾ ਦੇਖ ਕੇ ਕਹਿ ਦਿੰਦੇ ਵੀ ਬੰਦਾ ਗਿਆਨੀ ਧਿਆਨੀ, ਜਿਹੜਾ ਗਿਆਨੀ ਆ ਨਾ ਮਹਾਰਾਜ ਕਹਿੰਦੇ ਇਹ ਉਹਨਾਂ ਸਮਿਆਂ ਦੀ ਬਾਣੀ ਜਦੋਂ ਦੋ ਧਰਮ ਸੀ, ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜਦੇ ਸੀ, ਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਵੀ ਹਿੰਦੂ ਅੰਨਾ ਤੇ ਤੁਰਕੂ ਕਾਣਾ, ਕਿਉਂ ਕਹਿੰਦੇ ਹਿੰਦੂ ਮੰਦਰਾਂ ਚ ਲੱਭਦਾ ਰਿਹਾ ਰੱਬ ਨੂੰ, ਆਪਦੇ ਪਖੰਡ ਕਰਦਾ ਰਿਹਾ, ਜਿਹੜਾ ਤੁਰਕ ਆ ਉਹ ਇਸਲਾਮ ਦੇ ਵਿੱਚ ਰੱਬ ਨੂੰ ਲੱਭਦਾ ਰਿਹਾ, ਉਹ ਵੀ ਪਖੰਡ ਕਰਦਾ ਰਿਹਾ, ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਵੀ ਜੇ ਮੈਂ ਨਵਾਜ਼ ਨਹੀਂ ਪੜ੍ਹੀ ਤੇ ਨਵਾਜ਼ ਤੁਸੀਂ ਵੀ ਨਹੀਂ ਪੜ੍ਹੀ, ਉਹ ਕਹਿੰਦੇ ਤੇਰੇ ਸਾਹਮਣੇ ਪੜ੍ਹੀ ਹੈ। ਮਹਾਰਾਜ ਕਹਿੰਦੇ ਇੱਕ ਨੂੰ ਕਹਿੰਦੇ ਤੂੰ ਤਾਂ ਲਾਹੌਰ ਚ ਘੋੜੇ ਖਰੀਦਦਾ ਫਿਰਦਾ ਸੀ, ਨਵਾਬ ਨੂੰ ਕਹਿੰਦੇ, ਕਾਜੀ ਨੂੰ ਕਹਿੰਦੇ ਤੂੰ ਘਰੇ ਤੇਰੀ ਸੁਰਤੀ ਘਰੇ ਸੀਗੀ ਵੀ ਵਛੇਰੀ ਕਿਤੇ ਖੂਹ ਚ ਨਾ ਡਿੱਗ ਪਏ, ਕਿਹੜੀ ਨਮਾਜ਼ ਪੜ੍ਹੀ ਤੁਸੀਂ, ਤੇ ਮੈਂ ਤੁਹਾਨੂੰ ਦੇਖ ਰਿਹਾ ਸੀ, ਬਾਬਾ ਕਹਿੰਦਾ ਮੈਂ ਤੁਹਾਡੇ ਵੱਲ ਦੇਖ ਰਿਹਾ ਸੀ ਤੁਸੀਂ ਫਿਰਦੇ ਕਿੱਥੇ ਆ, ਵੀ ਝੂਠੇ ਹੀ ਖੜੇ ਖਦਾ ਦੇ ਘਰੇ। ਇਹਦਾ ਮਤਲਬ ਜਦੋਂ ਅਸੀਂ ਇੱਥੇ ਆਉਣੇ ਆ
ਉਦੋਂ ਸਾਡਾ ਮਨ ਟਿਕਾਣੇ ਤੇ ਹੋਵੇ, ਇੱਧਰ ਉੱਧਰ ਨਾ ਭਟਕੇ। ਮਹਾਰਾਜ ਕਹਿੰਦੇ ਦੋਹਾਂ ਤੇ ਗਿਆਨੀ ਸਿਆਣਾ, ਗਿਆਨੀ ਮੁਸਲਮਾਨਾਂ ਚੋਂ ਵੀ ਹੋ ਸਕਦਾ, ਹਿੰਦੂਆਂ ਚੋਂ ਵੀ, ਬੋਧੀਆਂ ਚੋਂ ਵੀ, ਕ੍ਰਿਸਚਨ ਚੋਂ, ਈਸਾਈਆਂ ਚੋਂ, ਸਿੱਖਾਂ ਚੋਂ, ਜਿੰਨੀ ਵੀ ਦੁਨੀਆਂ ਦੇ ਲੋਕ ਆ, ਕੋਈ ਵੀ ਬੰਦਾ ਗਿਆਨੀ ਹੋ ਸਕਦਾ। ਪਰ ਜਦੋਂ ਉਹਦੇ ਕੋਲੇ ਗਿਆਨ ਰੂਪੀ ਨੇਤਰ ਆ ਗਈ, ਆਓ ਉਹਨਾਂ ਗਿਆਨੀਆਂ ਦੀ ਗੱਲ ਕਰੀਏ, ਚੰਦੂ ਵਰਗੇ, ਜਿਹਨਾਂ ਦੀ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਵੀ ਗੱਲ ਕੀਤੀ ਹੈ। ਉਹ ਅਗਿਆਨੀ ਲੋਕ ਆ ਜਿਹੜੇ ਰੱਬ ਨੂੰ ਨਾ ਪਛਾਣ ਸਕੇ, ਰੱਬ ਦੇ ਨਾਲ ਵਿਰੋਧ ਰੱਖਣ ਲੱਗ ਗਏ, ਰੱਬ ਦੇ ਨਾਲ ਬੈਰ। ਆਮ ਆਪਾਂ ਕਹਿ ਦਿੰਦੇ ਵੀ ਚਲੋ ਫਲਾਨਾ ਫਲਾਨੀ ਦੇ ਨਾਲ ਕੋਈ ਬੈਰ ਰੱਖਦਾ, ਰੱਖਣਾ ਤਾਂ ਨਹੀਂ ਚਾਹੀਦਾ ਕਿਸੇ ਨਾਲ ਵੀ, ਸਾਡੇ ਗੁਰੂ ਨੇ ਸਮਤ ਨਹੀਂ ਦਿੱਤੀ। ਸਾਡਾ ਗੁਰੂ ਕਹਿੰਦਾ ਵੀ ਤੁਹਾਡੇ ਆਪਣੇ ਨੇ ਸਾਰੇ। ਹਾਂ, ਜਿਹੜਾ ਕੋਈ ਵਾਰ ਕਰਦਾ, ਜਿਹੜਾ ਕੋਈ ਨੁਕਸਾਨ ਕਰਦਾ, ਜਿਹੜਾ ਕੋਈ ਧਰਮ ਦੀ ਹਾਨੀ ਕਰਦਾ, ਜਿਹੜਾ ਕੋਈ ਹਮਲਾ ਕਰਦਾ ਆ ਕੇ, ਫਿਰ ਉਹਦੇ 'ਤੇ ਉਹਨੂੰ ਜਵਾਬ ਦੇਣਾ ਜ਼ਰੂਰੀ ਬਣ ਗਿਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਤਖ਼ਤਾਂ 'ਤੇ ਬੈਠੇ, ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੇ ਮੀਰੀ ਪੀਰੀ ਦੀਆਂ ਤੇਗਾਂ ਪਾਈਆਂ, ਉਹਨਾਂ ਨੇ ਖੰਡੇ ਖੜਕਾਏ, ਉਹਨਾਂ ਨੇ ਜੰਗਾਂ ਯੁੱਧਾਂ ਦਾ ਅਭਿਆਸ ਕਰਾਇਆ ਸਿੱਖਾਂ ਤੋਂ, ਘੋੜ ਸਵਾਰੀ, ਜੰਗ ਯੁੱਧ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵੱਧਦੀ ਜਿਹੜੀ ਪਾਵਰ ਆ ਨਾ, ਅਣਗਿਣਤ ਸੰਗਤਾਂ ਇਕੱਠੀਆਂ ਹੋ ਰਹੀਆਂ, ਨੌਜਵਾਨ ਆ ਰਹੇ ਨੇ, ਜਵਾਨੀਆਂ ਭੇਟਾਂ ਕਰ ਰਹੇ ਆ, ਪੈਂਦੇ ਖਾਂ ਵਰਗੇ ਸੁਰਮੇ ਮਹਾਰਾਜ ਦੇ ਕੋਲੇ ਆ, ਬਾਬਾ ਬਿਧੀ ਚੰਦ ਵਰਗੇ, ਭਾਈ ਜੇਠੇ ਜੀ ਵਰਗੇ, ਭਾਈ ਪਰਾਗੇ ਜੀ ਵਰਗੇ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਵਿੱਚ ਉਹ ਜ਼ਰੂਰਤ ਭਰਤੀ ਵੀ ਇੱਕ ਫਲਾਦ ਬਣਾਤੇ, ਇੱਕ ਐਸੇ ਸੂਰਮੇ ਯੋਧੇ ਬਣਾਤੇ ਜਿਹੜੇ ਕਹਿੰਦੇ ਵੀ ਇਕੱਲੇ ਇਕੱਲੇ ਉੱਠ ਕੇ ਦਿੱਲੀ ਦੇ ਨਾਲ ਟੱਕਰ ਲੈ ਲਾਂਗੇ, ਇਕੱਲਾ ਇਕੱਲਾ ਉੱਠ ਕੇ। ਤੇ ਮਹਾਰਾਜ ਦੀ ਬੜੀ ਵਡਿਆਈ ਹੋਣ ਲੱਗ ਗਈ, ਚਾਰ ਛਪੇਰੇ ਚੰਦੂ ਵਰਗੇ ਗਿਆਨੀ ਸੜਨ ਲੱਗ ਗਏ। ਫਿਰ ਮਹਾਰਾਜ ਦੀ ਚਾਰ ਛਪੇਰੇ ਵਡਿਆਈ ਹੁੰਦੀ ਹੈ, ਤੇ ਜਿਹੜੇ ਵਿਰੋਧੀ ਨੇ, ਜਿਹੜਾ ਵਿਰੋਧੀ ਬੰਦਾ ਹੁੰਦਾ ਨਾ, ਚਾਹੇ ਵਿਰੋਧੀ ਰੱਬ ਦਾ ਹੋਵੇ, ਚਾਹੇ ਆਮ ਬੰਦੇ ਦਾ ਹੋਵੇ, ਵਿਰੋਧੀ ਨੇ ਹਮੇਸ਼ਾ ਹੀ ਸੜਨਾ ਹੁੰਦਾ। ਤੇ ਗੁਰੂ ਘਰ ਦਾ ਵਿਰੋਧੀ ਚੰਦੂ ਜਿਹੜਾ, ਉਹ ਬੜਾ ਸੜ ਬਲ ਕੇ ਕੋਲੇ ਹੋ ਰਿਹਾ ਵੀ ਇੰਨੀ ਸਬਤ ਸਲਾਹ, ਜੈ ਜੈਕਾਰਾਂ, ਲੋਕ ਸੱਚੇ ਪਾਤਸ਼ਾਹ ਕਹਿਣ ਲੱਗ ਗਏ। ਇੱਕ ਤਾਂ ਹੁੰਦਾ ਨਾ ਬਾਦਸ਼ਾਹ ਦੁਨੀਆਂ ਦਾ, ਇਕੱਲਾ ਬਾਦਸ਼ਾਹ ਕਹਿੰਦੇ ਆਪਾਂ, ਜਾਂ ਰਾਜਾ ਕਹਿ ਦਿੰਦੇ ਇਕੱਲਾ ਦੁਨੀਆਂ ਦਾ। ਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰਾਂ ਹੋ ਰਹੀਆਂ ਅੰਮ੍ਰਿਤਸਰ ਦੀ ਧਰਤੀ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਹੋ ਰਹੀਆਂ ਨੇ। ਮਹਾਰਾਜ ਦੀਆਂ ਫੌਜਾਂ ਦੀ ਗੱਲ ਪਹੁੰਚ ਰਹੀ ਉੱਥੇ, ਅਕਾਲ ਪੁਰਖ ਨਿਰੰਕਾਰ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਵੇਂ ਸਿਧਾਂਤ ਦੀ, ਗੁਰਮਤ ਦੀ ਗੱਲ ਪਹੁੰਚ ਰਹੀ ਹੈ, ਅਕਾਲ ਬੁੱਗੇ ਦੀਆਂ ਗੱਲਾਂ, ਮੀਰੀ ਪੀਰੀ ਦੇ ਜਿਹੜੇ ਸ਼ਸਤਰ ਪਹਿਨੇ ਆ, ਇਹ ਸਾਰੀਆਂ ਸਿਫਤ ਸਲਾਹਾਂ ਜਦੋਂ ਚੰਦੂ ਵਰਗਿਆਂ ਦੇ ਕੰਨਾਂ 'ਚ ਪੈਂਦੀਆਂ ਤੇ ਉਹ ਸੜਬੜ ਕੇ ਕੋਲੇ ਹੋ ਜਾਂਦੇ। ਜਹਾਂਗੀਰ ਨੇ ਵਡਿਆਈਆਂ ਸੁਣ ਕੇ ਨਾ ਮਹਾਰਾਜ ਦੀਆਂ, ਜਾਂ ਰਾਜੇ ਨਾਲ ਕਈ ਵਾਰੀ ਆਪਾਂ ਕਹਿੰਦੇ ਵੀ ਰਾਜੇ ਕੰਨਾਂ ਦੇ ਕੱਚੇ ਹੁੰਦੇ ਤੇ ਅੱਖਾਂ ਦੇ ਅੰਨੇ, ਰਾਜਾ ਜਿਹੜਾ ਆਪਦੀ ਮਤ ਤੇ ਘੱਟ ਚੱਲਦਾ, ਜਿਹੜੇ ਉਹਦੇ ਅਹਿਲਕਾਰ ਹੁੰਦੇ, ਵਜ਼ੀਰ ਹੁੰਦੇ, ਉਹਨਾਂ ਦੀ ਮਤ ਦੇ ਮੁਤਾਬਕ ਵੱਧ ਚੱਲਦਾ ਹੁੰਦਾ। ਜਹਾਂਗੀਰ ਜੀ ਤੋਂ ਪਾਪ ਹੋਇਆ ਇਹ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਜਿਹਨੇ ਤੱਤੀਆਂ ਤਵੀਆਂ ਤੇ ਬਿਠਾਉਣ ਦੇ ਹੁਕਮ ਦਿੱਤੇ, ਚੰਦੂ ਵਰਗਿਆਂ ਦੇ ਹੱਥ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇ ਕੇ ਆਪ ਜਹਾਂਗੀਰ ਚਲਾ ਗਿਆ ਸੀ। ਨਿਜ਼ਾਮਤ ਖਾਂ ਵਰਗੇ ਜਿਹੜੇ ਸੀਗੇ, ਉਹਨਾਂ ਨੇ ਤਸੀਹੇ ਦਿੱਤੇ ਮਹਾਰਾਜ ਨੂੰ, ਤੇ ਆਪਾਂ ਸਾਰੇ ਜਾਣਦੇ ਵੀ ਸ਼ਹੀਦੀ ਹੋਈ ਮਹਾਰਾਜ ਦੀ। ਪਰ ਅੱਜ ਜਹਾਂਗੀਰ ਦੇ ਕੰਨਾਂ 'ਚ ਜਦੋਂ ਗੱਲਾਂ ਪੈ ਰਹੀਆਂ ਨਾ, ਤੇ ਜਹਾਂਗੀਰ ਨੇ ਉਹਦਾ ਮਨ ਬਣਿਆ ਵੀ ਹਰਗੋਬਿੰਦ ਸਾਹਿਬ ਨੂੰ ਮਿਲੀਏ। ਕਈ ਵਾਰੀ ਪਾਪੀ ਬੰਦੇ ਦਾ ਮਨ ਵੀ ਪਿਘਲ ਜਾਂਦਾ। ਉਹਨੇ ਕਿਹਾ ਵੀ ਮੇਰੇ ਤੋਂ ਬੜੀ ਵੱਡੀ ਭੁੱਲ ਹੋਈ ਹੈ, ਮੈਂ ਮਗਰ ਲੱਗ ਗਿਆ, ਇਹ ਰੱਬ ਦਾ ਘਰ ਆ, ਦਰਗਾਹ, ਇਹ ਰੱਬ ਦੀ, ਇੱਥੇ ਰੱਬ ਦਾ ਨਾਂ ਲਿਆ ਜਾਂਦਾ, ਰੱਬ ਦੇ ਲੋਕ ਵੱਸਦੇ ਨੇ ਇੱਥੇ, ਅੱਲਾ ਖੁਦਾ ਭਗਵਾਨ ਪਰਮਾਤਮਾ ਨੂੰ ਇੱਕ ਸਮਝਿਆ ਜਾਂਦਾ ਵਾਹਿਗੁਰੂ ਸਤਿਕਰਤਾਰ ਨੂੰ। ਕਿਉਂਕਿ ਜਿਹੜੇ ਮੀਆਂ ਮੀਰ ਜੀ ਸੀ ਨਾ, ਤੇ ਮੀਆਂ ਮੀਰ ਜੀ ਨੇ ਸਭ ਕੁਝ ਜਹਾਂਗੀਰ ਨੂੰ, ਜਹਾਂਗੀਰ ਬੜਾ ਸਤਿਕਾਰ ਕਰਦਾ ਸੀ ਮੀਆਂ ਮੀਰ ਦਾ। ਮੀਆਂ ਮੀਰ ਸੂਫੀ ਫਕੀਰ ਸੀ ਤੇ ਬੜੀ ਪੂਜਾ ਸੀ ਇਸਲਾਮ ਮਤ ਦੇ ਵਿੱਚ ਉਹਨਾਂ ਦੀ। ਮੀਆਂ ਮੀਰ ਜੀ ਨੇ ਜਹਾਂਗੀਰ ਨੂੰ ਸਭ ਕੁਝ ਦੱਸਿਆ ਵੀ ਜਹਾਂਗੀਰ,
ਇਹਨਾਂ ਨੇ ਤੇਰੇ ਮੋਢੇ ਤੇ ਰੱਖ ਕੇ ਆਪਣੀਆਂ ਦੁਸ਼ਮਣੀਆਂ ਕੱਢੀਆਂ ਚੰਦੂ ਵਰਗਿਆਂ ਨੇ, ਤੇਰੇ ਤੋਂ ਪਾਪ ਕਰਾਇਆ। ਉਹ ਖੁਦਾ ਨੇ, ਉਹ ਅੱਲਾ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਜੇ ਭੁੱਲ ਬਖਸ਼ਾਉਣੀ ਚਾਹੁਣਾ ਤੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਫੜ ਲਾ, ਜੇ ਚਾਹੁਣਾ ਨਾ ਤੇਰਾ ਪਾਪ ਬਖਸ਼ਿਆ ਜਾਵੇ, ਪਰ ਬਖਸ਼ਣ ਵਾਲਾ ਤਾਂ ਹੈ ਨੀ। ਮੀਆਂ ਮੀਰ ਕਹਿੰਦੇ ਮਹਾਰਾਜ ਦੇ ਚਰਨ ਫੜ ਹਰਗੋਬਿੰਦ ਸਾਹਿਬ ਜੀ ਦੇ। ਤੇ ਫਿਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲੇ ਵਜ਼ੀਰ ਖਾਨ ਨੂੰ ਤੇ ਕੰਗ ਖਾਨ ਨੂੰ ਇਹਨੇ ਭੇਜਿਆ। ਬਾਦਸ਼ਾਹ ਨੇ ਬੇਨਤੀ ਭੇਜੀ ਆ ਵੀ ਤੁਹਾਨੂੰ ਦਿੱਲੀ ਬੁਲਾਇਆ ਗਿਆ, ਤੁਹਾਡੇ ਦਰਸ਼ਨ ਦਾਰੇ ਕਰਨੇ ਆ, ਰਾਜੇ ਨੇ ਤੁਹਾਡੇ ਨਾਲ ਸ਼ਾਹ ਨੇ ਮਿਲਾਪ ਕਰਨਾ। ਤੇ ਸੰਗਤਾਂ ਬੜੀਆਂ ਘਬਰਾ ਗਈਆਂ ਇਸ ਗੱਲ ਤੋਂ, ਘਬਰਾਹਟ ਪੈਦਾ ਹੋ ਗਈ ਸੰਗਤਾਂ ਨੂੰ, ਕਿਉਂਕਿ ਪਹਿਲਾਂ ਮਹਾਰਾਜ ਨੂੰ ਲਾਹੌਰ ਬੁਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ, ਮਾਤਾ ਗੰਗਾ ਜੀ ਵਰਗੇ, ਹੋਰ ਅਨੇਕਾਂ ਸਿੱਖ ਬੜੇ ਘਾਬਰੇ, ਕਹਿੰਦੇ ਮਹਾਰਾਜ ਨਹੀਂ ਜਾਣਾ ਚਾਹੀਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਜਾਵਾਂਗੇ, ਕੋਈ ਗੱਲ ਨਹੀਂ। ਹੁਣ ਉਹ ਨਹੀਂ ਹੋਣੀ ਜਿਹੜੀ ਉਹਨਾਂ ਨੇ ਪਹਿਲਾਂ ਕੀਤੀ ਹੈ, ਉਹ ਨਾ ਕਰਨ ਦੇਵਾਂਗੇ ਤੇ ਨਾ ਹੀ ਹੋਣੀ ਹੈ। ਭਰੋਸਾ ਰੱਖੋ ਅਕਾਲ ਪੁਰਖ ਤੇ, ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵਾਅਦਾ ਧਰਤੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਵੀ 8 ਜਾਮਿਆਂ ਚ ਸ਼ਬਦ ਪ੍ਰਚਾਰ ਕਰਾਂਗੇ ਤੇ 2 ਜਾਮਿਆਂ ਚ ਤਲਵਾਰ ਢਾਲ ਚੁੱਕ ਕੇ ਜ਼ੁਲਮ ਦੀ ਜੜ ਪੱਟ ਦੇਵਾਂਗੇ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵਾਅਦੇ ਨੇ ਕੀਤੇ ਧਰਤੀ ਦੇ ਨਾਲ। ਹੁਣ ਸਾਨੂੰ ਕੋਈ ਤੱਤੀਆਂ ਤਵੀਆਂ ਤੇ ਨਹੀਂ ਬਿਠਾ ਸਕਦਾ, ਸਾਨੂੰ ਕੋਈ ਸਜਾਵਾਂ ਨਹੀਂ ਦੇ ਸਕਦਾ, ਸਜਾਵਾਂ ਹੁਣ ਅਸੀਂ ਦੇਵਾਂਗੇ। ਹੁਣ ਦੁਸ਼ਮਣ ਨੂੰ ਦੁਸ਼ਮਣ ਬਣ ਕੇ ਟੱਕਰਾਂਗੇ, 21-41 ਪਾਵਾਂਗੇ, ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਮਹਾਰਾਜ ਕਹਿੰਦੇ ਭਰੋਸਾ ਰੱਖੋ, ਸਾਨੂੰ ਕੁਝ ਨਹੀਂ ਹੋਣਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੂੰ ਅਰਦਾਸਾਂ ਪਹੁੰਚ ਰਹੀਆਂ ਸੀ, ਗਵਾਲੀਅਰ ਦੇ ਕਿਲ੍ਹੇ ਚ ਜਿਹੜੇ 52 ਰਾਜੇ ਬੰਦ ਕੀਤੇ ਹੋਏ ਹਨ, ਉਹਨਾਂ ਦੀਆਂ ਵੀ ਫਰਿਆਦਾਂ, ਉਹਨਾਂ ਦੀਆਂ ਵੀ ਅਰਦਾਸਾਂ, ਉਹਨਾਂ ਦੀਆਂ ਵੀ ਜੋਦੜੀਆਂ ਮਹਾਰਾਜ ਕੋਲੇ ਪਹੁੰਚ ਰਹੀਆਂ ਸੀ। ਤੇ ਕਿਸੇ ਨਾ ਕਿਸੇ ਕਾਰਨ ਕਰਕੇ ਮਹਾਰਾਜ ਨੇ ਉੱਥੇ ਜਾਣਾ ਸੀ, ਕੋਈ ਢੰਗ ਹੀ ਬਣਨਾ ਸੀ। ਜਿਵੇਂ ਬਾਬਾ ਨਾਨਕ ਜੀ ਕਿਤੇ ਮਰਦਾਨੇ ਨੂੰ ਭੁੱਖ ਲੱਗੀ, ਕੌਡੇ ਵੱਲ ਚਲਾ ਗਿਆ, ਉਹ ਮਹਾਰਾਜ ਨੂੰ ਉੱਧਰ ਜਾਣਾ ਪਿਆ, ਜਾਂ ਬੜੀ ਕਧਾਰੀ ਕੋਲੇ ਪਾਣੀ ਪੀਣ ਗਿਆ, ਭਾਈ ਮਰਦਾਨਾ ਜੀ ਪੀਣ ਗਏ, ਮਹਾਰਾਜ ਨੂੰ ਫੇਰ ਉੱਧਰ ਜਾਣ, ਕੋਈ ਨਾ ਕੋਈ ਕਾਰਨ ਬਹਾਨਾ ਮਹਾਰਾਜ ਉਹ ਜਿਹਾ ਬਣਾ ਦਿੰਦੇ ਤੇ ਪਾਪੀਆਂ ਨੂੰ ਉਤਾਰ ਜਾਂਦੇ, ਅਪਰਾਧੀਆਂ ਨੂੰ। ਤੇ ਜਦੋਂ ਮਹਾਰਾਜ ਦਿੱਲੀ ਪਹੁੰਚੇ ਆ, ਮਜਨੂ ਟਿੱਲੇ ਦੇ ਉੱਤੇ ਮਹਾਰਾਜ ਨੇ ਨਿਵਾਸ ਕੀਤਾ। ਸ਼ਾਹ ਮਹਾਰਾਜ ਦੇ ਦਿਦਾਰੇ ਕਰਨ ਵਾਸਤੇ ਆਇਆ, ਸਤਿਗੁਰਾਂ ਦੇ ਦਿਦਾਰੇ ਕੀਤੇ ਆ, ਸੋਹਣੀ ਕਲਗੀ ਦੇਖੀ ਹੈ, ਤੇਗਾਂ ਦੇਖੀਆਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ, ਘੋੜ ਸਵਾਰ ਸੂਰਮੇ ਦੇਖੇ, ਚਿਹਰੇ ਤੇ ਲਾਲੀਆਂ ਦੇਖੀਆਂ, ਉਹ ਲੱਗਿਆ ਵੀ ਜਿਵੇਂ ਦਰਗਾਹੀ ਫੌਜ ਹੋਵੇ। ਇੱਕ ਤਾਂ ਰਾਜੇ ਦੀ ਫੌਜ ਹੁੰਦੀ ਨਾ ਰਾਜੇ ਦੀ, ਆਮ ਜਦੋਂ ਤੁਸੀਂ ਬਾਣੇ ਵਾਲੇ ਸਿੰਘ ਦੇਖੋਗੇ, ਨੈਤਰੇਮੀ ਬਾਣੇ ਵਾਲੇ ਨਿਹੰਗ ਸਿੰਘ ਜਿਹਨਾਂ ਨੂੰ ਆਪਾਂ ਕਹਿ ਦਈਏ, ਤੇ ਉਹ ਅਲੱਗ ਹੀ ਦਿਸੂ ਦੁਨੀਆਂ ਦੀਆਂ ਸਾਰੀਆਂ ਫੌਜਾਂ ਚ, ਉਹ ਅਲੱਗ ਹੀ ਦਹਿਤੀ ਫੌਜ ਕਲਗੀਆਂ ਵਾਲੇ ਪਾਤਸ਼ਾਹ ਦੀ ਅਲੱਗ, ਕਿਉਂਕਿ ਮਹਾਰਾਜ ਨੇ ਕਿਹਾ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਤੇ ਜਿਹੜੀ ਫੌਜ ਹੀ ਅਕਾਲ ਪੁਰਖ ਦੀ, ਉਹਨੇ ਅਲੱਗ ਹੀ ਦਿਸਣਾ। ਤੇ ਇਹ ਜਹਾਂਗੀਰ ਨੇ ਦੇਖਿਆ ਵੀ ਮਹਾਰਾਜ ਦੇ ਸਿੱਖ ਬੜੀ ਚੜ੍ਹਦੀ ਕਲਾ ਵਾਲੇ ਨੇ, ਬੜੇ ਬਾਣੇ ਸੋਹਣੇ ਪਾਏ ਆ, ਦਮਾਲੇ ਸਜਾਏ ਨੇ, ਸ਼ਸਤਰਧਾਰੀ ਨੇ, ਘੋੜ ਸਵਾਰ ਹੈ, ਜੰਗਾਂ ਯੁੱਧਾਂ ਦਾ ਅਭਿਆਸ ਹੈ, ਚੜ੍ਹਦੀ ਕਲਾ ਵਿੱਚ ਕਿਸੇ ਦੇ ਚਿਹਰੇ ਤੇ ਕੋਈ ਖਮੋਸ਼ੀ ਨਹੀਂ, ਜਿਹਦੇ ਵੱਲ ਵੀ ਤੱਕਦਾ ਨਾ ਜਹਾਂਗੀਰ, ਉਹ ਇਉਂ ਲੱਗਦਾ ਵੀ ਜਿਵੇਂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਹੀ ਹੋਵੇ, ਹਰ ਕਾ ਸੇਵਕ ਹਰ ਹੀ ਜਿਹਾ, ਇਹੋ ਜਿਹੀਆਂ ਲਾਲੀਆਂ ਚੜ ਗਈਆਂ, ਜੇ ਕੌਤਕ ਵਰਤਾਤੀ ਮਹਾਰਾਜ ਨੇ। ਤੇ ਨਜ਼ਰਾਨਾ ਲੈ ਕੇ ਗਿਆ, ਪਟਾਵਾਂ ਲੈ ਕੇ ਗਿਆ, ਇਹਨੇ ਮਹਾਰਾਜ ਦੇ ਚਰਨਾਂ ਚ ਮੱਥੇ ਟੇਕੇ ਆ, ਸੱਚੇ ਪਾਤਸ਼ਾਹ ਤੋਂ ਮਾਫ਼ੀ ਮੰਗੀ, ਭੁੱਲ ਮੰਗੀ ਵੀ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਮਹਾਰਾਜ, ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਕਿਸੇ ਰਾਜ ਭਾਗ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਤੁਸੀਂ ਦਿੱਲੀ ਲਾਹੌਰ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਤੁਸੀਂ ਸਰਕਾਰਾਂ ਦੇ ਵਰਖਿਲਾਫ਼ ਨਹੀਂ, ਤੁਸੀਂ ਧਰਮ ਦਾ ਉਪਦੇਸ਼ ਦੇਣ ਵਾਲੇ, ਧਰਮ ਦਾ ਪ੍ਰਚਾਰ ਕਰਨ ਵਾਲੇ, ਹਰੇਕ ਦੁਨੀਆਂ ਦੇ ਧਰਮ ਵਾਲੇ ਨੂੰ ਚਰਨਾਂ ਨਾਲ ਆਉਣ ਵਾਲੇ। ਸੱਚੇ ਪਾਤਸ਼ਾਹ ਗਰੀਬ ਨਵਾਜ, ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਆਨੰਦ ਆਇਆ, ਤੇ 500 ਰੁਪਇਆ ਹਰ ਰੋਜ਼ ਦਾ ਗੁਰੂ ਕੇ ਲੰਗਰਾਂ ਦੇ ਵਿੱਚ ਭੇਜਦਾ ਜਹਾਂਗੀਰ, ਹਰ ਰੋਜ਼ ਦਾ 500 ਰੁਪਇਆ। ਉਹਨਾਂ ਸਮਿਆਂ ਦਾ ਦੇਖੋ ਵੀ 500 ਰੁਪਇਆ, ਕਿਉਂਕਿ ਗੁਰੂ ਕੇ ਲੰਗਰ ਤੁੱਟ ਵਰਤ ਰਹੇ ਹੈ। ਜਹਾਂਗੀਰ ਭਾਵੇਂ ਭੇਜਦਾ ਚਾਹੇ ਨਾ ਭੇਜਦਾ, ਇੱਥੇ ਦਾਤਾ ਬੈਠਾ, ਸਾਰੀ ਦੁਨੀਆਂ ਦੇ ਲੰਗਰ ਭੰਡਾਰੇ ਚਲਾਉਣ ਵਾਲਾ, ਪਰ ਉਹਨੇ ਸ਼ਰਧਾ ਦਿਖਾਈ। ਉਹਨੇ ਕਿਹਾ ਮਹਾਰਾਜ
ਗੁਰੂ ਕੇ ਲੰਗਰਾਂ ਦੇ ਵਿੱਚ 500 ਰੁਪਇਆ ਮੇਰੀ ਭੇਟ ਹਰ ਰੋਜ਼ ਆਇਆ ਕਰੋ। ਇਹ ਜਿਹੜਾ ਪਿਆਰ ਹੈ, ਜਿਹੜੀ ਨੇੜਤਾ ਨਾ, ਵਾਧੀ ਦੇ ਕੇ ਚੰਦੂ ਘਬਰਾ ਗਿਆ। ਇਹ ਮਿਲ ਮਿਲਾਪ ਦੇਖ ਕੇ ਚੰਦੂ ਬੜਾ ਘਬਰਾਇਆ। ਉਹਨੇ ਕਿਹਾ ਵੀ ਜਹਾਂਗੀਰ ਦੇ ਨੇੜੇ ਤੇ ਜਹਾਂਗੀਰ ਗੁਰੂ ਸਾਹਿਬ ਦੇ ਨੇੜੇ ਇੱਕ ਮਿਕ ਹੋ ਚੱਲੇ ਆ, ਤੇ ਜੇ ਇਹ ਗੱਲ ਇੱਕ ਮਿਕ ਹੋ ਗਈ ਤੇ ਫਿਰ, ਕਿਉਂਕਿ ਪਾਪੀ ਬੰਦੇ ਨੂੰ ਜਿਹਨੇ ਮਾੜਾ ਕੀਤਾ ਹੋਵੇ, ਤੂੰ ਕਹਿੰਦੇ ਆਮ ਹੀ ਕਹਾਵਤ ਹੈ ਵੀ ਚੋਰ ਦੀ ਦਾੜੀ ਵਿੱਚ ਕਣਕਾ, ਜਿਹਨੇ ਮਾੜਾ ਕੀਤਾ ਹੋਵੇ ਉਹਨੂੰ ਅੰਦਰੋਂ ਹੋਰ ਹੀ ਫੁੱਟੀ ਜਾਂਦੀਆਂ ਹੁੰਦੀਆਂ ਗੱਲਾਂ, ਤੇ ਪਾਪ ਦੀ ਸਜ਼ਾ ਤਾਂ ਮਿਲਣੀ ਹੀ ਮਿਲਣੀ ਸੀ। ਇਹਨੇ ਫਿਰ ਸਕੀਮ ਬਣਾਈ, ਇੱਕ ਨਮੂਜੀਏ ਕੋਲੇ ਗਿਆ, ਜਿਹੜਾ ਸ਼ਾਹੀ ਨਮੂਜੀਆ ਹੁੰਦਾ, ਜਿਹੜੇ ਪੁੱਛਾਂ ਪੱਛਾਂ ਦਿੰਦੇ ਆ, ਜਿਹੜੇ ਹੱਥ ਦੇਖਦੇ ਪੱਤਰੀਆਂ ਦੇਖਦੇ ਆ, ਜਿਹੜੇ ਕਹਿੰਦੇ ਲਲੇਰ ਤਾਰ ਆਇਓ ਖੰਮਣੀ ਮੰਨ ਲਿਓ, ਜਿਹੜੇ ਸਵਾਹ ਦੀਆਂ ਪੁੜੀਆਂ ਦਿੰਦੇ ਨੇ। ਧਾਗਿਆਂ ਤਵੀਤਾਂ ਨਾਲ ਚੱਲਦੀ ਨੀ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਤੇ, ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ ਤੇ, ਛੱਡਦਾ ਨੀ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ, ਆ ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ, ਪਾਰਸ ਨਾ ਮੁੱਲ ਕਦੇ ਮਿਲਦੇ ਦੁਕਾਨ ਤੇ। ਆਓ ਇਹਨੇ ਨਮੂਜੀਏ ਨੂੰ ਜਿਵੇਂ ਪੜਾਇਆ ਨਾ, ਹਜ਼ਰਾਨਾ ਲੈ ਕੇ ਚੰਦੂ ਗਿਆ ਵੀ ਜਹਾਂਗੀਰ ਨੂੰ ਜਾ ਕੇ ਉਹਦੇ ਕੰਨ ਚ ਗੱਲ ਕਹਿ, ਉਹਨੂੰ ਡਰਾ ਵੀ ਤੇਰੇ ਤੇ ਸਾੜ ਸਤੀ ਆਉਣ ਵਾਲੀ ਹੈ। ਜਿਵੇਂ ਇਹ ਚਾਰ ਚੱਲਣ ਲੱਗਾ ਚੰਦੋ, ਮੇਰੇ ਸਾਥੀ ਭਾਈ ਜਗਤਾਰ ਸਿੰਘ ਬਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਜਹਾਂਗੀਰ ਮਹਾਰਾਜ ਦੇ ਚਰਨਾਂ ਕਮਲਾਂ ਚ ਬੇਨਤੀ ਕਰਦਾ। ਚਾਲ ਤਾਂ ਚੰਦੂ ਦੀ ਸੀ ਪਰ ਭਲਾ ਹੋਣਾ ਸੀ ਬਾਈ ਰਾਜਿਆਂ ਦਾ। ਹੱਥ ਬੰਨ ਕਰਦਾ ਬਾਦਸ਼ਾਹ, ਸੁਣ ਲਓ ਅਰਜੋਈ। ਹੱਥ ਬੰਨ ਕਹਿੰਦਾ ਬਾਦਸ਼ਾਹ, ਪਾਤਸ਼ਾਹ ਸੁਣ ਲਓ ਅਰਜੋਈ। ਬਿਨ ਤੇਰੇ ਤੋਂ ਪਾਤਸ਼ਾਹ ਨਾ ਦੱਸਦਾ ਕੋਈ, ਕਹਿੰਦੇ ਤੁਹਾਡੇ ਵਰਗਾ ਤਪਸ਼ਵੀ ਨੀ ਕੋਈ ਦੱਸਦਾ। ਸਾਧੂ ਸੰਤ ਮਹਾਤਮਾ ਯੋਧਾ ਬਲੀ ਫਕੀਰ ਅੱਲਾ ਦੇ ਨੇੜੇ ਕੋਈ ਨੀ ਤੁਹਾਡੇ ਵਰਗਾ। ਹੱਥ ਬੰਨ ਕਹਿੰਦਾ ਬਾਦਸ਼ਾਹ ਸੁਣ ਲਓ ਅਰਜੋਈ, ਬਿਨ ਤੇਰੇ ਤੋਂ ਪਾਤਸ਼ਾਹ ਨਾ ਦੱਸਦਾ ਕੋਈ, ਤੁਸੀਂ ਬਾਲੀ ਕੁੱਲ ਜਹਾਨ ਦੇ ਪ੍ਰਿਤਪਾਲਕ।

0: ਸਾਡੇ ਵਾਲੇ ਵੀ ਤੁਰੇ ਫਿਰਦੇ ਹੁੰਦੇ, ਲਲੇਰ ਤਾਰ ਦੇ ਕਬਰਾਂ ਤੇ ਮੱਥੇ ਟੇਕਦੇ, ਦਰਖਤਾਂ ਮੂਹਰੇ ਦੀਵੀ ਰੱਖਦੇ। ਸਾਡੀ ਇਹ ਮਰਜ਼ਾਦਾ ਨਹੀਂ, ਸਾਡੀ ਮਰਜ਼ਾਦਾ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ, ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਮਾਵਾਂ ਕੱਲ੍ਹ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬਾਂ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰੂ ਦੀ ਵਡਿਆਈ ਕਰਦੇ ਹਾਂ, ਇਤਿਹਾਸ ਕਹਿੰਦੇ ਹਾਂ, ਪਾਤਸ਼ਾਹ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ, ਗੁਰ ਇਤਿਹਾਸ ਵਡਿਆਈਆਂ ਕਰਨ ਦੀ ਦਾਤ, ਇਸੇ ਤਰ੍ਹਾਂ ਹੀ ਸਭਾਵਾਂ ਮਾਲਕ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਪੰਥ ਦੇ ਮਹਾਨ ਵਿਦਵਾਨ ਬਾਬਾ ਤਰਲੋਚਨ ਸਿੰਘ ਜੀ ਤਰਨਾ ਦਲ ਵਾਲੇ, ਜੋ ਆਪ ਸੰਗਤਾਂ ਨੂੰ ਹਰ ਰੋਜ਼ ਗੁਰੂ ਮਹਾਰਾਜ ਦੀਆਂ ਵਡਿਆਈਆਂ, ਗੁਰ ਇਤਿਹਾਸ ਦੀਆਂ ਕਥਾਵਾਂ ਚੜ੍ਹਦੀ ਕਲਾ ਵਿੱਚ ਸਰਵਣ ਕਰਾ ਰਹੇ ਨੇ। ਮੈਂ ਬੇਨਤੀ ਕਰਾਂ ਕਿ ਅਗਲਾ ਪ੍ਰੋਗਰਾਮ ਗੁਰੂ ਕਰਕੇ ਵਜ਼ੀਰ ਬਹੁਤ ਹੀ ਸਤਿਕਾਰਯੋਗ ਅਤੇ ਸੂਝਵਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪਾਈਏ, ਪਿਆਰ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ ਜੀ ਕੀ
1: ਫਤਿਹ।
2: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਥੇ ਦਾ। ਹੁਣ ਸਮਾਂ ਬਾਬਾ ਤਰਲੋਚਨ ਸਿੰਘ ਜੀ ਤਰਨਾ ਦਲ ਦੇ ਹੈੱਡ ਗ੍ਰੰਥੀ ਸਾਹਿਬਾਨ, ਤਿੰਨਾਂ ਪਾਸੋਂ ਚੱਲੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ ਜੀ 7:30 ਵਜੇ ਤੱਕ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਐਤਵਾਰ ਨੂੰ ਸਵੇਰੇ 9:15 ਵਜੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸੰਤ ਬਾਬਾ ਨਿਹਾਲ ਸਿੰਘ ਜੀ ਤੱਲਣ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਭੋਗ 11:00 ਵਜੇ ਪੈਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕੇ ਸਾਜੇ ਨਵਾਜੇ ਸਾਧ ਸੰਗਤ, ਗੁਰੂ ਰੂਪ ਖਾਲਸਾ ਜੀ, ਬਖਸ਼ਿਸ਼ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ। ਢਾਡੀ ਸਿੰਘਾਂ ਨੇ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਹੁਣ ਕਥਾ ਦਾ ਸਮਾਂ ਹੈ। ਭਾਈ ਤਾਰੂ ਸਿੰਘ ਦਾ ਪ੍ਰਸੰਗ ਚੱਲ ਰਿਹਾ। ਇਹਦਾ ਭਾਈ ਤਾਰੂ ਸਿੰਘ ਜੀ, ਨਵਾਬ ਕਹਿੰਦਾ ਤੁਸੀਂ ਮੁਸਲਮਾਨ ਹੋ ਜਾਓ, ਸ਼ਰ੍ਹਾਂ ਕਬੂਲ ਕਰ ਲਓ। ਭਾਈ ਤਾਰੂ ਸਿੰਘ ਕਹਿੰਦੇ ਸ਼ਰ੍ਹਾਂ ਕਬੂਲ ਕਰਕੇ ਕਿਹੜਾ ਜੀਂਦੇ ਰਹਿਣਾ, ਮਰਨਾ ਤੇ ਫੇਰ ਵੀ ਆ, ਅਸੀਂ ਆਪਣਾ ਧਰਮ ਕਿਉਂ ਛੱਡੀਏ। ਤੇ ਖਾਲਸਾ ਜੀ, ਫਤਿਹ ਬੁਲਾਈ। ਜਦੋਂ ਭਾਈ ਤਾਰੂ ਸਿੰਘ ਨੇ ਫਤਿਹ ਨੂੰ ਸੁਣ ਕੇ ਨਵਾਬ ਬੜਾ ਕ੍ਰੋਧਵਾਨ ਹੋ ਗਿਆ। ਸਤਿਗੁਰੂ ਜੀ ਦੇ ਭਾਈ ਤਾਰੂ ਸਿੰਘ ਨੇ ਕਿਹਾ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੂਗੀ।

ਨਵਾਬ ਕਹਿਣ ਲੱਗਾ ਵੀ ਵੇਖ ਵੇਖ ਲੈਂਦੇ ਹਾਂ ਕਿੱਦਾਂ ਤੇਰੀ ਕਿ ਸਿੱਖੀ ਕੇਸਾਂ ਸਵਾਸਾਂ ਨਿਭਦੀ ਆ। ਨਵਾਬ ਨੇ ਹੁਕਮ ਦੇ ਤਾ, ਨਾਈਆਂ ਨੂੰ ਹੁਕਮ ਦੇ ਤਾ ਇਹਨਾਂ ਦੇ ਕੇਸ ਕਤਲ ਕਰ ਦਿਓ, ਵੇਖਾਂਗੇ ਕਿੱਦਾਂ ਇਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਦੀ ਆ। ਅਤੇ ਸੋ ਖਾਲਸਾ ਜੀ, ਅਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਿਗੁਰੂ ਰੱਖੀ ਖਾਲਸੇ ਲਾਜ, ਸਤਿਗੁਰੂ ਨੇ ਆਪਣੇ ਖਾਲਸੇ ਦੀ ਲਾਜ ਰੱਖੀ। ਨਾਈਆਂ ਦੇ ਸੰਦੇ ਜਿਹੜੇ ਖੁੰਡੇ ਹੋ ਜਾਂਦੇ, ਨਵਾਬ ਕਹਿੰਦਾ ਇਹਨਾਂ ਨੇ ਕੋਈ ਜਾਦੂ ਚਲਾਤਾ, ਅਤੇ ਫਿਰ ਮੋਚੀਆਂ ਨੂੰ ਹੁਕਮ ਦੇ ਤਾ ਤੁਸੀਂ ਇਹਨਾਂ ਦੀ ਖੋਪਰੀ ਉਤਾਰ ਦਿਓ। ਅਤੇ ਖਾਲਸਾ ਜੀ ਹੁਕਮ ਮੰਨ ਕੇ ਅਤੇ ਮੋਚੀ ਨੇ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਦਾ ਖੋਪਰਾ ਜਿਹੜਾ ਸਿਰ ਨਾਲੋਂ ਵੱਖਰਾ ਕਰਤਾ। ਇੱਕ ਇਹ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ, ਪਰ ਖਾਲਸਾ ਜੀ ਭਾਈ ਤਾਰੂ ਸਿੰਘ ਨੇ ਬਚਨ ਕਹਿਤਾ ਸੀ, ਮੈਂ ਤੈਨੂੰ ਆਪਣੀ ਜੁੱਤੀ ਦੇ ਲੱਗੇ ਲਾ ਕੇ ਖੜਾਂਗਾ, ਮੈਂ ਤੇਰਾ ਹੱਗਣ ਮੂਤ ਬੰਦ ਕਰ ਦੂੰਗਾ। ਉਹ ਗੁਰੂ ਕੇ ਸਿੱਖ ਦਾ ਬਚਨ ਪੂਰਾ ਹੋ ਗਿਆ, ਨਵਾਬ ਨੂੰ ਬੰਨ ਪੈ ਗਿਆ ਪਿਸ਼ਾਬ ਦਾ। ਨਵਾਬ ਬੜਾ ਦੁਖੀ ਹੋਇਆ ਤੇ ਡਾਕਟਰ ਕੀਮਬਲ ਆਏ, ਉਹ ਜਦੋਂ ਆਉਂਦੇ ਆ ਇਲਾਜ ਕਰਨ ਵਾਸਤੇ ਸ਼ਹੀਦਾਂ ਸਿੰਘਾਂ ਦੇ ਨੀਲੇ ਬਾਣੇ ਪਹਿਨੇ ਹੋਏ ਆ, ਸੀਸ ਦੇ ਉੱਤੇ ਚੱਕਰ ਆ, ਤੋ ਸ਼ਹੀਦ ਸਿੰਘ ਉਹਨਾਂ ਨੂੰ ਮੋਟੇ ਮੋਟੇ ਸੋਟੇ ਮਾਰ ਕੇ ਭਜਾ ਦਿੰਦੇ। ਫਿਰ ਪੀਰ ਪੈਗੰਬਰਾਂ ਨੂੰ ਯਾਦ ਕਰਦਾ, ਪੀਰ ਪੈਗੰਬਰ ਆਉਂਦੇ ਆ, ਉਹਨਾਂ ਨੂੰ ਵੀ ਸ਼ਹੀਦ ਸਿੰਘ ਮੋਟੇ ਮੋਟੇ ਸੋਟੇ ਦੇਗ ਰਗੜਨ ਵਾਲੇ ਮਾਰ ਕੇ ਭਜਾ ਦਿੰਦੇ ਆ। ਫਿਰ ਉਹਨੇ ਜਾਣ ਲਿਆ ਨਵਾਬ ਨੇ ਕਿ ਮੈਨੂੰ ਕੋਈ ਬਚਾ ਨਹੀਂ ਸਕਦਾ, ਇਹ ਭਾਈ ਤਾਰੂ ਸਿੰਘ ਦਾ ਜਿਹੜਾ ਸਰਾਪ ਆ ਇਹ ਗੁਰੂ ਕੇ ਸਿੱਖ ਹੀ ਬਖਸ਼ਾ ਸਕਦੇ ਆ, ਹੋਰ ਨਹੀਂ ਕੋਈ ਬਖਸ਼ਾ ਸਕਦਾ। ਅਤੇ ਖਾਲਸਾ ਜੀ ਫਿਰ ਇਹਨੇ ਨਵਾਬ ਨੇ ਸ਼ਬੇਗ ਸਿੰਘ ਨੂੰ ਸੱਦਿਆ, ਸ਼ਬੇਗ ਸਿੰਘ ਦੇ ਅੱਗੇ ਹੱਥ ਜੋੜੇ, ਭਾਈ ਸ਼ਬੇਗ ਸਿੰਘ ਤੂੰ ਮੇਰੇ 'ਤੇ ਕਿਰਪਾ ਕਰ, ਤੂੰ ਭਾਈ ਤਾਰੂ ਸਿੰਘ ਦੇ ਅੱਗੇ ਹੱਥ ਜੋੜ, ਭਾਈ ਤਾਰੂ ਸਿੰਘ ਮੈਨੂੰ ਬਖਸ਼ ਦੇਵੇ, ਮੇਰੇ ਕੋਲੋਂ ਗੁਨਾਹ ਹੋ ਗਿਆ, ਮੇਰੇ ਕੋਲੋਂ ਬਹੁਤ ਪਾਪ ਹੋ ਗਿਆ। ਭਾਈ ਸ਼ਬੇਗ ਸਿੰਘ ਨੇ ਸਿਰ ਹਿਲਾਤਾ ਵੀ ਮੈਂ ਕੀ ਕਰ ਸਕਦਾ, ਮੈਂ ਭਾਈ ਤਾਰੂ ਸਿੰਘ ਨੂੰ ਕੀ ਕਹਿ ਸਕਦਾ, ਭਾਈ ਤਾਰੂ ਸਿੰਘ ਮੇਰੇ ਉੱਤੇ ਕੋਈ ਵਚਨ ਚਲਾ ਦੇਵੇ। ਸਿਰ ਹਿਲਾਤਾ ਵੀ ਮੈਂ ਕੁਛ ਨਹੀਂ ਕਰ ਸਕਦਾ। ਨਵਾਬ ਜਿਹੜਾ ਵਾ ਉਹ ਬੜਾ ਦੁਖੀ ਆ, ਬੰਨ ਪੈ ਗਿਆ ਪਿਸ਼ਾਬ ਦਾ, ਅਤੇ ਬੜੇ ਤਰਲੇ ਲੈਂਦਾ ਅਤੇ ਬਹੁਤ ਬੇਨਤੀਆਂ ਕਰਦਾ। ਸੋ ਇਹ

0: ਨਵਾਬ ਨੇ ਬਹੁਤੇ ਜ਼ਿਆਦੇ ਵਾਸਤੇ ਪਾਏ। ਸ਼ਬੇਗ ਸਿੰਘ ਦੇ ਮਨ 'ਚ ਆਇਆ ਵੀ ਮੈਂ ਜੋ ਨਵਾਬ ਕਹਿੰਦਾ ਵਾ ਉਹ ਜਾ ਕੇ ਤਾਰੂ ਸਿੰਘ ਨੂੰ ਬੇਨਤੀ ਕਰਾਂ।
1: ਨਵਾਬ ਕਹਿਓ ਮੁਝ ਕਰਿਓ ਸਲਾਮ।
0: ਸੋ ਜੋ ਨਵਾਬ ਨੇ ਕਹਿਣਾ ਕੀਤਾ ਮੈਂ ਉਹ ਦੱਸਣਾ ਕਰਾਂ।

0: ਉਹ ਜੋੜੇ ਪਾ ਕੇ ਧਰਤੀ ਤੇ ਪੈਰ ਰੱਖਣ।
1: ਹਮ ਧਾਰੈ ਸਿਰ ਉਸ ਕੋ ਚਰਨ,
0: ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਾਂਗਾ।

0: ਉਹ ਮੁੜ ਕੇ ਨਹੀਂ ਵਾਪਸ ਆਉਂਦਾ। ਜਿਹੜਾ ਵਚਨ ਚੱਲਣਾ ਸੀ ਉਹ ਤਾਂ ਚੱਲ ਗਿਆ, ਹੁਣ ਕੀ ਹੋ ਸਕਦਾ।
1: ਸਿਫਾਰਿਸ਼ ਦੁਸ਼ਟ ਨਾ ਚਾਹੀਏ ਤੇ ਕਹੀ।
0: ਸ਼ਬੇਕ ਸਿੰਘ ਜੀ, ਤੁਹਾਨੂੰ ਦੁਸ਼ਟ ਦੀ ਸਿਫਾਰਿਸ਼ ਨਹੀਂ ਕਰਨੀ ਚਾਹੀਦੀ।
1: ਸਿੱਖ ਪਰ ਹਮਰੋ ਨਾਹੇ ਬਸਾਈ।
0: ਗੁਰੂ ਕੇ ਸਿੱਖ ਦੇ ਉੱਤੇ ਮੇਰਾ ਕੋਈ ਵਾਹ ਨਹੀਂ ਜਾ ਸਕਦੀ, ਕੋਈ ਪੇਸ਼ ਨਹੀਂ ਜਾ ਸਕਦੀ ਸਿੱਖ ਦੇ ਅੱਗੇ।
1: ਔਰ ਕਰੇ ਸੰਗ ਉਸਕੇ ਜਾਏ।
0: ਜਿਹੜਾ ਉਸਦੀ ਗੱਲ ਕਰੇਗਾ ਉਹ ਸੂਬੇ ਦੇ ਨਾਲ ਹੀ ਜਾਵੇਗਾ।
1: ਸੁਬੇਗ ਸਿੰਘ ਆ ਦਿਓ ਜਵਾਬ।
0: ਸੁਬੇਗ ਸਿੰਘ ਜੀ ਵਾਪਸ ਆ ਗਏ।

0: ਖਾਲਸੇ ਦੀ ਸ਼ਰਨ ਪੈਣਾ।
1: ਦੋਹਰਾ ਤਾਰੂ ਸਿੰਘ ਕੇ ਸਰਾਪ ਹੋਏ ਸਕੈ ਨ ਕੋਊ ਮੋਰ।
0: ਭਾਈ ਤਾਰੂ ਸਿੰਘ ਦਾ ਜਿਹੜਾ ਸਰਾਪ ਆ ਇਹਨੂੰ ਕੋਈ ਮੋੜ ਨਹੀਂ ਸਕਦਾ, ਇਹ ਸਰਾਪ ਨੂੰ ਕੋਈ ਹਟਾ ਨਹੀਂ ਸਕਦਾ।
1: ਜੇ ਮੋੜੇ ਤੋ ਖਾਲਸਾ ਔਰ ਨਾ ਸਾਕੇ ਮੋਰ।
0: ਜੇ ਇਹ ਵਜਨ ਨੂੰ ਮੋੜੇ ਤੇ ਖਾਲਸਾ ਪੰਥ ਮੋੜ ਸਕਦਾ, ਹੋਰ ਨਹੀਂ ਕੋਈ ਮੋੜ ਸਕਦਾ।
1: ਚਾਹ ਪਈ ਜਿਸ ਜਲ ਉਪਜੈ ਸੋ ਜਲ ਮਾਰੇ।
0: ਜਿਹੜਾ ਜਲ ਪੈਦਾ ਕਰਦਾ, ਇੱਦਾਂ ਖੇਤੀ ਹਰੀ ਭਰੀ ਹੁੰਦੀ ਹੈ ਜਲ ਦੇ ਨਾਲ, ਜੇ ਪਾਣੀ ਜ਼ਿਆਦਾ ਖਲੋ ਜੇ ਖੇਤੀ 'ਚ ਤਾਂ ਉਹ ਖੇਤੀ ਫਿਰ ਤੀਲੀ ਪੈ ਜਾਂਦੀ ਆ, ਸੜ ਜਾਂਦੀ ਆ, ਸੁੱਕ ਜਾਂਦੀ ਆ।
1: ਜੋ ਜਲ ਮਾਰੇ ਸੋ ਜਲ ਤਾਰੇ।
0: ਜਿਹੜਾ ਜਾਲੀ ਮਾਰਦਾ ਤੇ ਉਹ ਜਾਲੀ ਤਾਰਨਾ।

0: ਮੇਰੇ ਕੋਲੋਂ ਬਹੁਤਾ ਗੁਨਾਹ ਹੋਇਆ, ਬਹੁਤਾ ਪਾਪ ਹੋਇਆ ਮੇਰੇ ਕੋਲੋਂ।
1: ਮੈਂ ਤੁਮਰੋ ਹੂੰ ਦੇਵਨਗੀਰ,
0: ਮੈਂ ਦੇਣਦਾਰ ਹਾਂ ਖਾਲਸਾ ਜੀ ਤੁਹਾਡਾ।
1: ਹੈ ਗੁਰ ਤੁਮਰੋ ਲਿਖਿਆ ਯਾਹੇ,
0: ਤੁਹਾਡੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ,
1: ਸੰਤ ਦੋਖੀ ਕਾ ਥਾਉ ਕੋ ਨਾਹੇ।
0: ਇਹ ਗੁਰਬਾਣੀ ਵਿੱਚ ਸ਼ਬਦ ਆਉਂਦਾ, ਤੁਹਾਡੇ ਗੁਰੂ ਸਾਹਿਬ ਦਾ ਬਚਨ ਆ, ਸੰਤ ਦੇ ਦੋਖੀ ਦਾ ਕੋਈ ਥਾਂ ਨਹੀਂ ਹੈਗਾ।
1: ਸੰਤ ਕਾ ਨਿੰਦਕ ਮਹਾ ਹਥਿਆਰਾ,
0: ਜਿਹੜਾ ਸੰਤਾਂ ਦਾ ਨਿੰਦਕ ਆ ਬਹੁਤਾ ਵੱਡਾ ਹਥਿਆਰਾ ਹੁੰਦਾ, ਬਹੁਤਾ ਵੱਡਾ ਪਾਪੀ ਹੁੰਦਾ।
1: ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ,
0: ਸੰਤਾਂ ਦੇ ਨਿੰਦਕ ਨੂੰ ਪਰਮੇਸ਼ੁਰ ਵੱਲੋਂ ਮਾਰ ਪੈਂਦੀ ਆ।
1: ਸੰਤ ਭਾਵੈ ਤਾਂ ਲਏ ਉਬਾਰ,
0: ਜੇ ਸੰਤ ਚਾਹੁਣ ਤਾਂ ਉਹ ਬਚਾ ਸਕਦੇ ਆ।
1: ਯੋ ਲਿਖਿਓ ਤੁਮ ਗ੍ਰੰਥ ਮਝਾਰ,
0: ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਲਿਖਿਆ ਹੈ,
1: ਦੋਹਰਾ ਔਰ ਬਾਤ ਹਮ ਇੱਕ ਸੁਣੀ, ਗੁਰੂ ਖਾਲਸੇ ਗਇਓ ਬਤਾਏ।
0: ਮੈਂ ਖਾਲਸੇ ਪੰਥ ਦੀ ਮਹਿਮਾ ਸੁਣੀ ਆ,
1: ਪੰਜ ਸਿੱਖ ਜੈ ਹੱਥ ਜੋੜੈ ਤਹ ਮੈਂ ਪਹੁੰਚੋ ਆਏ।
0: ਇਹ ਮੈਂ ਖਾਲਸੇ ਪੰਥ ਦੀ ਸਿਫਤ ਸੁਣੀ ਆ, ਜਿਹਦੇ ਪੰਜ ਸਿੰਘ ਹੱਥ ਜੋੜ ਕੇ ਅਰਦਾਸ ਕਰਨਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਉੱਥੇ ਹਾਜ਼ਰ ਹੁੰਦਾ,

0: ਗੁਰੂ ਕੀ ਬਾਣੀ ਪੜ੍ਹਦੇ ਸੁਣੇ ਨੇ ਸਿੱਖ।
1: ਸੁਖਮਨੀ ਜੋ ਗੁਰੂ ਬਖਾਨੀ,
0: ਸੁਖਮਨੀ ਸਾਹਿਬ ਜੋ ਗੁਰੂ ਸਾਹਿਬ ਦੇ ਮੁਖ ਤੋਂ ਉਚਾਰਨ ਹੋਈ ਬਾਣੀ ਆ।
1: ਸੰਤ ਦੁਖੀ ਕਾ ਥਾਉ ਕੋ ਨਾਹੇ,
0: ਵੀ ਸੰਤਾਂ ਦੇ ਦੁਖੀ ਦਾ ਕੋਈ ਵੀ ਥਾਂ ਟਿਕਾਣਾ ਨਹੀਂ ਹੈਗਾ।
1: ਨਾਨਕ ਸੰਤ ਭਾਵੈ ਤਾਂ ਇਹ ਭੀਗਤ ਪਾਹੇ,
0: ਜੇ ਸੰਤ ਜਾਣ ਤੇ ਸੰਤਾਂ ਦੇ ਦੁਖੀ ਨੂੰ ਸੰਤ ਬਚਾ ਸਕਦੇ ਆ।
1: ਸੰਤ ਕੀ ਨਿੰਦਾ ਦੋਖ ਮਹਿ ਦੋਖ,
0: ਸੰਤਾਂ ਦੀ ਨਿੰਦਿਆ ਦਾ ਬਹੁਤ ਵੱਡਾ ਦੋਸ਼ ਆ।
1: ਨਾਨਕ ਸੰਤ ਭਾਵੈ ਤਾਂ ਉਸਕਾ ਭੀ ਹੋਏ ਮੋਖ,
0: ਜੇ ਸੰਤ ਜਾਣ ਤਾਂ ਉਹਨੂੰ ਵੀ ਮੁਕਤ ਕਰ ਸਕਦੇ ਨੇ ਨਿੰਦਕ ਨੂੰ ਵੀ।

0: ਉਹ ਮਿਲਾ ਲੈਂਦੇ ਆਪਣੇ ਨਾਲ।
1: ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ,
0: ਸੰਤਾਂ ਦੇ ਦੁਖੀ ਨੂੰ ਹੋਰ ਨੀ ਕੋਈ ਰੱਖ ਸਕਦਾ।
1: ਨਾਨਕ ਸੰਤ ਭਾਵੈ ਤਾਂ ਲਏ ਉਬਾਰ,
0: ਸੰਤ ਚਾਹੁਣ ਤਾਂ ਉਹ ਸੰਤਾਂ ਦੇ ਦੁਖੀ ਦਾ ਭਲਾ ਸੰਤ ਹੀ ਕਰ ਸਕਦੇ।
1: ਯੋ ਜਹਿ ਬਾਣੀ ਹੈ ਗੁਰ ਸਾਚੀ,
0: ਜੇ ਗੁਰੂ ਸਾਹਿਬ ਦੀ ਗੁਰਬਾਣੀ ਸੱਚੀ ਆ,
1: ਤੋ ਤਕਸੀਰ ਕਰੋ ਮੁਝ ਕਾਚੀ,
0: ਇਸ ਕਰਕੇ ਮੇਰੀ ਭੁੱਲ ਦੀ ਖਿਮਾ ਕਰੋ ਖਾਲਸਾ ਜੀ।

0: ਤੇ ਖਾਲਸੇ ਪੰਥ ਵਰਗਾ ਕੋਈ ਸੰਤ ਸਾਧੂ ਨਹੀਂ ਹੈਗਾ।
1: ਸੁਖਮਨੀ ਮੈਂ ਜੋ ਲਿਖਿਓ ਪਰਤਾਏ ਦਿਖਾਲੋ ਸੋਏ,
0: ਜੋ ਸੁਖਮਨੀ ਸਾਹਿਬ ਦੇ ਬਾਣੀ ਚ ਲਿਖਿਆ ਉਹ ਪਰਤਾ ਕੇ ਦਿਖਾਲ ਦੋ।
1: ਜੋ ਗੁਰਬਾਣੀ ਮੈਂ ਸ਼ਕਤ ਤੋ ਸਿੱਖ ਸੱਚ ਪੰਜਨ ਮਾਹੇ,
0: ਜਿਹੜੀ ਗੁਰਬਾਣੀ ਵਿੱਚ ਸ਼ਕਤੀ ਆ ਉਹ ਸ਼ਕਤੀ ਪੰਜਾਂ ਸਿੰਘਾਂ ਵਿੱਚ ਆ।
1: ਤੋ ਤੂੰ ਜਾਏ ਨਵਾਬ ਪੈ ਜੋ ਹੈ ਸਿੰਘਨ ਮਾਹੇ,
0: ਤੂੰ ਜੋ ਸਿੰਘਾਂ ਦੇ ਵਿੱਚ ਨਵਾਬ ਆ, ਨਵਾਬ ਕਪੂਰ ਸਿੰਘ ਜੀ ਇਸ ਵੇਲੇ, ਤੂੰ ਨਵਾਬ ਕਪੂਰ ਸਿੰਘ ਦੇ ਪਾਸ ਜਾ ਕੇ ਮੇਰੀ ਬੇਨਤੀ ਕਰ।
1: ਜੋ ਜਿੰਦ ਬਖਸ਼ੇ ਨਾਹੇ ਸਿੰਘ ਤੋ ਇਤਨੀ ਤੋ ਕਰ ਲਿਆਏ,
0: ਜੇ ਖਾਲਸਾ ਪੰਥ ਮੇਰੀ ਜ਼ਿੰਦਗੀ ਨਾ ਬਖਸ਼ਣ ਤੇ ਇਤਨਾ ਤੇ ਤੁਸੀਂ ਕਰਾ ਦੋ ਕੰਮ।

0: ਦੁੱਖ ਤੋਂ ਮੈਨੂੰ ਬਚਾ ਲਵੇ ਖਾਲਸਾ, ਤੇ ਫੇਰ ਤਾਰੂ ਸਿੰਘ ਦਾ ਵਚਨ ਪੂਰਾ ਹੋ ਜਾਏਗਾ। ਤਾਰੂ ਸਿੰਘ ਨੇ ਵਚਨ ਕਿਹਾ ਵਾ ਮੈਂ ਅੱਗੇ ਲਾ ਕੇ ਖੜਨਾ, ਉਹ ਤਾਰੂ ਸਿੰਘ ਦਾ ਵਚਨ ਪੂਰਾ ਹੀ ਰਵੇ, ਪਰ ਇੱਕ ਵਾਰ ਮੇਰਾ ਪਿਸ਼ਾਬ ਦਾ ਦੁੱਖ ਦੂਰ ਹੋ ਜਾਏ।
1: ਸੁਬੇਗ ਸਿੰਘ ਜੰਬਰ ਤੁਰਿਓ ਜਾ ਪਹੁੰਚਿਓ ਖਾਲਸੇ ਪਾਸ।
0: ਸੁਬੇਗ ਸਿੰਘ ਜੰਬਰ, ਜੰਬਰ ਪਿੰਡ ਆ ਲਾਹੌਰ ਜ਼ਿਲ੍ਹੇ ਵਿੱਚ, ਉਸ ਪਿੰਡ ਵਿੱਚ ਜਨਮ ਭੂਮੀ ਸੀ ਸੁਬੇਗ ਸਿੰਘ ਦੀ। ਸੁਬੇਗ ਸਿੰਘ ਜੰਬਰ, ਜੰਬਰ ਪਿੰਡ ਦਾ ਨਾਂ ਸੀ। ਜੰਬਰ ਪਿੰਡ ਵਾਲਾ ਸੁਬੇਗ ਸਿੰਘ ਖਾਲਸੇ ਪੰਥ ਦੇ ਪਾਸ ਜਾਣਾ ਕੀਤਾ।
1: ਫਤਿਹ ਬੁਲਾਈ ਸਤਿਗੁਰੂ ਕਰ ਕੁਰਨਸ ਬਹੁਤ ਹੁਲਾਸ।
0: ਜਾ ਕੇ ਫਤਿਹ ਬੁਲਾਈ, ਬਹੁਤ ਨਿਮਸਕਾਰਾਂ ਕਰਕੇ ਨਿਮਰਤਾ ਵਿੱਚ ਹੋ ਕੇ

0: ਸ਼ਵੇਗ ਸਿੰਘ ਵੀ ਕਹਿੰਦਾ ਵੀ ਧੰਨ ਭਾਈ ਤਾਰੂ ਸਿੰਘ ਆ, ਧੰਨ ਭਾਈ ਤਾਰੂ ਸਿੰਘ ਆ।
1: ਤ੍ਰਿਗ ਤ੍ਰਿਗ ਨਵਾਬ ਖਾਂ ਨੂੰ ਤਿਰਕਾਰਿਓ,
0: ਨਵਾਬ ਨੂੰ ਤਰਕਾਰਾਂ ਦਿੱਤੀਆਂ।
1: ਧੰਨ ਮਾਤ ਪਿਤ ਧੰਨ ਉਸ ਭਾਈ,
0: ਭਾਈ ਤਾਰੂ ਸਿੰਘ ਦੇ ਮਾਤਾ ਪਿਤਾ ਵੀ ਧੰਨ ਆ, ਉਹਦੇ ਭਰਾ ਭਾਈ ਵੀ ਧੰਨ ਆ।
1: ਸਿੱਖੀ ਰੱਖੀ ਉਹ ਦੇਹ ਗਵਾਈ,
0: ਜਿਸ ਭਾਈ ਤਾਰੂ ਸਿੰਘ ਨੇ ਸਿੱਖੀ ਰੱਖ ਲਈ, ਆਪਣੀ ਦੇਹ ਦੀ ਪਰਵਾਹ ਨਹੀਂ ਕੀਤੀ, ਸਿੱਖੀ ਰੱਖ ਲਈ।
1: ਐਸੀ ਔਰ ਪੁਰਖ ਕਿਨ ਕਰੀ,
0: ਇਹੋ ਜਿਹੀ ਸਿੱਖੀ, ਇਹੋ ਜਿਹਾ ਪ੍ਰਤਾਪ ਕਿਸੇ ਨੇ ਨਹੀਂ ਵਿਖਾਇਆ।

ਹੈਗਾ ਜਿੱਦਾਂ ਅੱਗ ਦੇ ਉੱਤੇ ਬਰੂਦ ਪੈਂਦਾ ਤੇ ਉਹ ਅੱਗ ਬਹੁਤ ਹੀ ਲਟ ਲਟ ਬਲਦੀ ਆ। ਇਹਨਾਂ ਖਾਲਸੇ ਪੰਥ ਵਿੱਚ ਗੁੱਸਾ ਆ ਗਿਆ ਸੁਣ ਕੇ।

0: ਸ਼ਹੀਦੀ ਪਾ ਜੀਏ।
1: ਚਾਉ ਪਈ ਕਉ ਕਹੈ ਊਹਾਂ ਜਾਨ ਕਿਮ ਪਾਵੈ।
0: ਕਈ ਸਿੱਖ ਕਹਿੰਦੇ ਉੱਥੇ ਕਿਸ ਤਰ੍ਹਾਂ ਜਾਣਾ ਪਵੇਗਾ।
1: ਹਮ ਥੋੜੇ ਕਿਮ ਕਰ ਹਮ ਜਾਵੈ।
0: ਅਸੀਂ ਥੋੜੇ ਸਿੱਖ ਆ, ਉਹਨਾਂ ਤੁਰਕਾਂ ਦੀ ਜ਼ਿਆਦਾ ਫੌਜ ਆ।
1: ਕਉ ਕਹੈ ਹਮ ਭੇਖ ਬਟਾਵੈ।
0: ਕੋਈ ਕਹਿੰਦੇ ਅਸੀਂ ਭੇਖ ਬਦਲ ਕੇ ਚੱਲ ਜਾਂਗੇ ਭਾਈ ਬਿਧੀ ਚੰਦ ਦੀ ਤਰ੍ਹਾਂ।
1: ਕਉ ਕਹੈ ਹਮ ਰਾਤੀ ਧਾਵੈ।
0: ਕਈ ਕਹਿੰਦੇ ਅਸੀਂ ਰਾਤ ਦੇ ਸਮੇਂ ਜਾ ਕੇ ਹੱਲਾ ਬੋਲ ਦਾਂਗੇ।
1: ਜੋ ਉਨ ਮਾਰਤ ਹਮ ਮਰ ਜਾਈਏ।
0: ਜੇ ਉਹਨਾਂ ਤੁਰਕਾਂ ਨੂੰ ਮਾਰਦੇ ਅਸੀਂ ਸ਼ਹੀਦ ਵੀ ਹੋ ਜਾਈਏ।
1: ਸੱਤ ਸ਼ਹੀਦੀ ਸਿਦਕ ਕਮਾਈਏ।
0: ਸ਼ਹੀਦੀ ਪਦਵੀ ਸਾਨੂੰ ਪ੍ਰਾਪਤ ਹੋ ਜਾਏਗੀ।
1: ਤਾਰੂ ਸਿੰਘ ਤੇ ਪਹਿਲਾਂ ਜਾਈਏ।
0: ਤਾਰੂ ਸਿੰਘ ਤੋਂ ਅਸੀਂ ਪਹਿਲੇ ਸ਼ਹੀਦ ਹੋ ਜਾਈਏ।
1: ਜਾਏ ਦਰਗਾਹ ਮੈਂ ਰੌਰ ਮਚਾਈਏ।
0: ਦਰਗਾਹ ਦੇ ਵਿੱਚ ਜਾ ਕੇ ਰੌਲਾ ਮਚਾ ਦਈਏ।
1: ਸਫਲ ਜਨਮ ਆਪਣੋ ਕਰ ਲਈਏ।
0: ਆਪਣਾ ਜਨਮ ਸਫਲਾ ਕਰ ਲਈਏ ਸ਼ਹੀਦੀ ਪਾ ਕੇ।
1: ਕਰ ਅਰਦਾਸ ਨਾ ਢਿੱਲ ਲਗਾਈਏ।
0: ਅਰਦਾਸ ਕਰਕੇ ਕੰਮ ਵਿੱਚ ਢਿੱਲ ਨਾ ਕਰੀਏ।
1: ਤਾਰੂ ਸਿੰਘ ਕੀ ਜਹਾਜ਼ ਤਿਆਰ।
0: ਤਾਰੂ ਸਿੰਘ ਨੇ ਭਾਈ ਤਾਰੂ ਸਿੰਘ ਨੇ ਜਹਾਜ਼ ਤਿਆਰ ਕੀਤਾ ਸੱਚਖੰਡ ਨੂੰ ਜਾਣ ਵਾਸਤੇ।

0: ਪੂਰਾ ਹੋ ਜਾਣਾ, ਨਵਾਬ ਨੇ ਤਾਂ ਮਰ ਜਾਣਾ, ਨਵਾਬ ਨੂੰ ਜੁੱਤੀ ਅੱਗੇ ਲਾ ਕੇ ਖੜਨਾ ਤਾਰੂ ਸਿੰਘ ਨੇ।
1: ਤਾਰੂ ਸਿੰਘ ਕਹਿਓ ਧਨ ਤੁਹੇ ਕਮਾਈ,
0: ਧਨ ਭਾਈ ਤਾਰੂ ਸਿੰਘ ਤੇ ਧਨ ਉਹਦੀ ਕਮਾਈ।
1: ਤਾਰੂ ਸਿੰਘ ਬਚ ਤਿੱਖੀ ਤਲਵਾਰ,
0: ਸ਼ਵੇਕ ਸਿੰਘ ਕਹਿੰਦਾ ਭਾਈ ਤਾਰੂ ਸਿੰਘ ਜਿਹੜੇ ਬਚਨੇ ਆ ਉਹ ਤਿੱਖੀ ਤਲਵਾਰ ਆ।
1: ਜਾਵੇ ਚੀਰ ਸਮੇਰੋਂ ਪਾਰ,
0: ਉਹ ਤੇ ਤਾਰੂ ਸਿੰਘ ਦੇ ਬਚਨ ਤੇ ਪਰਬਤਾਂ ਨੂੰ ਚੀਰ ਕੇ ਅੱਗੇ ਪਾਰ ਲੰਘ ਜਾਣਗੇ।
1: ਤਾਰੂ ਸਿੰਘ ਉਸ ਦਈ ਜੜ ਪੁੱਟ,
0: ਤਾਰੂ ਸਿੰਘ ਨੇ ਤੇ ਨਵਾਬ ਦੀ ਜੜ ਫੁੱਟ ਦਿੱਤੀ ਆ।
1: ਪੀਰ ਪਕੰਬਰ ਦੋਵੇਂ ਤਖਤੋਂ ਸੁੱਟ,
0: ਜਿਹੜੇ ਮੁਸਲਮਾਨਾਂ ਦੇ ਪੀਰ ਪਕੰਬਰ ਉਹ ਵੀ ਉਹਨੇ ਤਖਤਾਂ ਤੋਂ ਸੁੱਟ ਦਿੱਤੇ ਆ।
1: ਸੰਤ ਸਰਾਪ ਚਹਿ ਮੇਟਿਓ ਜੋਏ,
0: ਸੰਤ ਦਾ ਸਰਾਪ ਕੌਣ ਮੇਟ ਸਕਦਾ, ਕੋਈ ਨੀ ਮੇਟ ਸਕਦਾ।
1: ਪਹਿਲੋਂ ਛੁੱਟੈ ਢਾਲ ਜਿਮ ਸੋਏ,
0: ਜਿੱਦਾਂ ਪਹਿਲੇ ਢਾਲ ਤੇ ਵਾਰ ਵੱਜਦਾ, ਪਹਿਲੇ ਢਾਲ ਜਿੱਦਾਂ ਵਾਰ ਨੂੰ ਝੱਲਦੀ ਆ,

0: ਕੰਬਰ ਸ਼ਹੀਦ ਸਿੰਘ ਉਹਨਾਂ ਨੂੰ ਧੱਕੇ ਮਾਰ ਕੇ ਸੁੱਟ ਦੇਣਗੇ।
1: ਸੰਤ ਸਰਾਬ ਕੋ ਕਰੇ ਜੋ ਓਟ,
0: ਸੰਤਾਂ ਦਾ ਸਰਾਬ ਜਿਹੜਾ ਵਾ ਉਹ ਨੇੜਦਾ ਨਹੀਂ ਗਾ।
1: ਇੱਕੋ ਚੋਟ ਫੁੱਟੇ ਕੋਟਨ ਕੋਟ,
0: ਕਰੋੜਾਂ ਕੋਟਾਂ ਨੂੰ ਇੱਕ ਵਚਨ ਸੁੱਟ ਦਿੰਦਾ ਤੋੜ ਕੇ।
1: ਸੁਬੇਗ ਸਿੰਘ

0: ਤੁਸੀਂ ਪਿਆਰੇ ਸਿੱਖ ਜੇ
1: ਨਵਾਬ ਮਰਨ ਮੈਂ ਕੁਛ ਕਸਰ ਨਾਹੀ
0: ਨਵਾਬ ਦੇ ਮਰਨ ਵਿੱਚ ਕੋਈ ਕਸਰ ਨੀ ਹੈਗੀ ਪਤਾ ਨੀ ਅੱਜ ਮਰ ਗਏ ਭਲ ਕੇ ਮਰ ਜੇ ਨਵਾਬ ਨੇ ਤੇ ਮਰ ਹੀ ਜਾਣਾ
1: ਸਭੀ ਤੁਰਕ ਲਾਰ ਮਾਰ ਗੱਲ ਜਾਹੀ
0: ਸਾਰੇ ਤੁਰਕ ਜਿਹੜੇ ਆ ਉਹ ਲੜ ਕੇ ਮਰ ਜਾਣਗੇ

0: ਨਵਾਬ ਨੇ ਖਾਲਸੇ ਦੀ ਓਟ ਲਈ ਆ, ਆਸਰਾ ਲਿਆ ਵਾ।
1: ਨਹਿ ਸ਼ਕਤ ਦਿਖਾਲੇ ਖਾਲਸੋ, ਤੂੰ ਲੱਗੇ ਖਾਲਸੇ ਖੋਟ।
0: ਵੀ ਖਾਲਸੇ ਨੂੰ ਸ਼ਕਤ ਦਿਖਾਉਣੀ ਚਾਹੀਦੀ ਆ, ਉਹਨੇ ਆਸਰਾ ਲਿਆ।
1: ਚਾਉ ਪਈ ਸਭੋ ਖਾਲਸੇ ਮਾਹੇ ਤੁਫੀਕ,
0: ਇਹ ਖਾਲਸੇ ਪੰਥ ਦੀ ਵਡਿਆਈ ਆ।
1: ਆਹੇ ਖਾਲਸੋ ਮੁਖ ਅਮੀਕ,
0: ਖਾਲਸੇ ਦਾ ਜਿਹੜਾ ਮੁਖ ਆ, ਖਾਲਸੇ ਦੇ ਮੁਖ ਵਿੱਚ ਅੰਮ੍ਰਿਤ ਆ।
1: ਤਾਰੂ ਸਿੰਘ ਉਸ ਪਰਚਾ ਲਾਇਆ,
0: ਤਾਰੂ ਸਿੰਘ ਨੇ ਪਰਚਾ ਲਾਇਆ, ਬਚਨ ਕੀਤਾ ਵੀ ਮੈਂ ਇਹਨੂੰ ਜੁੱਤੀ ਅੱਗੇ ਲਾ ਕੇ ਖੜਨਾ।
1: ਤਾਰੂ ਸਿੰਘ ਉਸ ਸੱਚ ਦਿਖਾਇਆ,
0: ਤਾਰੂ ਸਿੰਘ ਨੇ ਜੋ ਕਿਹਾ ਉਹ ਸੱਚ ਕਰਕੇ ਵਿਖਾਤਾ।
1: ਗੁਰੂ ਖਾਲਸੋ ਖਾਲਸੋ ਗੁਰ ਆਪ,
0: ਕਿਉਂ ਮਹਾਰਾਜ ਨੇ ਬਚਨ ਕੀਤੇ ਆ ਦਸਵੇਂ ਪਾਤਸ਼ਾਹ ਨੇ, ਖਾਲਸਾ ਮੇਰੋ ਸਵਜਨ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹ ਖਾਲਸਾ ਗੁਰੂ ਸਰੂਪ ਆ, ਇਹ ਬਚਨ ਆ ਸਤਿਗੁਰ ਜੀ ਦੇ।
1: ਤਾਰੂ ਸਿੰਘ ਨਵਾਬ ਕਹਿਓ ਆਪ,
0: ਇਸ ਤਰ੍ਹਾਂ ਤਾਰੂ ਸਿੰਘ ਨੂੰ ਨਵਾਬ ਨੂੰ ਤਾਰੂ ਸਿੰਘ ਨੇ ਕਹਿਣਾ ਕੀਤਾ।
1: ਨਵਾਬ ਖਾਲਸੇ ਪ੍ਰਣ ਸੱਚਾ ਆਇਆ,
0: ਸੋ ਖਾਲਸਾ ਜੀ ਨਵਾਬ ਹੁਣ ਤਰਲੇ ਲੈਂਦਾ ਵੀ ਮੇਰੀ ਮੈਂ ਮਰ ਤੇ ਜਾਣਾ, ਪਰ ਮੇਰਾ ਇਹ ਪਿਸ਼ਾਬ ਦਾ ਬੰਨ ਟੁੱਟ ਜੇ, ਮੈਂ ਇੱਕ ਦੁੱਖ ਇਹ ਦੁੱਖ ਤੋਂ ਮੈਨੂੰ ਖਾਲਸਾ ਬਚਾ ਲੇ ਤਾਂ ਫਿਰ ਤਾਰੂ ਸਿੰਘ ਦਾ ਵਚਨ ਜਿਹੜਾ ਪੂਰਾ ਹੋ ਹੀ ਜਾਣਾ।
1: ਤੋ ਖਾਲਸੇ ਪਹਿ ਮੋਹੇ ਕਲਾਇਆ,
0: ਇਸ ਕਰਕੇ ਮੈਂ ਤਾਰੂ ਸਿੰਘ ਨੂੰ ਪੁੱਛ ਕੇ ਆਇਆ ਤੇ ਤਾਂ ਮੈਂ ਖਾਲਸਾ ਜੀ ਤੁਹਾਡੇ ਪਾਸ ਆਇਆ।
1: ਖਾਲਸੇ ਮਹਿ ਉਨ ਲਖੀ ਤੁਫੀਕ,
0: ਖਾਲਸੇ ਪੰਥ ਵਿਚ ਬਹੁਤ ਸ਼ਕਤੀ ਦੱਸੀ ਹੈ ਭਾਈ ਤਾਰੂ ਸਿੰਘ ਨੇ।
1: ਖਾਲਸੋ ਮੁਖ ਉਨ ਲੱਗਿਓ ਅਮੀਕ,
0: ਖਾਲਸੇ ਦਾ ਮੁਖ ਜਿਹੜਾ ਅੰਮ੍ਰਿਤ ਆ।
1: ਕਹੇ ਖਾਲਸੋ ਸਭ ਕਰ ਦੇਤ,
0: ਜੋ ਖਾਲਸਾ ਪੰਥ ਕਵੇਗਾ ਉਹ ਪੂਰਾ ਹੋਵੇਗਾ।
1: ਗੁਰੂ ਖਾਲਸੇ ਮੈਂ ਭਿੰਨ ਨਾ ਭੇਤ,
0: ਗੁਰੂ ਵਿਚ ਤੇ ਖਾਲਸੇ ਵਿਚ ਕੋਈ ਭਿੰਨ ਭੇਤ ਨਹੀਂ ਗਾ।

0: ਜਦੋਂ ਸੱਚਖੰਡ ਨੂੰ ਜਾਣ ਲੱਗੇ ਦਸਵੇਂ ਪਾਤਸ਼ਾਹ ਉਦੋਂ ਇਹ ਬਚਨ ਕਹਿ ਗਏ ਸੀ,
1: ਸੰਤ ਸਿੱਖਣ ਮੈਂ ਭੇਤ ਕੱਛ ਨਾਹੀ।
0: ਗੁਰੂ ਕੇ ਸਿੱਖਾਂ ਵਿੱਚ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਗਾ।
1: ਹੈ ਸਭ ਸਿੱਖਣ ਮਾਹੇ ਸੰਤਾਈ।
0: ਇਹ ਸਾਰੇ ਸਿੱਖਾਂ ਵਿੱਚ ਬਚਨ ਮਹਾਰਾਜ ਦੀ ਯਾਦ ਨੇ, ਪ੍ਰਗਟ ਨੇ।

0: ਦਾ ਜਿਹੜਾ ਬੰਨ ਆ ਇਸ ਤੋਂ ਮੈਨੂੰ ਬਚਾਉਣਾ ਕਰੋ।
1: ਜਿਮ ਉਹਨ ਦੁਸ਼ਟ ਸੀ ਮੈਨੂੰ ਕਹੀ,
0: ਸ਼ਵੇਗ ਸਿੰਘ ਕਹਿੰਦਾ ਦੁਸ਼ਟ ਨੇ ਜਿੱਦਾਂ ਮੈਨੂੰ ਕਹੀ ਸੀ,
1: ਸਕਲ ਖਾਲਸ ਮੋਹ ਕਹਿ ਦਈ,
0: ਮੈਂ ਸਾਰੇ ਖਾਲਸੇ ਪੰਥ ਨੂੰ ਕਹਿ ਕੇ ਦੱਸ ਦਿੱਤੀ ਸਾਰੀ ਗੱਲ।
1: ਔ ਤਾਰੂ ਸਿੰਘ ਥੋਂ ਪੁੱਛ ਆਇਆ,
0: ਮੈਂ ਭਾਈ ਤਾਰੂ ਸਿੰਘ ਨੂੰ ਪੁੱਛ ਕੇ ਆਇਆ ਵਾ ਤੁਹਾਡੇ ਪਾਸ।
1: ਉਨ ਖਾਲਸੇ ਕੋ ਅਦਬ ਸੁਣਾਇਆ,
0: ਭਾਈ ਤਾਰੂ ਸਿੰਘ ਨੇ ਖਾਲਸੇ ਪੰਥ ਦਾ ਅਦਬ ਰੱਖਿਆ, ਜੋ ਖਾਲਸਾ ਕਰੇ ਉਹ ਮੈਨੂੰ ਮਨਜ਼ੂਰ ਆ।
1: ਔਰ ਕਿਸੀ ਕੋ ਮੰਨੇ ਨਾ ਤਾਣ,
0: ਹੋਰ ਕਿਸੇ ਦੀ ਗੱਲ ਭਾਈ ਤਾਰੂ ਸਿੰਘ ਨਹੀਂ ਮੰਨਦੇ।
1: ਖਾਲਸੇ ਕੇ ਚਹਿ ਰਾਖਿਓ ਮਾਣ,
0: ਖਾਲਸੇ ਪੰਥ ਦਾ ਉਹਨਾਂ ਨੇ ਮਾਣ ਰੱਖਿਆ।
1: ਖਾਲਸਾ ਉਤੇ ਉਸ ਗੁੱਸਾ ਨਾ ਹੋਏ,
0: ਖਾਲਸਾ ਜੀ ਤੁਹਾਡੇ ਉੱਤੇ ਕੋਈ ਗੁੱਸਾ ਨਹੀਂ ਹੋਵੇਗਾ ਤਾਰੂ ਸਿੰਘ ਦਾ, ਕਿ ਮੈਂ ਪੁੱਛ ਕੇ ਆਇਆ।
1: ਕਹੀ ਖਾਲਸੇ ਮਨ ਲੈ ਸੋਏ,
0: ਜੋ ਖਾਲਸਾ ਕਵੇਗਾ ਭਾਈ ਤਾਰੂ ਸਿੰਘ ਮਨ ਲਵੇਗਾ।
1: ਜੋ ਕੁਛ ਖਾਲਸੇ ਆਛੋ ਹੋਈ,
0: ਜੋ ਖਾਲਸਾ ਕਰੇਗਾ ਭਲਾ ਹੋਏਗਾ।
1: ਲਗਤ ਤਾਰੂ ਸਿੰਘ ਆਛੋ ਸੋਈ,
0: ਜੋ ਖਾਲਸਾ ਪੰਥ ਬਚਨ ਕਹਿ ਦੇਗਾ ਭਾਈ ਤਾਰੂ ਸਿੰਘ ਨੂੰ ਚੰਗਾ ਲੱਗੇਗਾ।
1: ਤਾਰੂ ਸਿੰਘ ਤੇ ਡਰੋ ਸੋ ਨਾਹੀ,
0: ਹੇ ਖਾਲਸਾ ਜੀ ਭਾਈ ਤਾਰੂ ਸਿੰਘ ਤੋਂ ਨਾ ਡਰੋ, ਵੀ ਤਾਰੂ ਸਿੰਘ ਨਾ ਸਾਡੇ ਤੇ ਨਾਰਾਜ਼ ਹੋ ਜੇ, ਇਸ ਗੱਲ ਤੋਂ ਨਾ ਡਰੋ।
1: ਸੁਵੇਗ ਸਿੰਘ ਜੋ ਆਖ ਸੁਣਾਈ,
0: ਸੁਵੇਗ ਸਿੰਘ ਨੇ ਸਾਰੀ ਗੱਲ ਕਹਿ ਕੇ ਸੁਣਾ ਦਿੱਤੀ।
1: ਤਬੈ ਖਾਲਸੇ ਬਾਤ ਵਿਚਾਰੀ,
0: ਖਾਲਸੇ ਪੰਥ ਨੇ ਵਿਚਾਰ ਕੀਤੀ।
1: ਮਾਨੈ ਗੋ ਜੋ ਕਹੀ ਹਮਾਰੀ,
0: ਭਾਈ ਤਾਰੂ ਸਿੰਘ ਸਾਡੀ ਗੱਲ ਨੂੰ ਮੰਨੇਗਾ।
1: ਸਭ ਸਿੰਘਾਂ ਨੇ ਮਤਾ ਪਕਾਇਆ,
0: ਸਾਰੇ ਸਿੰਘਾਂ ਨੇ ਗੁਰਮਤਾ ਸੁਧਿਆ।
1: ਗੁਰੂ ਖਾਲਸੇ ਐਸ ਠਹਿਰਾਇਆ,
0: ਗੁਰੂ ਖਾਲਸੇ ਨੇ ਇਸ ਤਰ੍ਹਾਂ ਕਹਿਣਾ ਕਿ

0: ਸੀ ਕਿ ਜੁੜੇ ਹੋਏ ਪਹਿਲੇ ਸਮੇਂ ਚ
1: ਛੋਟੇ ਲੈ ਕੇ ਵੱਡੇ ਦੈ ਉੱਠ ਕੇ ਆਪਣੇ ਹੱਥ
0: ਛੋਟੇ ਪਿੰਡ ਤੇ ਵੱਡੇ ਪਿੰਡ ਇਹ ਨਵਾਬ ਲਿਖ ਕੇ ਦੇਵੇ ਪਹਿਲਾਂ
1: ਚਾਹ ਪਈ ਖਾਨ ਬਹਾਦਰ ਖਾਨੋ ਭੈਣ
0: ਖਾਨ ਬਹਾਦਰ ਜਿਹੜਾ ਵਾ ਸੂਬਾ ਉਹਦੀ ਭੈਣ ਸੀ ਖਾਨੋ ਜਿਹਦਾ ਨਾਂ ਸੀ
1: ਵਸੈ ਫਰਜੁੱਲਾ ਖਾਂ ਕੇ ਐਨ
0: ਫਰਜੁੱਲੇ ਖਾਂ ਦੇ ਘਰ ਵਸਦੀ ਸੀ
1: ਫਰਜੁੱਲਾਪੁਰ ਤਿਸ ਗ੍ਰਾਮ ਵਸਾਇਆ
0: ਉਹਨੇ ਫਰਜੁੱਲਾਪੁਰ ਨਗਰ ਵਸਾਇਆ ਸੀ ਖਾਨ ਨੇ
1: ਨਵਾਬ ਕਪੂਰ ਸਿੰਘ ਥੋ ਵਸਾਇਆ
0: ਉਹ ਨਵਾਬ ਕਪੂਰ ਸਿੰਘ ਦੇ ਨਾਂ ਕਰ ਦੇਵੇ ਇਹ ਗੱਲ ਮੰਨੇ ਨਵਾਬ
1: ਤਿਸ ਕੋ ਪਟੋ ਦਿਓ ਕਲਾਏ
0: ਪਟਾ ਲਿਖ ਕੇ ਭੇਜ ਦੇਵੇ
1: ਸਿੰਘਪੁਰੋ ਤਿਸ ਨਾਮ ਧਰਾਏ
0: ਉਹਦਾ ਨਾਮ ਸਿੰਘਪੁਰਾ ਪ੍ਰਸਿੱਧ ਕਰਨਾ ਕਰੇ
1: ਸੁਨ ਕਪੂਰ ਸਿੰਘ ਗੁੱਸਾ ਕੀਆ
0: ਨਵਾਬ ਕਪੂਰ ਸਿੰਘ ਜਿਹੜਾ ਪੰਥ ਦਾ ਮੁਖੀ ਆ ਉਹਨੇ ਇਸ ਦਾ ਗੱਲ ਦਾ ਗੁੱਸਾ ਕੀਤਾ
1: ਮੰਗਿਓ ਰਾਜ ਕਿਨ ਹਮਕੋ ਦੀਆ
0: ਵੀ ਮੰਗਿਆ ਹੋਇਆ ਰਾਜ ਸਾਨੂੰ ਕਿਹਨੇ ਦੇਣਾ ਕਰਨਾ ਹੈ

0: ਮਰਨ ਦਾ ਸਭ ਤੋਂ ਵੱਡਾ ਦੁੱਖ ਹੈ।
1: ਨਵਾਬ ਕਪੂਰ ਸਿੰਘ ਐਸ ਉਚਾਰੀ,
0: ਇਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ ਕਹਿਣਾ ਕੀਤਾ,
1: ਜਨਮ ਮਰਨ ਜਗ ਦੁੱਖ ਦੇ ਆਹੀ,
0: ਜਨਮ ਦਾ ਤੇ ਮਰਨ ਦਾ ਇਹ ਵੱਡੇ ਦੁੱਖ ਹੈ।
1: ਜਾਂ ਤੇ ਸਤਿਗੁਰ ਹੋਏ ਸਹਾਈ,
0: ਇਸ ਕਰਕੇ ਸਤਿਗੁਰ ਜੀ ਸਹਾਇਤਾ ਕਰਨ ਦੀਦੀ ਉਹਦੇ ਉੱਤੇ ਕਿਰਪਾ ਹੋ ਸਕਦੀ ਹੈ।
1: ਦੋਹਰਾ ਇਮ ਉਨ ਸ੍ਰੀ ਗੁਰੂ ਗ੍ਰੰਥ ਕੋ ਲਯੋ ਆਸਰੋ ਆਏ,
0: ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਕੀਤਾ ਨਵਾਬ ਨੇ ਗੁਰਬਾਣੀ ਦਾ।
1: ਇਤਨੀ ਖਾਤਰ ਦੁਸ਼ਟ ਕੋ ਦੀਜੈ ਪਰਚਾ ਦਿਖਾਏ,
0: ਖਾਲਸਾ ਜੀ ਦੁਸ਼ਟ ਨੂੰ ਪਰਚਾ ਦਿਖਾ ਦੇਣਾ ਚਾਹੀਦਾ, ਖਾਲਸੇ ਦੀ ਸ਼ਕਤੀ ਦਿਖਾ ਦੇਣੀ ਚਾਹੀਦੀ ਹੈ।
1: ਚੋ ਪਈ ਦੁਸ਼ਟ ਬਖਸ਼ਣੋ ਵੱਡੋ ਅਯੋਗ,
0: ਦੁਸ਼ਟ ਨੂੰ ਜਿਹੜਾ ਬਖਸ਼ਣਾ ਵਾ ਬੜੀ ਅਯੋਗ ਗੱਲ ਆ ਉਹਦਾ।
1: ਗੁਰ ਕੇ ਬਚਨ ਰੱਖਣ ਭਇਓ ਜੋਗ,
0: ਗੁਰੂ ਕੇ ਜਿਹੜੇ ਬਚਨ ਆ ਉਹ ਰੱਖਣੇ ਯੋਗ ਆ।
1: ਪੰਜ ਸਿੰਘ ਤਬ ਸਿੰਘਨ ਉਠਾਏ,
0: ਪੰਜ ਸਿੰਘ ਉਠਾਉਣਾ ਕੀਤੇ ਖਾਲਸੇ ਚੋਂ,
1: ਇਮ ਕਹਿ ਦਈ ਅਰਦਾਸ ਕਰਾਏ,
0: ਤੇ ਪੰਜਾਂ ਸਿੱਖਾਂ ਕੋ ਅਰਦਾਸ ਕਰਾਤੀ।
1: ਤਾਰੂ ਸਿੰਘ ਕੀ ਜੂਤਨ ਮਾਥ,
0: ਭਾਈ ਤਾਰੂ ਸਿੰਘ ਦੀ ਜੁੱਤੀ ਵੱਜੇ ਨਵਾਬ ਦੇ ਸਿਰ ਚ,
1: ਨਵਾਬ ਲਵਾਵੇ ਸਿੰਘ ਕੇ ਹੱਥ,
0: ਨਵਾਬ ਤਾਰੂ ਸਿੰਘ ਦਾ ਜੋੜਾ ਹੋਵੇ ਤੇ ਗੁਰੂ ਕਾ ਸਿੱਖ ਜੋੜਾ ਉਹ ਜੁੱਤੀ ਮਾਰੇ ਨਵਾਬ ਦੇ ਸਿਰ ਚ,
1: ਛੁੱਟੇ ਪਿਸ਼ਾਬ ਨਵਾਬ ਸੁਖ ਹੋਏ,
0: ਇਹ ਨਵਾਬ ਦਾ ਬੰਨ ਤੁੱਟ ਸਕਦਾ। ਇਹ ਖਾਲਸੇ ਪੰਥ ਨੇ ਪੰਜਾਂ ਸਿੰਘਾਂ ਕੋ ਅਰਦਾਸ ਕਰਾਤੀ ਕਿ ਭਾਈ ਤਾਰੂ ਸਿੰਘ ਦਾ ਜੋੜਾ ਹੋਵੇ ਤੇ ਨਵਾਬ ਦੇ ਸਿਰ ਵਿੱਚ ਵੱਜੇ, ਇਹ ਨਵਾਬ ਦਾ ਪਿਸ਼ਾਬ ਦਾ ਬੰਨ ਜਿਹੜਾ ਟੁੱਟ ਸਕਦਾ, ਦੁੱਖ ਦੂਰ ਹੋ ਸਕਦਾ।
1: ਫਿਰ ਮਰੇ ਤਾਰੂ ਸਿੰਘ ਆਗੇ ਸੋਏ,
0: ਫਿਰ ਜਿਹੜਾ ਵਜਨ ਤਾਰੂ ਸਿੰਘ ਨੇ ਕੀਤਾ ਵੀ ਮੈਂ ਜੁੱਤੀ ਅੱਗੇ ਲਾ ਕੇ ਖੜਨਾ, ਉਹ ਭਾਈ ਤਾਰੂ ਸਿੰਘ ਦਾ ਵਚਨ ਪੂਰਾ ਹੀ ਰਵੇ।

0: ਦਾਰੂ ਸਿੰਘ ਦੀ ਆਗਿਆ ਲੈ ਕੇ
1: ਕਰੋ ਨਾ ਕਛੂ ਨਿਵਾਬੈ ਕਾਜ,
0: ਦਾਰੂ ਸਿੰਘ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ।
1: ਗੁਰ ਬਚਨਨ ਖਾਤਰ ਯੋ ਕੀਓ,
0: ਗੁਰੂ ਕੇ ਬਚਨਾਂ ਦੇ ਖਾਤਰ ਜਿਹਨੇ ਇਹ ਵੱਡਾ ਐਡਾ ਵੱਡਾ ਸਾਕਾ ਕੀਤਾ ਤਾਰੂ ਸਿੰਘ ਨੇ।

0: ਤਾਰੂ ਸਿੰਘ ਨੇ ਮੱਥਾ ਟੇਕਦਾ ਨਮਸਕਾਰ ਕਰਤੀ ਖਾਲਸੇ ਪੰਥ ਨੂੰ।
1: ਚੱਲਿਓ ਬਚਨ ਲੈ ਸਿਰ ਪਰ ਧਰੀ,
0: ਖਾਲਸੇ ਦਾ ਬਚਨ ਆਪਣੇ ਸਿਰ ਮੱਥੇ ਤੇ ਰੱਖ ਲਿਆ।

0: ਪੰਚਾ ਸ਼ਬੇਗ ਸਿੰਘ
1: ਪ੍ਰਥਮੈ ਤਾਰੂ ਸਿੰਘ ਪੈ ਜਾ ਕਹੀ ਸਭੈ ਗੱਲ ਖੋਰ।
0: ਸਾਰੀ ਗੱਲ ਖੋਲ ਕੇ ਭਾਈ ਤਾਰੂ ਸਿੰਘ ਨੂੰ ਦੱਸਣਾ ਕੀਤੀ ਖਾਲਸੇ ਪੰਥ ਦੇ।
1: ਚੌ ਪਈ ਸੁਬੇਗ ਸਿੰਘ ਤੇ ਸਿੰਘ ਸੁਣ ਲਈ।
0: ਸ਼ਬੇਗ ਸਿੰਘ ਤੋਂ ਭਾਈ ਤਾਰੂ ਸਿੰਘ ਨੇ ਸੁਣ ਲਈ।
1: ਨਾਮ ਖਾਲਸੂ ਸੁਨ ਕੁਨਿਸ਼ ਕਈ।
0: ਖਾਲਸੇ ਪੰਥ ਦੇ ਨਾਂ ਤੇ ਨਮਸਕਾਰ ਕੀਤੀ ਤਾਰੂ ਸਿੰਘ ਨੇ।
1: ਖਾਲਸੇ ਪਰ ਸਭ ਦੇਹ ਕੁਰਬਾਨ।
0: ਖਾਲਸੇ ਪੰਥ ਤੋਂ ਮੇਰੀ ਦੇਹ ਕੁਰਬਾਨ ਆ।

0: ਨਾਮਨੇ
1: ਪੰਜ ਸਿੱਖਨ ਅਰਦਾਸ ਸੋ ਯਾਹੇ
0: ਜਿਹੜੀ ਪੰਜਾਂ ਸਿੱਖਾਂ ਦੀ ਅਰਦਾਸ ਆ
1: ਵਹਿ ਤੋਂ ਮਾਨੀਅਤ ਧੁਰ ਦਰਗਾਹੇ
0: ਪੰਜਾਂ ਸਿੱਖਾਂ ਦੀ ਅਰਦਾਸ ਤਾਂ ਦਰਗਾਹ ਵਿੱਚ ਸੱਚਖੰਡ ਵਿੱਚ ਮੰਨੀ ਜਾਂਦੀ ਹੈ।

0: ਵੱਲ ਮਾਰੇ ਸੀ।
1: ਦਾਸਨ ਸੋ ਪਤਸ਼ਾਹ ਬਹੁਗਾਰੇ,
0: ਤੇ ਬੜੇ ਬੜੇ ਸ਼ਾਹ ਜਿਹੜੇ ਤਖਤਾਂ ਤੋਂ ਡੇਗ ਦਿੱਤੇ ਸੀ, ਗੋਲੇ ਚਲਾ ਕੇ ਸ਼ਹੀਦੀ ਦੇਗ ਦੇ।
1: ਆਪਣੇ ਸੋਟੇ ਜਿਮੀ ਪਰ ਲਾਵੇ,
0: ਜਿਵੇਂ ਜ਼ਮੀਨ ਦੇ ਉੱਤੇ ਆਪਣੇ ਸੋਟੇ ਮਾਰਦੇ ਆ।
1: ਸਿਰ ਪਤਸ਼ਾਹੋ ਛਤਰ ਗਿਰਾਵੇ,
0: ਜ਼ਮੀਨ ਤੇ ਸੋਟੇ ਮਾਰ ਕੇ ਬਾਦਸ਼ਾਹ ਦੇ ਸਿਰ ਤੋਂ ਛਤਰ ਗਲਾ ਦਿੰਦੇ, ਲਾਹ ਦਿੰਦੇ।

0: ਖਾਲਸੇ ਪੰਥ ਨੇ ਆਗਿਆ ਦਿੱਤੀ।
1: ਜਿਹ ਬਿਦ ਸੰਭੂ ਹੈ ਖਾਲਸੇ ਕਰ ਦੀਨੀ ਅਰਦਾਸ।
0: ਜਿੱਦਾਂ ਖਾਲਸੇ ਪੰਥ ਨੇ ਪੰਜਾਂ ਸਿੱਖਾਂ ਦੇ ਕੋਲੋਂ ਅਰਦਾਸ ਕਰਵਾਈ ਆ।
1: ਚੌਪਈ ਕਹੀ ਖਾਲਸੇ ਨਵਾਬ ਸੁਣ ਲਈ।
0: ਖਾਲਸੇ ਪੰਥ ਦਾ ਕਿਹਾ ਹੋਇਆ ਨਵਾਬ ਨੇ ਸੁਣ ਲਿਆ।
1: ਮੁਸਲੇ ਪਾਸੋਂ ਦੂਰ ਕਰ ਦਈ।
0: ਜਿਹੜੇ ਮੁਸਲੇ ਸੀ ਨੇੜੇ ਨੇੜੇ ਨਵਾਬ ਨੇ ਦੂਰ ਕਰ ਦਿੱਤੇ।
1: ਕਹੇ ਸ਼ਿਤਾਬੀ ਚਹੀਅਤ ਕਈ।
0: ਨਵਾਬ ਕਹਿਣ ਲੱਗਾ ਜੋ ਖਾਲਸੇ ਨੇ ਕਿਹਾ ਨਾ ਉਹ ਛੇਤੀ ਕਰਨਾ ਕਰੋ।

0: ਉਹ ਜੋੜਾ ਸ਼ਬੇਗ ਸਿੰਘ ਦੇ ਹੱਥ ਦਿੱਤਾ।
1: ਆਪਣੀ ਗਰਜ ਉਨ ਲਾਈ ਮਾਥ,
0: ਤੇ ਆਪਣੀ ਗਰਜ ਆਪਣੇ ਦੁੱਖ ਦੂਰ ਕਰਨ ਵਾਸਤੇ ਆਪਣੇ ਮੱਥੇ ਨੂੰ ਉਹ ਜੋੜਾ ਛੁਆਇਆ।
1: ਮਿਟ ਗਏ ਸੂਲ ਪਿਸ਼ਾਬ ਅਜਾਬ,
0: ਖਾਲਸਾ ਜਿਹੜਾ ਸੂਲ ਹੁੰਦਾ ਸੀ, ਦੁੱਖ ਹੁੰਦਾ ਸੀ, ਪਿਸ਼ਾਬ ਦਾ ਜਿਹੜਾ ਬੰਨ ਸੀ, ਉਹ ਭਾਈ ਤਾਰੂ ਸਿੰਘ ਦਾ ਜੋੜਾ ਲੱਗਣ ਤੇ ਪਿਸ਼ਾਬ ਦਾ ਬੰਨ ਟੁੱਟ ਗਿਆ। ਤੇ ਖਾਲਸਾ ਜੀ, ਖਾਲਸੇ ਪੰਥ ਨੇ ਇਹ ਪਰਚਾ ਦਿਖਾ ਦਿੱਤਾ, ਸ਼ਕਤੀ ਦਿਖਾ ਦਿੱਤੀ।
1: ਨਵਾਬ ਦਾ
0: ਜਿਹੜਾ ਪਿਸ਼ਾਬ ਦਾ ਬੰਨ ਟੁੱਟ ਗਿਆ। ਇਹ ਚਾਹੁੰਦਾ ਸੀ ਨਵਾਬ, ਜਿਹੜਾ ਤਾਰੂ ਸਿੰਘ ਦਾ ਵਚਨ ਹੈ ਉਹ ਤੇ ਪੂਰਾ ਹੋ ਹੀ ਜਾਣਾ, ਮੇਰੀ ਮੌਤ ਹੋ ਹੀ ਜਾਣੀ ਆ, ਪਰ ਇੱਕ ਵਾਰ ਮੇਰਾ ਪਿਸ਼ਾਬ ਦਾ ਬੰਨ ਟੁੱਟ ਜਾਵੇ, ਇਹ ਖਾਲਸੇ ਪੰਥ ਦੀ ਮੈਂ ਸ਼ਰਨ ਲਈ ਆ। ਤੇ ਖਾਲਸੇ ਪੰਥ ਨੇ ਹੁਕਮ ਦਿੱਤਾ ਵੀ ਭਾਈ ਤਾਰੂ ਸਿੰਘ ਦਾ ਜੋੜਾ ਹੋਵੇ ਤੇ ਨਵਾਬ ਦੇ ਸਿਰ ਤੇ ਉੱਤੇ ਵੱਜੇ ਤੇ ਨਵਾਬ ਦਾ ਬੰਨ ਟੁੱਟ ਜਾਏਗਾ। ਭਾਈ ਤਾਰੂ ਸਿੰਘ ਦਾ ਪਹਿਲਾ ਜੋੜਾ ਤਾਂ ਗੁਆ ਚੁੱਕਾ ਸੀ, ਕਿਤੇ ਨਹੀਂ ਲੱਭਾ। ਨਵਾਂ ਜੋੜਾ ਨਵਾਬ ਨੇ ਮੰਗਾ ਕੇ ਭਾਈ ਤਾਰੂ ਸਿੰਘ ਦੇ ਪੈਰੀਂ ਪਵਾ ਕੇ ਉਹ ਸ਼ਬੇਕ ਸਿੰਘ ਜੀ ਲੈ ਕੇ ਆਏ ਤੇ ਉਹ ਜੋੜਾ ਨਵਾਬ ਦੇ ਸਿਰ ਤੇ ਵੱਜਿਆ ਤੇ ਨਵਾਬ ਦਾ ਜਿਹੜਾ ਪਿਸ਼ਾਬ ਦਾ ਬੰਨ ਟੁੱਟ ਗਿਆ, ਉਹਦਾ ਦੁੱਖ ਦੂਰ ਹੋ ਗਿਆ। ਸੋ ਇੱਥੋਂ ਤੱਕ ਪ੍ਰਸੰਗ ਆਇਆ ਖਾਲਸਾ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਖੁਸ਼ੀਆਂ ਬਖਸ਼ਣੀਆਂ, ਅਖੀਰਲੀਆਂ ਪੰਕਤੀਆਂ ਸਰਵਣ ਕਰਨਾ ਕਰੀਏ, ਫਤਿਹ ਬੁਲਾਉਣਾ ਕਰੀਏ ਜੀ।

ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ, ਹੈੱਡ ਗ੍ਰੰਥੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਤਿੰਨਾਂ ਦਾ। ਹੁਣ ਸਮਾਂ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਦਾ ਹੈ। ਤਿੰਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਤੇ ਸਾਰੀ ਸਮਾਪਤੀ ਹੋਵੇਗੀ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ, ਜਿਨ੍ਹਾਂ ਦੇ ਐਤਵਾਰ ਨੂੰ 9:15 ਵਜੇ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ ਅਤੇ ਦੀਵਾਨ ਸੱਜਣਗੇ। ਅਤੇ ਸੰਤ ਬਾਬਾ ਨਿਹਾਲ ਸਿੰਘ ਜੀ ਟੱਲਣ ਵਾਲਿਆਂ ਦੀ ਯਾਦ ਦੇ ਵਿੱਚ ਵੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੇ ਐਤਵਾਰ ਨੂੰ 11:00 ਵਜੇ ਭੋਗ ਪੈਣੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜੋ ਇਤਿਹਾਸ ਦੀ ਕਥਾ ਵਿਚਾਰ ਹੈ ਉਹ ਆਪ ਜੀ ਨੇ ਰੱਬੀ ਪੁਰਖਾਂ ਪਾਸੋਂ ਸ਼੍ਰਵਣ ਕੀਤੀ ਹੈ। ਆਪ ਜੀ ਇਕਾਗਰਤਾ ਟਿਕਾਓ ਦੀ ਦਾਤ ਬਖਸ਼ੋ ਤੇ ਆਪਾਂ ਇੱਕ ਵਿਸ਼ਾ ਗੁਰਮਤ ਵਿੱਚੋਂ ਧਰਮ ਕੀ ਹੈ, ਧਰਮ ਦੀ ਪਰਿਭਾਸ਼ਾ ਕੀ ਹੈ, ਧਰਮ ਕਿਵੇਂ ਕਮਾਉਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਮਨੁੱਖਤਾ ਨੂੰ ਧਰਮ ਪ੍ਰਤੀ ਦੱਸਿਆ ਇਹ ਆਪਾਂ ਅੱਜ ਗੁਰੂ ਕਿਰਪਾ ਨਾਲ ਵਿਚਾਰਨਾ ਹੈ। ਇੱਕ ਵਾਰ ਆਪ ਜੀ ਗੁਰੂ ਬਖਸ਼ੀ ਫਤਿਹ ਬੁਲਾਓ, ਰਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹੋ ਤੇ ਦੋ ਸ਼ਬਦ ਮਿਲਣਗੇ ਮਨਮੁਖ ਤੇ ਗੁਰਮੁਖ। ਦੁਨਿਆਵੀ ਤੌਰ ਤੇ ਵਿਦਵਾਨ ਇਹਨੂੰ ਕਹਿਣਗੇ ਇੱਕ ਕਰਤਾਰੀ ਬਿਰਤੀ ਇੱਕ ਬਕਾਰੀ ਬਿਰਤੀ, ਇੱਕ ਕਰਤਾਰੀ ਬਿਰਤੀ ਇੱਕ ਬਕਾਰੀ ਬਿਰਤੀ। ਜਿਹੜੀ ਬਕਾਰੀ ਬਿਰਤੀ ਹੈ ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਪਾਪ ਕਰਮ ਬੁਰਾ ਚਿਤਬਨਾ ਇਹ ਸਭ ਬਕਾਰੀ ਬਿਰਤੀ ਵਿੱਚ ਆਉਂਦੀਆਂ ਨੇ। ਤੇ ਜਿਹੜੀ ਕਰਤਾਰੀ ਬਿਰਤੀ ਹੈ ਇਹਨੂੰ ਕਿਹਾ ਜਾਂਦਾ ਸਤ ਸੰਤੋਖ ਦਇਆ ਧਰਮ ਖਿਮਾ ਕਿਸੇ ਦਾ ਭਲਾ ਚਿਤਬਨਾ, ਇਹ ਸਾਰੀ ਕਰਤਾਰੀ ਬਿਰਤੀ ਹੈ। ਇਹਨੂੰ ਦੂਜੇ ਰੂਪ ਵਿੱਚ ਬਿਆਨ ਕਰੋ ਇੱਕ ਔਗਣਾ ਦੀ ਪੰਡ ਇੱਕ ਗੁਣਾਂ ਦਾ ਖਜ਼ਾਨਾ। ਸੰਸਾਰ ਵਿੱਚ ਵੀ ਦੋ ਹੀ ਚੀਜ਼ਾਂ ਵਰਤਦੀਆਂ, ਪਾਪ ਜਿੰਨੇ ਨੇ ਇਹ ਔਗਣਾਂ ਵਿੱਚੋਂ ਬਾਹਰ ਨਿਕਲਦੇ ਆ ਤੇ ਭਲਾ ਜਿੰਨਾ ਵੀ ਹੈ ਉਹ ਚੰਗੇ ਗੁਣਾਂ ਵਿੱਚੋਂ ਬਾਹਰ ਨਿਕਲਦਾ। ਮੈਂ ਬੇਨਤੀ ਤੁਹਾਨੂੰ ਬਾਣੀ ਦਾ ਇੱਕ ਸ਼ਬਦ ਲੈ ਕੇ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਮੈਂ ਪੜ੍ਹਿਆ ਆਰੰਭਤਾ ਅੰਦਰ ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲਬਿਖ ਨਾਸੰਗ ਪ੍ਰਾਪਤੰਗ ਧਰਮ ਲਖਿਅਨ। ਆਪਾਂ ਇਹਨੂੰ ਵਿਸਤਾਰ ਨਾਲ ਵਾਚਨਾ। ਜਿਹੜੇ ਔਗਣ ਨੇ ਬਕਾਰੀ ਬਿਰਤੀ ਵਿੱਚੋਂ ਪੈਦਾ ਹੁੰਦੇ ਨੇ ਤੇ ਯਾਦ ਰੱਖੋ ਦਾਨੇ ਪੁਰਖਾਂ ਨੇ ਚੰਗੇ ਗੁਣਾਂ ਵਿੱਚੋਂ ਸਤ ਸੰਤੋਖ ਦਇਆ ਧਰਮ ਖਿਮਾ, ਜਦੋਂ ਕੋਈ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਤੇ ਕੋਈ ਵੀ ਬੰਦਾ ਪੂਰੀ ਦੁਨੀਆਂ ਦੇ ਅੰਦਰ ਜਦੋਂ ਇਹਨਾਂ ਗੁਣਾਂ ਦਾ ਧਾਰਨੀ ਬਣ ਜਾਂਦਾ ਤੇ ਆਮ ਮਨੁੱਖਤਾ ਕਹਿੰਦੀ ਇਹ ਬੰਦਾ ਧਰਮੀ ਬਣ ਗਿਆ ਹੈ। ਉਹ ਜਿਹੜਾ ਧਰਮ ਸ਼ਬਦ ਹੈ ਇਹ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਤ੍ਰੀ, ਤ੍ਰੀ ਧਾਤੂ ਤੋਂ ਨਿਕਲਿਆ, ਤ੍ਰੀ ਸ਼ਬਦ ਹੈ ਤ੍ਰੀ, ਤ੍ਰੀ ਤੋਂ ਬਣਿਆ ਧਰਮ ਤੇ ਧਰਮ ਦੇ ਆਖਰੀ ਅਰਥ ਹੁੰਦੇ ਨੇ ਫਰਜ਼, ਧਾਰਨ ਕਰਨ ਯੋਗ। ਧਰਮ ਦੇ ਆਖਰੀ ਅਰਥ ਨੇ ਫਰਜ਼, ਧਾਰਨ ਕਰਨ ਯੋਗ। ਜਦੋਂ ਕਿਸੇ ਬੰਦੇ ਅੰਦਰ ਚੰਗੇ ਗੁਣ ਪੈਦਾ ਹੋ ਜਾਣ ਤੇ ਬੰਦਾ ਉੱਥੇ ਸ਼ਬਦ ਵਰਤਦਾ ਇਹ ਧਰਮੀ ਪੁਰਖ ਹੈ। ਇੱਕ ਬੇਨਤੀ ਮੈਂ ਤੁਹਾਨੂੰ ਬਾਣੀ ਵਿੱਚੋਂ ਕਰਾਂ, ਆਪਾਂ ਬਾਣੀ ਦੇ ਸ਼ਬਦਾਂ ਨੂੰ ਵਾਚਨਾ ਜੋ ਪੜ੍ਹਿਆ ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ, ਉਂਝ ਕਿਸੇ ਵੇਲੇ ਮਨੁੱਖਤਾ ਨੇ ਵੰਡੀਆਂ ਪਾ ਕੇ ਤੇ ਧਰਮ ਵੀ ਵੱਖਰੇ ਵੱਖਰੇ ਮਿਹ ਦਿੱਤੇ ਸਨ। ਆਸਾ ਕੀ ਵਾਰ ਅੰਦਰ ਇੱਕ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਤੇ ਮਹਾਰਾਜ ਨੇ ਉੱਥੇ ਸ਼ਬਦ ਕਿਹਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ। ਇੱਥੇ ਜਿਹੜਾ ਸ਼ਬਦ ਆਇਆ ਨਾ ਵਾਰ ਵਾਰ ਸ਼ਬਦੰ, ਇਹਦਾ ਅਰਥ ਹੈ ਧਰਮ। ਉਦੋਂ ਵੰਡੀਆਂ ਪਾ ਕੇ ਵਕਤੀ ਬ੍ਰਹਮਣ ਨੇ ਕੀ ਕੀਤਾ, ਉਹਨੇ ਮਿਥ ਦਿੱਤਾ ਸੀ ਵੀ ਜਿਹੜਾ ਯੋਗੀ ਹੈ ਨਾ ਉਹਦਾ ਧਰਮ ਹੈ ਵਿਦਿਆ ਪੜ੍ਹਾਉਣੀ, ਉਹਦਾ ਧਰਮ ਇਹ ਦਿੱਤਾ। ਧਰਮ ਦਾ ਅਰਥ ਹੈ ਫਰਜ਼, ਉਹਦਾ ਫਰਜ਼ ਕਹਿ ਦਿੱਤਾ, ਉਹਦਾ ਧਰਮ ਇਹ ਦਿੱਤਾ ਤੂੰ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਆ।
ਜੋਗੀ ਸੀਮਤ ਹੋ ਗਿਆ ਇੱਥੋਂ ਤੱਕ। ਦੂਜਾ ਸੀ ਜੀ ਬ੍ਰਾਹਮਣ, ਤੇ ਬ੍ਰਾਹਮਣ ਨੇ ਕਿਹਾ ਵੀ ਮੈਂ ਵੇਦ ਪੜ੍ਹਨੇ ਤੇ ਪੜ੍ਹਾਉਣੇ, ਮੇਰਾ ਇਹ ਧਰਮ ਹੈ, ਮੇਰਾ ਇਹ ਫਰਜ਼ ਹੈ। ਉਂਝ ਸਨਾਤਨ ਧਰਮ ਅੰਦਰ ਬ੍ਰਾਹਮਣ ਦੇ ਖੱਟ ਕਰਮ ਲਿਖੇ ਨੇ। ਖੱਟ ਦਾ ਅਰਥ ਹੁੰਦੇ ਛੇ ਕਰਮ ਬ੍ਰਾਹਮਣ ਦੇ, ਉਹ ਛੇ ਕਰਮ ਨੇ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਜੱਗ ਕਰਨਾ, ਜੱਗ ਕਰਵਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਪਰ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਬ੍ਰਾਹਮਣ ਨੇ ਆਪਣਾ ਧਰਮ ਮਿਥ ਲਿਆ ਵੀ ਮੈਂ ਕੇਵਲ ਤੇ ਕੇਵਲ ਵਿਦਿਆ ਪੜ੍ਹਾਉਣੀ ਆ। ਜੋਗੀ ਦਾ ਮਿਥਿਆ ਗਿਆਨ ਦੀ ਗੱਲ ਕਰਨੀ, ਜੋਗੀ ਗਿਆਨ ਦੀ ਗੱਲ ਕਰੇਗਾ ਇਹਦਾ ਧਰਮ ਏ, ਬ੍ਰਾਹਮਣ ਵਿਦਿਆ ਪੜ੍ਹੇ ਪੜ੍ਹਾਏਗਾ ਇਹਦਾ ਧਰਮ ਏ। ਤੇ ਤੀਜਾ ਸੀ ਜੀ ਖੱਤਰੀ, ਖੱਤਰੀ ਨੂੰ ਕਿਹਾ ਵੀ ਤੇਰਾ ਧਰਮ ਇਹ ਹੈ ਤੂੰ ਜੰਗ ਦੇ ਮੈਦਾਨ ਵਿੱਚ ਜੂਝਣਾ ਹੈ, ਤੂੰ ਬਾਹੂਬਲ ਰੱਖਣਾ, ਤੇਰਾ ਇਹ ਧਰਮ ਹੈ। ਤੇ ਚੌਥਾ ਆ ਗਿਆ ਜੀ ਸ਼ੂਦਰ, ਤੇ ਸ਼ੂਦਰ ਨੂੰ ਕਹਿ ਦਿੱਤਾ ਤੂੰ ਇਹ ਬ੍ਰਾਹਮਣ, ਇਹ ਜੋਗੀ ਤੇ ਇਹ ਖੱਤਰੀ ਦੀ ਸੇਵਾ ਕਰਨੀ ਆ, ਪ੍ਰਾਕਿਰਤ ਪ੍ਰਾਇਆ ਕਰਮ ਕਰਨਾ, ਜਿਹੜੇ ਨਖੇਧ ਦੇ ਕੰਮ ਸਨ ਜਿਵੇਂ ਝਾੜੂ ਪੋਚਾ ਕਹਿ ਲਓ, ਜੋੜੇ ਝਾੜਨੇ, ਇਹੋ ਜਿਹਾ ਜਿਹੜਾ ਨਖਿਧ ਜਾਂ ਨੀਵਾਂ ਕਰਮ ਸੀ ਉਹ ਕਹਿ ਦਿੱਤਾ ਗਿਆ ਵੀ ਇਹ ਸ਼ੂਦਰ ਕਰੇਗਾ। ਪਰ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂ, ਤੁਸੀਂ ਧਿਆਨ ਨਾਲ ਸੁਣੋ। ਜੇ ਤੁਸੀਂ ਵਰਨ ਵੰਡ ਪੜ੍ਹੋ ਨਾ, ਵਰਨ ਵੰਡ

ਦਾ ਹਾਲ ਬੜਾ ਭੈੜਾ ਸੀ। ਸ਼ੂਦਰ ਦਾ ਹਾਲ ਇਹ ਸੀ ਕਿ ਸ਼ੂਦਰ ਨੇ ਜੇ ਕਦੀ ਤੁਰਨਾ ਤੇ ਉਹ ਆਪਣੇ ਲੱਕ ਨਾਲ ਇੱਕ ਰੱਸੀ ਬੰਨ ਕੇ ਤੇ ਪਿੱਛੇ ਉਸ ਰੱਸੀ ਨਾਲ ਇੱਕ ਰੁੱਖ ਦੀ ਟਾਹਣੀ ਝਾੜੀ ਬੰਨ ਕੇ ਤੁਰੇਗਾ ਨਾਲ, ਕਿਉਂਕਿ ਜਿੱਥੇ ਉਹ ਕਦਮ ਰੱਖਦਾ ਤੇ ਉਹ ਕਦਮ ਮਿਟਦੇ ਜਾਣ, ਪਿੱਛੋਂ ਝਾੜੀ ਬੰਨੀ ਆ, ਟਾਹਣੀ ਬੰਨੀ ਇੱਕ ਰੁੱਖ ਦੀ, ਉਹ ਮਿਟਦੇ ਜਾਣ ਤਾਂ ਕਰਕੇ ਕਿਉਂਕਿ ਤੇਰੇ ਪਿੱਛੇ ਬ੍ਰਾਹਮਣ ਆ ਸਕਦਾ ਤੇ ਤੇਰੀ ਪੈੜ ਤੇ ਬ੍ਰਾਹਮਣ ਦੀ ਪੈੜ ਰੱਖੇਗੀ, ਬ੍ਰਾਹਮਣ ਪਿੱਟਿਆ ਜਾਏਗਾ। ਇਹ ਕੌੜਾ ਸੱਚ ਹੈ ਜੀ, ਔਰ ਤੁਸੀਂ ਹੈਰਾਨ ਹੋਵੋਗੇ, ਤੁਸੀਂ ਹਿਸਟਰੀ ਪੜ੍ਹੋ। ਇੱਕ ਬ੍ਰਾਹਮਣ ਥੁੱਕਣਾ ਚਾਹੇ, ਸ਼ੂਦਰ ਨੂੰ ਆਦੇਸ਼ ਹੈ ਵੀ ਉਹ ਆਪਣਾ ਮੂੰਹ ਖੋਲ ਦੇਵੇ। ਬੁਰਾ ਨਾ ਮਨਾਇਓ, ਤੁਹਾਡੇ ਮੇਰੇ ਪੁਰਖੇ ਖੋਲ ਦੇ ਵੀ ਰਹੇ ਹੋਣੇ ਆ, ਸੱਚੀ ਗੱਲ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜੇ ਇੱਕ ਬ੍ਰਾਹਮਣ ਕਿਸੇ ਰੁੱਖ ਦੇ ਸਿਖਰ ਤੇ ਚੜ ਕੇ ਫਲ ਤੋੜ ਰਿਹਾ ਤੇ ਵਿਚਾਰਾ ਸ਼ੂਦਰ ਥੱਲੋਂ ਦੀ ਨਿਕਲ ਗਿਆ, ਬ੍ਰਾਹਮਣ ਉੱਤੇ ਬੈਠਾ ਵੀ ਰੁੱਖ ਤੇ ਪਿੱਟਿਆ ਗਿਆ, ਬ੍ਰਾਹਮਣ ਸ਼ੂਦਰ ਨੂੰ ਇੱਕ ਪੰਗਤ ਵਿੱਚ ਨਹੀਂ ਬਿਠਾ ਸਕਦਾ। ਆਹ ਜਿਹੜਾ ਸੰਗਤ ਵਿੱਚ ਪੰਗਤ ਆਪਾਂ ਗੁਰੂ ਕੇ ਲੰਗਰ ਛਕਦੇ, ਬੜੀ ਵੱਡੀ ਦਾਤ ਹੈ ਗੁਰੂ ਦੀ। ਨਹੀਂ ਤੇ ਸ਼ੂਦਰ ਨੂੰ ਹੱਕ ਕੋਈ ਨਹੀਂ ਸੀ ਕਿਰਤੀ ਬੰਦੇ ਨੂੰ ਕੋਈ ਬ੍ਰਾਹਮਣ ਦੇ ਬਰਾਬਰ ਕਿਸੇ ਪੰਗਤ ਵਿੱਚ ਬੈਠ ਕੇ ਭੋਜਨ ਛਕ ਸਕੇ, ਉਹ ਪਿੱਟਿਆ ਜਾਏਗਾ। ਇੱਥੋਂ ਤੱਕ ਵਰਨ ਵੰਡ ਕਹਿੰਦੀ ਸੀ ਕਿ ਸ਼ੂਦਰ ਬੰਦੇ ਨੂੰ ਧਰਮ ਦੀ ਗੱਲ ਕਰਨੀ ਜਾਂ ਧਰਮ ਦੀ ਗੱਲ ਸੁਣਨ ਦਾ ਕੋਈ ਹੱਕ ਨਹੀਂ। ਆ ਮਾਤਾਵਾਂ ਭੈਣਾਂ ਬੈਠੀਆਂ, ਤੁਹਾਨੂੰ ਪਤਾ ਵਰਨ ਵੰਡ ਇਹ ਕਹਿੰਦੀ ਆ ਕਿ ਇੱਕ ਇਸਤਰੀ ਨੂੰ ਕੋਈ ਹੱਕ ਨਹੀਂ ਉਹ ਧਰਮ ਦੀ ਗੱਲ ਸੁਣਨਾ ਤੇ ਦੂਰ, ਉਹ ਧਾਰਮਿਕ ਸਥਾਨ, ਧਰਮ ਦੇ ਕੇਂਦਰੀ ਸਥਾਨ ਉਹਦੇ ਅੰਦਰ ਆ ਕੇ ਆਪਣਾ ਕਦਮ ਵੀ ਨਹੀਂ ਰੱਖ ਸਕਦੀ। ਬੜਾ ਕੁਝ ਮਿਥਿਆ ਗਿਆ, ਇੰਨਾ ਕੁਝ ਵਾਪਰਿਆ ਤੇ ਧਰਮ ਦਿੱਤੇ ਵੱਖਰੇ ਵੱਖਰੇ, ਆਪਾਂ ਇੱਕੋ ਵਿਸ਼ਾ ਲੈ ਕੇ ਤੁਰਨਾ। ਮਹਾਰਾਜ ਨੇ ਹੁਣ ਬਾਣੀ ਵਿੱਚ ਕਿਹਾ, ਸ਼ਬਦ ਸੁਣੋ ਧਿਆਨ ਨਾਲ। ਮਹਾਰਾਜ ਕਹਿੰਦੇ ਜੋਗ ਸ਼ਬਦੰਗ, ਇੱਥੇ ਸ਼ਬਦੰਗ ਵਾਰ ਵਾਰ ਆਏਗਾ। ਇੱਥੇ ਸ਼ਬਦੰਗ ਦਾ ਅਰਥ ਹੈ ਧਰਮ, ਤੁਸੀਂ ਅਰਥ ਨੂੰ ਪੜ੍ਹਿਓ। ਜੋਗ ਸ਼ਬਦੰਗ ਗਿਆਨ ਸ਼ਬਦੰਗ, ਜੋਗੀ ਦਾ ਧਰਮ ਹੈ ਉਹਨੇ ਗਿਆਨ ਪੜ੍ਹਨਾ ਪੜ੍ਹਾਉਣਾ। ਵੇਦ ਸ਼ਬਦੰਗ ਬ੍ਰਾਹਮਣ ਹੈ, ਬ੍ਰਾਹਮਣ ਦਾ ਧਰਮ ਹੈ ਉਹਨੇ ਵੇਦ ਪੜ੍ਹਨੇ ਪੜ੍ਹਾਉਣੇ। ਖੱਤਰੀ ਸ਼ਬਦੰਗ ਸੂਰ ਸ਼ਬਦੰਗ, ਗੁਰੂ ਨਾਨਕ ਸਾਹਿਬ ਕਹਿੰਦੇ ਖੱਤਰੀ ਨੇ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝ ਕੇ ਸੂਰਮ ਗਤੀ ਕਰਨੀ। ਤੇ ਅੱਗੇ ਕਿਹਾ ਸ਼ੂਦਰ ਸ਼ਬਦੰਗ ਪ੍ਰਾਕਿਰਤ ਹੈ, ਸ਼ੂਦਰ ਤਿੰਨਾਂ ਦੀ ਸੇਵਾ ਕਰੇ। ਪਰ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ, ਮਹਾਰਾਜ ਤੁਹਾਡੇ ਮੁਤਾਬਕ ਧਰਮ ਕੀ ਆ? ਮਹਾਰਾਜ ਨੇ ਕਿਹਾ ਸਰਬ ਧਰਮ ਏਕ ਸਰਬ ਧਰਮ ਏਕ ਸ਼ਬਦੰ, ਸਾਰਿਆਂ ਦਾ ਧਰਮ ਇੱਕ ਪਰਮਾਤਮਾ ਦੀ ਬੰਦਗੀ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਮਹਾਰਾਜ ਕਹਿਣ ਲੱਗੇ ਸ਼ੂਦਰ ਸ਼ਬਦੰ ਬ੍ਰਾਹਮਣ ਹੈ, ਜਿਹੜੇ ਸ਼ਬਦ ਵਰਤੇ ਤੇ ਅੱਖੇ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ, ਸਾਰਿਆਂ ਦਾ ਧਰਮ ਇੱਕ ਪਰਮਾਤਮਾ ਦੀ ਬੰਦਗੀ ਹੈ। ਜੇ ਕੋਈ ਇਸ ਭਾਵ ਨੂੰ ਸਮਝ ਲੇ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹਾਰਾਜ ਕਹਿਣ ਲੱਗੇ ਸਾਰਿਆਂ ਦਾ ਧਰਮ ਤੇ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ, ਭਗਤੀ ਕਰਨੀ, ਬੰਦਗੀ ਕਰਨੀ, ਪਰਮਾਤਮਾ ਦਾ ਸ਼ੁਕਰ ਕਰਨਾ। ਐ ਬ੍ਰਾਹਮਣ ਤੂੰ ਵਰਨ ਵੰਡ ਪਾਈ ਹੈ, ਇਹ ਸਾਨੂੰ ਪਰਵਾਹ ਨਹੀਂ। ਮੈਂ ਪਹਿਲੀ ਤੁਹਾਨੂੰ ਬੇਨਤੀ ਇਹ ਕੀਤੀ ਕਿ ਧਰਮ ਦੇ ਨਾਂ ਤੇ ਮਨੁੱਖਤਾ ਨੇ ਵੰਡੀਆਂ ਪਾਈਆਂ, ਧਰਮ ਦੇ ਨਾਂ ਤੇ ਵੱਖ ਵੱਖ ਕਿੱਤੇ ਨੀਯਤ ਕਰ ਦਿੱਤੇ। ਪਰ ਗੁਰੂ ਨਾਨਕ ਸਾਹਿਬ ਨੇ ਆ ਕੇ ਕਿਹਾ ਨਹੀਂ, ਇਹ ਆਸਾ ਕੀ ਵਾਰ ਚ ਬਚਨ ਆਉਂਦਾ, ਫਿਰ ਤੁਹਾਨੂੰ ਦੁਹਰਾਵਾਂ, ਇਹਨੂੰ ਜ਼ਰੂਰ ਪੜਿਓ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਫਿਰ ਗੱਲ ਗੁਰੂ ਅਰਜਨ ਸਾਹਿਬ ਵੇਲੇ ਆਈ। ਚਲੋ ਜੇ ਮਹਾਰਾਜ ਜੀ ਦਾ ਜੀਵਨ ਲਾਓ ਤੇ ਸਤਿਗੁਰੂ ਮਹਾਰਾਜ ਨੇ ਤੇ ਇਹ ਕਰਮ ਕਾਂਡਾਂ ਦਾ ਖੰਡਨ ਹੀ ਕੀਤਾ ਨਾ ਜੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇੱਕੋ ਪੰਗਤ ਮਹਾਰਾਜ ਨੇ ਤੇ ਨਿਯਮ ਬਣਾ ਦਿੱਤਾ ਸੀ ਕਿ ਜਿਹਨੇ ਸਾਡੇ ਦਰਸ਼ਨਾਂ ਨੂੰ ਆਉਣਾ ਪਹਿਲਾਂ ਪੰਗਤ ਵਿੱਚ ਬੈਠ ਕੇ ਗੁਰੂ ਕਾ ਪ੍ਰਸ਼ਾਦ ਪਾਣੀ ਛਕ ਕੇ ਆਈ। ਬਰਾਬਰਤਾ ਦੇਣੀ ਸੀ ਨਾ ਮਹਾਰਾਜ ਨੇ। ਫਿਰ ਮੈਂ ਬੇਨਤੀ ਕਰਾਂ ਕਿ ਇਹੀ ਗੱਲ ਗੁਰੂ ਅਰਜਨ ਸਾਹਿਬ ਕੋਲ ਆਈ। ਮਹਾਰਾਜ ਗੁਰੂ ਅਰਜਨ

ਸਾਹਿਬ ਨੂੰ ਜਗਿਆਸੂਆਂ ਨੇ ਸਿੱਖ ਸੰਗਤ ਨੇ ਆ ਕੇ ਪੁੱਛਿਆ, ਮਹਾਰਾਜ ਇਹ ਦੱਸੋ ਵੀ ਧਰਮ ਕਿਹੜਾ ਚੰਗਾ? ਧਰਮ ਦੇ ਨਾਂ ਤੇ ਲੋਕੀ ਝਗੜਾ ਕਰਦੇ ਆ, ਕੋਈ ਕਹਿੰਦਾ ਮੇਰਾ ਧਰਮ ਚੰਗਾ ਤੇਰਾ ਮਾੜਾ, ਇਹ ਤੇ ਅੱਜ ਵੀ ਚੱਲਦਾ। ਤੇ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਇਹ ਦੱਸੋ ਵੀ ਧਰਮ ਕਿਹੜਾ ਚੰਗਾ ਹੈ, ਸ੍ਰੇਸ਼ਟ ਧਰਮ ਕਿਹੜਾ? ਤੇ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿੰਦੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਦੇ ਵਿੱਚੋਂ ਜਿਹੜਾ ਉੱਤਮ ਧਰਮ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਰਮਾਤਮਾ ਦਾ ਨਾਮ ਜਪਣਾ, ਸ਼ੁਕਰ ਕਰਨਾ ਤੇ ਪਵਿੱਤਰ ਕਰਮ ਕਰਨੇ, ਇਹ ਧਰਮ ਦੀ ਪਰਿਭਾਸ਼ਾ ਹੈ। ਫਿਰ ਬੇਨਤੀ ਨੂੰ ਇਹ ਪੰਕਤੀ ਜ਼ਰੂਰ ਚੇਤਾ ਰੱਖੋ, ਧਰਮ ਬਹੁਤਾ ਲੰਮਾ ਚੌੜਾ ਵਿਸ਼ਾ ਨਹੀਂ, ਵੈਸੇ ਧਰਮ ਬਹੁਤਾ ਲੰਮਾ ਚੌੜਾ ਨਹੀਂ। ਅਸਲ ਵਿੱਚ ਮਹਾਰਾਜ ਨੇ ਕਿਹਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਵਿੱਚੋਂ ਉੱਤਮ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਪਰਮਾਤਮਾ ਦਾ ਨਾਮ ਜਪਣਾ ਤੇ ਪਵਿੱਤਰ ਕਰਮ ਕਰਨੇ ਧਰਮ ਦੀ ਪਰਿਭਾਸ਼ਾ ਹੈ। ਇਹਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਜਿਹੜਾ ਆਪਾਂ ਸ਼ਬਦ ਪੜ੍ਹਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨਹਿ ਬਿਲੰਬ ਧਰਮੰਗ, ਬਿਲੰਬ ਦਾ ਅਰਥ ਹੁੰਦੇ ਦੇਰੀ। ਇਹ ਸਹਿਸਕ੍ਰਿਤੀ ਦਾ ਵਚਨ ਹੈ, ਸਹਿਸਕ੍ਰਿਤੀ ਦਾ ਦਸਵਾਂ ਸਲੋਕ ਹੈ। ਕਹਿੰਦੇ ਹੇ ਭਾਈ ਤੂੰ ਧਰਮ ਕਮਾਉਣ ਲੱਗਿਆ ਦੇਰੀ ਨਾ ਲਾ। ਨਹਿ ਬਿਲੰਬ ਧਰਮੰਗ, ਬਿਲੰਬ ਦਾ ਅਰਥ ਹੁੰਦੇ ਧਰਮ, ਬਿਲੰਬ ਦਾ ਅਰਥ ਹੁੰਦੇ ਦੇਰੀ। ਤੂੰ ਧਰਮ ਕਮਾਉਣ ਲੱਗਿਆ ਦੇਰੀ ਨਾ ਲਾ, ਬਿਲੰਬ ਪਾਪਕ ਜੇ ਦੇਰੀ ਲਾਉਣੀ ਹੈ ਤੇ ਪਾਪ ਕਰਮ ਕਰਨ ਲੱਗਿਆ ਹਜ਼ਾਰ ਵਾਰ ਸੋਚਿਆ ਕਰ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਫਿਰ ਮੈਂ ਤੁਹਾਨੂੰ ਬਾਣੀ ਵਿੱਚੋਂ ਕਹਾਂ, ਧਰਮ ਉਹ ਹੈ ਜਿਹੜਾ ਸਾਡੇ ਅੰਤਰ ਆਤਮੇ ਪਵਿੱਤਰਤਾ ਪੈਦਾ ਕਰ ਦੇਵੇ। ਇੱਕ ਸਾਖੀ ਆਪਾਂ ਪੜ੍ਹਦੇ ਹਾਂ ਇਤਿਹਾਸ ਵਿੱਚੋਂ, ਤੁਸੀਂ ਸੁਣੀ ਹੋਵੇਗੀ ਪਰ ਇਹਨੂੰ ਬੜੀ ਪਾਹਪੂਰਤ ਕਦੀ ਪੜ੍ਹ ਵਿਚਾਰ ਕੇ ਵੇਖੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਹਰਿਦੁਆਰ ਗਏ, ਸ਼ਾਮਾਂ ਦਾ ਵੇਲਾ ਹੋਇਆ। ਮਹਾਰਾਜ ਨੇ ਕੀ ਕੀਤਾ ਕਿ ਬਾਬੇ ਮਰਦਾਨੇ ਨੂੰ ਕਿਹਾ ਵੀ ਮਰਦਾਨਿਆ ਉਹ ਸਾਹਮਣੇ ਕੋਈ ਅੱਗ ਬਾਲ ਕੇ ਬੈਠਾ, ਚੁੱਲ੍ਹੇ ਪ੍ਰਸ਼ਾਦ ਪਾਣੀ ਤਿਆਰ ਕਰ ਰਿਹਾ ਹੈ, ਤੇ ਜਾ ਉਹਦੇ ਤੋਂ ਬਲਦੀ ਇੱਕ ਅੱਗ ਦੀ ਲੱਕੜ ਲੈ ਆ, ਆਪਾਂ ਵੀ ਚੁੱਲ੍ਹੇ ਅੱਗ ਬਾਲ ਕੇ ਪ੍ਰਸ਼ਾਦਾ ਤਿਆਰ ਕਰੀਏ। ਉਦੋਂ ਅੱਗ ਅੱਜ ਵਾਂਗੂ ਨਹੀਂ ਸੀ, ਸਾਂਭਦੇ ਸਨ ਇੱਕ ਦੂਜੇ ਤੋਂ ਉਧਾਰੀ ਲੈ ਲੈਣੀ ਕਹਿ ਲਓ। ਬਾਬਾ ਮਰਦਾਨਾ ਗਿਆ ਤੇ ਜਦੋਂ ਜਾ ਕੇ ਹਜੇ ਚੌਂਕੇ ਤੇ ਕਦਮੀ ਰੱਖਿਆ ਤੇ ਰਸਨਾ ਤੋਂ ਸ਼ਬਦ ਕਿਹਾ, ਮੈਂ ਮਰਦਾਨਾ ਮੈਨੂੰ ਗੁਰੂ ਨਾਨਕ ਸਾਹਿਬ ਨੇ ਘੱਲਿਆ, ਇੱਕ ਅੱਗ ਦੀ ਚੋ ਦੇ, ਬਲਦੀ ਅੱਗ ਦੀ ਲੱਕੜ ਦੇ, ਅਸੀਂ ਪ੍ਰਸ਼ਾਦਾ ਤਿਆਰ ਕਰਨਾ। ਤੇ ਜਿਹੜਾ ਬੰਦਾ ਉੱਥੇ ਬੈਠਾ ਸੀ ਨਾ ਜੀ ਪ੍ਰਸ਼ਾਦਾ ਤਿਆਰ ਕਰ ਰਿਹਾ, ਉਹਨੇ ਜਦੋਂ ਸੁਣਿਆ ਵੀ ਮਰਦਾਨਾ ਤੇ ਜਦੋਂ ਸੁਣਿਆ ਗੁਰੂ ਨਾਨਕ ਸਾਹਿਬ ਨੇ ਘੱਲਿਆ, ਉਹ ਏਡਾ ਕ੍ਰੋਧਿਤ ਹੋ ਗਿਆ, ਉਹਨੇ ਇੱਕ ਅੱਗ ਦੀ ਬਲਦੀ ਲੱਕੜ ਕੱਢੀ ਚੁੱਲ੍ਹੇ ਵਿੱਚੋਂ ਦੇਣੀ ਤੇ ਡੁੱਬੀ, ਮੂੰਹ ਵਿੱਚੋਂ ਅੱਗ ਵਰਗੇ ਕੌੜੇ ਸ਼ਬਦ ਕਹਿੰਦਾ ਤੇ ਬਾਬੇ ਮਰਦਾਨੇ ਨੂੰ ਕਹਿੰਦੇ ਤੈਨੂੰ ਅਗਨ ਭੇਟ ਕਰ ਦਿਆਂਗਾ। ਬਾਬਾ ਮਰਦਾਨਾ ਅੱਗੇ ਅੱਗੇ ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਉਹ ਬਲਦੀ ਅੱਗ ਦੀ ਲੱਕੜ ਤੁਰਿਆ ਲੈ ਕੇ ਤੇ ਮੁੱਖ ਵਿੱਚੋਂ ਸ਼ਬਦ ਵੀ ਅੱਗ ਵਰਗੇ ਕੱਢ ਰਿਹਾ। ਗੁਰੂ ਨਾਨਕ ਸਾਹਿਬ ਕੋਲ ਬਾਬਾ ਮਰਦਾਨਾ ਜੀ ਆਏ ਤੇ ਮਹਾਰਾਜ ਨੂੰ ਕਿਹਾ, ਸਤਿਗੁਰੂ ਮੈਨੂੰ ਬਚਾਓ। ਸਾਹਿਬ ਨੇ ਉਹ ਜਿਹੜਾ ਅੱਗ ਲੈ ਕੇ ਪਿੱਛੇ ਦੌੜ ਰਿਹਾ ਨਾ, ਉਹਨੂੰ ਬੜੇ ਠਰੰਮੇ ਨਾਲ ਰੋਕਿਆ ਸਹਿਜ ਨਾਲ ਤੇ ਇੱਕ ਬਚਨ ਆਖਿਆ, ਭਾਈ ਇਹਦਾ ਕੀ ਕਸੂਰ ਹੈ, ਤੂੰ ਅੱਗ ਲੈ ਕੇ ਕੌੜੇ ਬੋਲ ਬੋਲ ਰਿਹਾ, ਹੱਥ ਵਿੱਚ ਅੱਗ ਦੀ ਲੱਕੜ ਪਕੜੀ ਆ। ਉਹਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗਿਆ, ਮਹਾਰਾਜ ਮੈਂ ਵੈਸ਼ਨੋ ਸਾਧਵਾਂ, ਇਹ ਸ਼ੂਦਰ ਆ, ਇਹਨੇ ਚੌਂਕੇ ਤੇ ਮੇਰੇ ਤੇ ਕਦਮ ਰੱਖ ਕੇ ਮੇਰਾ ਚੌਂਕਾ ਭਿੱਟ ਦਿੱਤਾ। ਮੈਂ ਧਰਮੀ, ਮੈਂ ਵੈਸ਼ਨੋ ਸਾਧ, ਮੈਂ ਲਕੀਰ ਖਿੱਚ ਕੇ ਤੇ ਚੌਂਕਾ ਚੁੱਲ੍ਹੇ ਤੇ ਭੋਜਨ ਪ੍ਰਸ਼ਾਦ ਤਿਆਰ ਕਰ ਰਿਹਾ ਸਾਂ, ਇਹ ਸ਼ੂਦਰ ਇਹਨੇ ਕਦਮ ਰੱਖਿਆ ਮੇਰਾ ਚੌਂਕਾ ਪਿੱਟਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਮਝਾਉਣ ਦਾ ਢੰਗ ਵੇਖੋ। ਮਹਾਰਾਜ ਨੇ ਕਿਹਾ, ਮਰਦਾਨਿਆ ਇਹ ਤੂੰ ਚੰਗਾ ਨਹੀਂ ਕੀਤਾ, ਇਹਦਾ ਚੌਂਕਾ ਭਿੱਟ ਦਿੱਤਾ, ਇਹਨੇ ਲਕੀਰ ਕੱਢੀ ਆ। ਇਹ ਲਕੀਰ ਕੱਢ ਲੈਂਦੇ ਸਨ ਵੀ ਦੂਜਾ ਬੰਦਾ ਇਹਦੇ ਅੰਦਰ ਕਦਮ ਨਾ ਰੱਖੇ, ਇਹਨਾਂ ਚੌਂਕਾ ਸਾਹਿਬ ਤੁਸੀਂ ਹੈਰਾਨ ਹੋਵੋਗੇ। ਮੈਂ ਤੁਹਾਨੂੰ ਬੇਨਤੀ ਕਰਾਂ, ਉੱਪਰੋਂ ਮਿੱਟੀ ਉਤਾਰ ਦਿੰਦੇ ਸਨ ਥੋੜ੍ਹੀ ਥੋੜ੍ਹੀ, ਲੱਕੜਾਂ ਧੋ ਕੇ ਸੁਕਾ ਕੇ ਚੁੱਲ੍ਹੇ ਵਿੱਚ ਲਾਉਂਦੇ ਸਨ।
ਕਰਮ ਕਾਂਡ ਸੰਸਾਰੀ ਧਰਮ ਦੇ ਨਾਂ ਤੇ। ਤੇ ਉਸ ਵੇਲੇ ਕੀ ਹੋਇਆ ਜੀ, ਮਹਾਰਾਜ ਨੇ ਕਿਹਾ ਮਰਦਾਨਿਆਂ ਇਹ ਤੂੰ ਚੰਗਾ ਨਹੀਂ ਕੀਤਾ, ਚੌਂਕਾ ਭਿੱਡ ਦਿੱਤਾ ਹੈ, ਹੁਣ ਇੱਕ ਕੰਮ ਕਰ, ਤੂੰ ਰਬਾਬ ਚੁੱਕ ਤੇ ਆਪਾਂ ਰੱਬ ਦੀ ਸਿਫਤ ਕਰੀਏ ਤੇ ਇਹਦੇ ਹਿਰਦੇ ਦਾ ਚੌਂਕਾ ਪਵਿੱਤਰ ਕਰੀਏ। ਉੱਥੇ ਮਹਾਰਾਜ ਨੇ ਜੀ ਇੱਕ ਸ਼ਬਦ ਕਿਹਾ ਬਾਣੀ ਅੰਦਰ, ਉਹ ਦਰਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ, ਉਹ ਅੱਜ ਸਾਨੂੰ ਵੀ ਧਿਆਨ ਚ ਕਰ ਲੈਣਾ ਚਾਹੀਦਾ। ਗੁਰਦੁਆਰੇ ਆਪਾਂ ਆਉਣੇ ਆ, ਜੇ ਤੇ ਇਹ ਸ਼ਬਦਾਂ ਦੀ ਕਮਾਈ ਵਿੱਚੇ ਮੈਂ ਕਹਿਣ ਵਾਲੇ ਸੁਣਨ ਵਾਲੇ ਅਸੀਂ ਸ਼ਬਦ ਦੀ ਕਸਵੱਟੀ ਤੇ ਵੇਖ ਲਈਏ, ਜੇ ਤੇ ਜੀਵਨ ਗੁਰੂ ਦੇ ਬਚਨ ਨੂੰ ਢੁਕਦਾ ਕਮਾਉਂਦਾ ਬਹੁ ਭਲਾ, ਤੇ ਜੇ ਜੋ ਬਾਣੀ ਵਿੱਚ ਮਹਾਰਾਜ ਨੇ ਉੱਥੇ ਕਿਹਾ ਹਰਿਦੁਆਰ ਤੇ ਉੱਥੇ ਬਿਰਤੀ ਅੜੀਏ ਤੇ ਫਿਰ ਤੇ ਆਪਾਂ ਵੀ ਧਰਮੀ ਨਹੀਂ ਬਣੇ। ਉਹ ਸ਼ਬਦ ਕੀ ਕਿਹਾ ਮਹਾਰਾਜ? ਕਹਿੰਦੇ ਕਬੁੱਧ ਡੂਮਨੀ, ਬੋਲੋ ਤੁਸੀਂ ਕਬੁੱਧ ਡੂਮਨੀ। ਇੱਕ ਸ਼ਬਦ ਹੁੰਦਾ ਬੁੱਧ, ਇੱਕ ਸ਼ਬਦ ਆ ਗਿਆ ਕੱਕਾ ਲਾ ਕੇ ਕਬੁੱਧ ਭੈੜੀ ਮਤ। ਕਹਿੰਦੇ ਕਬੁੱਧ ਡੂਮਨੀ ਇਹ ਵੈਸ਼ਨੋ ਸਾਧ ਉੱਥੇ ਕਹਿ ਰਹੇ ਨੇ ਤੇਰੇ ਕੋਲ ਜਿਹੜੀ ਭੈੜੀ ਮਤ ਹੈ, ਕਬੁੱਧ ਹੈ, ਖੋਟੀ ਮਤ ਹੈ, ਇਹ ਤੇ ਤੇਰੇ ਅੰਤਰ ਆਤਮੇ ਡੂਮ ਬਣ ਕੇ ਬੈਠੀ ਆ। ਕਬੁੱਧ ਡੂਮਨੀ ਕੁਦਯਾ ਕਸਾਇਨ, ਇੱਕ ਸ਼ਬਦ ਹੁੰਦਾ ਦਇਆ, ਇੱਕ ਕੁਦਯਾ ਬੇਦਰਦੀ ਬੇਤਰਸੀ ਬੰਦਾ। ਮਹਾਰਾਜ ਕਹਿੰਦੇ ਜਿਹੜੀ ਤੇਰੇ ਅੰਦਰ ਕੁਦਯਾ ਹੈ, ਭਾਵ ਤੂੰ ਕਿਸੇ ਤੇ ਦਇਆ ਨਹੀਂ ਕਰਦਾ, ਤੂੰ ਤਰਸ ਨਹੀਂ ਕਰਦਾ, ਇਹ ਤੇਰੇ ਅੰਦਰ ਇਹ ਬੰਦੇ ਕਸਾਈ ਰੂਪ ਬੈਠਾ ਹੈ, ਇਹਨੇ ਹਿਰਦੇ ਦਾ ਚੌਂਕਾ ਭਿੱਟ ਰੱਖਿਆ, ਭੈੜੀ ਮਤ ਨੇ ਤੇ ਬੇਤਰਸੀ ਨੇ, ਸਖਤ ਸੁਭਾਅ ਨੇ ਕਹਿ ਲਓ, ਜਾਂ ਦਇਆ ਤੋਂ ਸਖ ਨਾ ਬੰਦੇ ਹੀ ਪਾਪ ਕਰਮ ਕਰਦਾ। ਮਹਾਰਾਜ ਨੇ ਕਿਹਾ ਕਬੁੱਧ ਡੂਮਨੀ ਕੁਦਯਾ ਕਸਾਇਨ, ਪਰ ਨਿੰਦਾ ਘੱਟ ਚੂਹੜੀ, ਤੂੰ ਪਰਾਈ ਨਿੰਦਿਆ ਕਰਦੇ, ਇਹ ਤੇਰੇ ਅੰਤਰ ਆਤਮੇ ਚੂੜਾਪਣ ਨੀਵਾਪਣ ਬੈਠਾ ਹੈ, ਹਿਰਦੇ ਦਾ ਚੌਂਕਾ ਪਿੱਟਿਆ ਪਿਆ। ਅੱਗੇ ਬਚਨ ਵਰਤਿਆ ਮੁੱਠੀ ਕ੍ਰੋਧ ਚੰਡਾਲ, ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਮਹਾਰਾਜ ਕਹਿੰਦੇ ਤੇਰੇ ਅੰਤਰ ਆਤਮੇ ਜਿਹੜਾ ਕ੍ਰੋਧ ਬੈਠਾ ਨਾ, ਇਹ ਚੰਡਾਲ ਬਣ ਕੇ ਤੇਰੇ ਹਿਰਦੇ ਨੂੰ ਭਿੱਟਦਾ ਪਿਆ। ਫਿਰ ਮੈਂ ਬੇਨਤੀ ਤੁਹਾਨੂੰ ਕਰਾਂ, ਚਾਰ ਗੱਲਾਂ ਕਹੀਆਂ ਨਾ, ਭੈੜੀ ਮਤ ਡੂਮ ਹੈ, ਕੁਦਯਾ ਤੇਰੇ ਅੰਦਰ ਦਇਆ ਨਹੀਂ, ਇਹ ਕਸਾਈ ਬਿਰਤੀ ਅੰਦਰ ਬੈਠੀ ਆ, ਨਿੰਦਿਆ ਕਰਨਾ, ਇਹ ਚੂੜਾਪਨ ਨੀਵਾਪਨ ਬੈਠਾ, ਤੇ ਮਹਾਰਾਜ ਨੇ ਕਿਹਾ ਤੇਰੇ ਅੰਦਰ ਕ੍ਰੋਧ ਦੀ ਬਿਰਤੀ, ਇਹ ਚੰਡਾਲ ਬਣ ਕੇ ਬੈਠਾ ਹੈ, ਹਿਰਦੇ ਦਾ ਚੌਂਕਾ ਤੇ ਪਿੱਟਿਆ ਪਿਆ ਤੇਰੇ ਅੰਦਰੋਂ। ਕਬੁੱਧ ਡੂਮਨੀ ਕੁਦਯਾ ਕਸਾਇਨ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਅੱਗੇ ਮਹਾਰਾਜ ਨੇ ਕਿਹਾ, ਕਹਿੰਦੇ ਕਾਰੀ ਕੱਢੀ ਕਿਆ ਥੀ ਹੈ, ਕਾਰੀ ਦਾ ਅਰਥ ਹੁੰਦਾ ਲੀਕ। ਮਹਾਰਾਜ ਕਹਿੰਦੇ ਐ ਬੰਦੇ ਤੇਰੀਆਂ ਲੀਕਾਂ ਕੱਢੀਆਂ ਕੀ ਕਰਨਗੀਆਂ, ਜਾਂ ਚਾਰੇ ਬੈਠੀਆਂ ਨਾਲ ਆ ਜਿਹੜੀਆਂ ਚਾਰੇ ਬਿਰਤੀਆਂ ਤਾਂ ਤੇਰੇ ਅੰਦਰ ਨੂੰ ਭਿੱਟ ਕੇ ਬੈਠੀਆਂ ਨੇ। ਸਮਝਾਇਆ ਮਹਾਰਾਜ ਨੇ, ਕਹਿੰਦੇ ਇਹ ਧਰਮ ਨਹੀਂ ਵੀ ਤੂੰ ਕੇਵਲ ਊਚ ਨੀਚ ਦਾ ਭੇਦਭਾਵ, ਅੰਦਰ ਖੋਟ ਬਾਹਰੋਂ ਤੂੰ ਆਪਣੇ ਆਪ ਨੂੰ ਵੈਸ਼ਨੂੰ ਸਾਧ ਖਵਾਉਣੇ। ਧਰਮੀ ਬੰਦਾ ਉਹ ਹੈ ਜੋ ਗੁਰੂ ਦੀ ਕਿਰਪਾ ਲੈ ਕੇ ਆਪਣੇ ਅੰਤਰ ਆਤਮੇ ਨੂੰ ਗੁਰ ਸ਼ਬਦ ਨਾਲ ਪਵਿੱਤਰ ਕਰ ਲਵੇ। ਇਹ ਗੱਲ ਮਹਾਰਾਜ ਨੇ ਸੱਜਣ ਸਾਹਿਬ ਨੂੰ ਕਹੀ। ਤੁਸੀਂ ਸਾਖੀ ਦਾ ਭਾਵ ਬੜੇ ਵਾਰੀ ਸੁਣੀ ਆ, ਸ਼ਬਦ ਕੀ ਕਿਹਾ ਮਹਾਰਾਜ ਨੇ, ਤੁਲੰਬੇ ਗਏ ਗੁਰੂ ਨਾਨਕ ਸਾਹਿਬ, ਸੱਜਣ ਠੱਗ ਮਿਲਦਾ ਬਾਹਰੋਂ ਤੇ ਨਾਮ ਸੱਜਣ ਹੈ, ਧਰਮ ਦਾ ਚੋਲਾ ਪਾਇਆ, ਮੰਦਰ ਬਣਾਇਆ, ਮਸਜਿਦ ਬਣਾਇਆ, ਜੇ ਹਿੰਦੂ ਬੰਦਾ ਆਉਂਦਾ ਹਿੰਦੂ ਧਰਮ ਦਾ ਮੰਦਰ ਵਿੱਚ ਮੱਥਾ ਟਿਕਵਾਉਂਦਾ, ਤੇ ਜੇ ਕੋਈ ਇਸਲਾਮ ਨੂੰ ਮੰਨਣ ਵਾਲਾ ਗਿਆ ਮਸਜਿਦ ਵਿੱਚ ਮੱਥਾ ਟਿਕਾ ਲਿਆ, ਪ੍ਰਸ਼ਾਦ ਪਾਣੀ ਵੀ ਪੁੱਛਦਾ, ਮੰਜਾ ਬਿਸਤਰਾ ਵੀ ਦਿੰਦਾ। ਪਰ ਇਹ ਸਭ ਕੁਝ ਅਡੰਬਰ ਤਾਂ ਕਰਕੇ ਹੈ ਕਿ ਕਦੋਂ ਬੰਦਾ ਮੇਰੇ ਜਾਲ ਵਿੱਚ ਫਸੇ, ਰਾਤ ਨੂੰ ਜਦੋਂ ਵਕਤ ਮਿਲਦਾ ਤੇ ਲੁੱਟ ਮਾਰ ਕਰਦਾ। ਗੁਰੂ ਨਾਨਕ ਸਾਹਿਬ ਗਏ, ਮੈਂ ਸੰਖੇਪ ਤੁਹਾਨੂੰ ਕਹਾਂ, ਮਹਾਰਾਜ ਨੇ ਇੱਕ ਸ਼ਬਦ ਕਿਹਾ ਨਾ ਉੱਥੇ, ਬਾਬੇ ਮਰਦਾਨੇ ਨੇ ਰਬਾਬ ਵਜਾਈ ਤੇ ਇੱਕ ਸ਼ਬਦ ਕਿਹਾ, ਉਹ ਕਿਹਾ ਉੱਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੇ ਜੇ ਸੌ, ਧੋਵਾਂ ਤੇ ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਮਹਾਰਾਜ ਨੇ ਸ਼ਬਦ ਉਹਨੂੰ ਵੀ ਕਿਹਾ,
ਕਹਿੰਦੇ ਐ ਭਾਈ ਸੱਜਣ ਤੂੰ ਅੰਦਰੋਂ ਠਾਗੇ ਤੇਰੀ ਬਿਰਤੀ ਤੇ ਕਹਿਣ ਦੇ ਭਾਂਡੇ ਵਰਗੀ ਆ। ਕਹਿਣ ਦਾ ਭਾਂਡਾ ਕੀ? ਬਾਹਰੋਂ ਲਿਸਕਦਾ, ਅੰਦਰ ਕੋਈ ਬੰਦਾ ਹੱਥ ਪਾਏ ਤੇ ਕਾਲਖ ਲਾ ਦਿੰਦਾ, ਅੰਦਰੋਂ ਦੇ ਕਾਲਖ ਹੈ ਬਾਹਰੋਂ ਲਿਸਕਦਾ। ਮਾਰੇ ਕਹਿੰਦੇ ਬਾਹਰੋਂ ਤੂੰ ਲਿਸਕਦਾ ਧਰਮ ਦਾ ਬਾਣਾ ਪਾ ਕੇ, ਅੰਦਰ ਤੇਰੇ ਕੂੜ ਭਰਿਆ। ਸਤਿਗੁਰੂ ਨੇ ਬਚਨ ਵਰਤੇ, ਤੂੰ ਜਿੰਨੇ ਕਰਮ ਲੁਕੋ ਕੇ ਕਰੀ ਜਾਂਦਾ ਨਾ ਪਾਪ ਕਰਮ, ਇੱਕ ਗੱਲ ਯਾਦ ਰੱਖੀ ਵੀ ਜਦੋਂ ਲੇਖਾ ਹੋਵੇਗਾ ਇੱਕ ਇੱਕ ਕਰਮ ਤੇਰਾ ਕੀਤਾ ਸਾਹਮਣੇ ਹੋਵੇਗਾ, ਫਿਰ ਸੁਰਖਰੂ ਨਹੀਂ ਹੋਏਗਾ। ਹੁਣ ਮਹਾਰਾਜ ਨੇ ਬਚਨ ਕਹੇ, ਚਰਨਾਂ ਤੇ ਟਹਿ ਪਿਆ, ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਉੱਚੀ ਸੁੱਚੀ ਕਿਰਤ ਨਾਲ ਜੋੜਿਆ, ਉਹਨੂੰ ਰੱਬ ਦੀ ਭਜਨ ਬੰਦਗੀ ਨਾਮ ਨਾਲ ਜੋੜਿਆ, ਤੇ ਉਸ ਤੋਂ ਬਾਅਦ ਸੱਜਣ ਠੱਗ ਸੱਜਣ ਪੁਰਖ ਹੋ ਗਿਆ। ਇਹ ਵੈਸ਼ਨੋ ਸਾਧ ਹਰਿਦੁਆਰ ਦੀ ਧਰਤੀ ਤੇ ਗੁਰੂ ਜੀ ਦੇ ਅੰਮ੍ਰਿਤ ਬਚਨ ਸੁਣਨ ਤੋਂ ਬਾਅਦ ਇਹਨੇ ਪਹਿਲੀ ਵਾਰ ਕਿਹਾ, ਮਹਾਰਾਜ ਮੈਂ ਤੇ ਅੱਜ ਤੱਕ ਧਰਮ ਸਮਝਦਾ ਰਿਹਾ ਕਿ ਬਾਹਰੀ ਲੀਕਾਂ ਕੱਢ ਕੇ ਭੋਜਨ ਪ੍ਰਸ਼ਾਦ ਤਿਆਰ ਕਰਨਾ, ਮੈਂ ਤੇ ਬਾਹਰੀ ਚੌਂਕਾ ਸਾਫ ਕਰਦਾ ਰਿਹਾ, ਮੈਨੂੰ ਅੱਜ ਪਤਾ ਲੱਗਿਆ ਵੀ ਬੰਦਾ ਧਰਮੀ ਉਸ ਵੇਲੇ ਬਣਦਾ ਜਦੋਂ ਹਿਰਦੇ ਦਾ ਚੌਂਕਾ ਪਵਿੱਤਰ ਹੋ ਜਾਏ। ਸੱਚ ਇਵੇਂ ਹਿਰਦੇ ਦਾ ਚੌਂਕਾ ਪਵਿੱਤਰ ਹੋ ਜਾਏ ਬੰਦਾ ਧਰਮੀ ਹੋ ਗਿਆ। ਫਿਰ ਮੈਂ ਬੇਨਤੀ ਕਰਾਂ, ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਨਹਿ ਬਿਲੰਬ ਧਰਮੰਗ, ਨਹਿ ਦਾ ਅਰਥ ਨਹੀਂ, ਬਿਲੰਬ ਦਾ ਅਰਥ ਹੈ ਦੇਰੀ, ਧਰਮੰਗ ਦਾ ਅਰਥ ਹੈ ਧਰਮ, ਤੂੰ ਧਰਮ ਕਮਾਉਣ ਲੱਗਿਆ ਕਦੀ ਦੇਰੀ ਨਾ ਲਾ। ਬਿਲੰਬ ਪਾਪੰਗ, ਜੇ ਤੂੰ ਦੇਰੀ ਲਾਉਣੀ ਹੈ ਤੇ ਪਾਪ ਕਰਨ ਵੇਲੇ ਤੂੰ ਹਜ਼ਾਰ ਵਾਰ ਸੋਚਿਆ ਕਰ। ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਧਰਮ ਗੁਣਾਂ ਦਾ ਖਜ਼ਾਨਾ ਹੈ ਬੰਦਾ, ਜਦੋਂ ਗੁਰੂ ਦੀ ਕਿਰਪਾ ਨਾਲ ਔਗਣ ਨਿਕਲ ਜਾਣ ਤੇ ਰੱਬੀ ਗੁਣ ਪੈਦਾ ਹੋ ਜਾਣ ਉਹ ਧਰਮੀ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਕੀ ਕਿਹਾ? ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਕਿਹਾ, ਕਹਿੰਦੇ ਗੁਨਾਹ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਏ। ਮਹਾਰਾਜ ਕਹਿੰਦੇ ਇਹ ਭਾਈ ਜੇ ਤੈਨੂੰ ਕਿਤੇ ਗੁਣਾਂ ਦਾ ਕੋਈ ਡੱਬਾ ਮਿਲੇ ਤੇ ਦੇਰੀ ਨਾ ਲਾਈ, ਤੂੰ ਉਹਦੇ ਵਿੱਚੋਂ ਗੁਣ ਕੱਢ ਲਵੀ, ਭਾਵ ਧਾਰਨ ਕਰ ਲਵੀ। ਸਤਿਗੁਰੂ ਨੇ ਸਿੱਖ ਨੂੰ ਕਿਹਾ, ਕਹਿੰਦੇ ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਏ। ਹੇ ਭਾਈ ਤੂੰ ਜਦੋਂ ਵੀ ਸਾਂਝ ਕਰਨੀ ਆ, ਸਾਂਝ ਚੰਗੇ ਗੁਣਾਂ ਦੀ ਕਰੀ, ਔਗਣਾਂ ਨੂੰ ਛੱਡ ਕੇ ਚੱਲੀ, ਤੇ ਨਾਲ ਬਚਨ ਵਰਤਿਆ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੰਡ ਮੱਲੀਐ। ਇਹ ਗੁਣ ਮਾਨੋ ਕੀਮਤੀ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ, ਜਦੋਂ ਚੰਗੇ ਗੁਣਾਂ ਨੂੰ ਧਾਰਨ ਕਰੇਗਾ ਮਾਨੋ ਤੂੰ ਰੇਸ਼ਮ ਕੱਪੜਾ ਪਹਿਨ ਲਿਆ। ਮਹਾਰਾਜ ਤੇ ਸਿੱਖ ਨੂੰ ਕਹਿੰਦੇ ਆ ਕਿ ਤੇਰੇ ਅੰਤਰ ਆਤਮੇ ਔਗਣ ਨਾ ਹੋਵੇ, ਤੂੰ ਗੁਣਾਂ ਦਾ ਧਾਰਨੀ ਬਣੇ, ਚੰਗਾ ਗੁਣ ਹੀ ਧਰਮ ਦੀ ਨਿਸ਼ਾਨੀ ਹੈ, ਔਗਣ ਪਾਪ ਦੀ ਨਿਸ਼ਾਨੀ ਹੈ। ਇੱਕ ਵਿਦਵਾਨ ਪੁਰਖ ਨੇ ਇੱਕ ਬੜੀ ਪਿਆਰੀ ਗਾਥਾ ਲਿਖੀ ਛੋਟੀ ਜੀ ਸਮਝਾਉਣ ਵਾਸਤੇ। ਉਹ ਕਹਿੰਦੇ ਇੱਕ ਸਕੂਲ ਅੰਦਰ ਬੱਚੇ ਪੜ੍ਹਦੇ ਆ ਰੋਜ਼ਾਨਾ ਨੇਮ ਨਾਲ, ਉਹਨਾਂ ਦੇ ਵੱਖ ਵੱਖ ਵਿਸ਼ੇ ਨੇ ਪੜ੍ਹਾਏ ਜਾਂਦੇ ਨੇ, ਜਿਵੇਂ ਸਕੂਲਾਂ 'ਚ ਜਿੱਥੇ ਉਹਨੂੰ ਹਿਸਟਰੀ ਮੈਥ ਕਹਿ ਲਓ, ਪੰਜਾਬੀ ਕਹਿ ਲਓ, ਹੋਰ ਇੰਗਲਿਸ਼ ਤੇ ਬੇਅੰਤ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ। ਉੱਥੇ ਬੱਚਿਆਂ ਦਾ ਇੱਕ ਪੀਰੀਅਡ, ਇੱਕ ਰੋਜ਼ਾਨਾ ਕਲਾਸ ਉਹਨਾਂ ਦੀ ਧਰਮ ਦੇ ਵਿਸ਼ੇ ਦੀ ਵੀ ਲੱਗਦੀ ਆ, ਉਹਨਾਂ ਨੂੰ ਧਰਮ ਵੀ ਪੜ੍ਹਾਇਆ ਜਾਂਦਾ। ਸਾਲ ਭਰ ਬੱਚਿਆਂ ਨੂੰ ਵੱਖ ਵੱਖ ਵਿਸ਼ੇ ਪੜ੍ਹਾਏ, ਤੇ ਜਦੋਂ ਸਾਲ ਬਾਅਦ ਉਹਨਾਂ ਦਾ ਐਗਜ਼ਾਮ ਹੋਇਆ ਨਾ ਜੀ, ਉਹਨਾਂ ਦੇ ਪੇਪਰ ਆਏ, ਡੇਟ ਸ਼ੀਟ ਜਾਰੀ ਹੋਈ, ਤੇ ਬੱਚੇ ਹੈਰਾਨ ਹੋਏ, ਸਭ ਵਿਸ਼ਿਆਂ ਦਾ ਪੇਪਰ ਹੈ ਪਰ ਧਰਮ ਦਾ ਉੱਥੇ ਪੇਪਰ ਹੀ ਕੋਈ ਨਹੀਂ, ਟੀਚਰਾਂ ਨੇ ਪਾਇਆ। ਚਲੋ ਵਾਰੀ ਸਿਰ ਪੇਪਰ ਹੋਏ, ਅੱਜ ਲਾਸਟ ਪੇਪਰ ਦੇ ਕੇ ਅਖੀਰਲਾ ਬੱਚੇ ਖੁਸ਼ੀ ਵਿੱਚ ਨੇ ਵੀ ਪੇਪਰ ਖਤਮ ਹੋ ਗਏ। ਤੇ ਜਦੋਂ ਸਕੂਲ ਤੋਂ ਘਰਾਂ ਨੂੰ ਜਾਣ ਲੱਗੇ ਤੇ ਬਹੁਤ ਬੱਚੇ ਰਲ ਮਿਲ ਕੇ ਇੱਕ ਦੂਜੇ ਨਾਲ ਗੱਲ ਕਰਦੇ ਆ ਕਿ ਹੈਰਾਨਗੀ ਦੀ ਗੱਲ ਹੈ, ਸਾਡੇ ਸਕੂਲ ਅੰਦਰ ਸਾਲ ਭਰ ਸਾਨੂੰ ਧਰਮ ਦਾ ਵਿਸ਼ਾ ਪੜ੍ਹਾਇਆ, ਜਿੱਥੇ ਬਾਕੀ ਸਬਜੈਕਟਾਂ ਦੇ ਪੇਪਰ ਹੋਏ, ਸਾਨੂੰ ਧਰਮ ਦਾ ਪੇਪਰ ਲਿਆ ਹੀ ਕੋਈ ਨਹੀਂ, ਟੀਚਰ ਭੁੱਲ ਗਏ ਨੇ। ਇਸ ਤਰ੍ਹਾਂ ਦੇ ਵਿਚਾਰ ਕਰਦੇ ਨੇ,
ਘਰਾਂ ਨੂੰ ਤੁਰ ਰਹੇ ਨੇ, ਸਕੂਲ ਤੋਂ ਕੁਝ ਕਦਮਾਂ ਦੀ ਦੂਰੀ ਤੇ ਗਏ ਤੇ ਜਿਸ ਰਸਤੇ ਤੇ ਤੁਰੇ ਜਾ ਰਹੇ ਸਨ ਨਾ ਜੀ, ਕਹਿੰਦੇ ਅੱਗੇ ਕੰਡੇ ਖਿਲਰੇ ਹੋਏ ਨੇ ਰਾਹ ਵਿੱਚ, ਕੰਡੇ ਖਿਲਰੇ ਆ। ਤੇ ਇੱਕ ਬੱਚੇ ਨੇ ਕਿਹਾ ਵੀ ਧਿਆਨ ਕਰੋ, ਕੰਡੇ ਬੜੇ ਵੱਡੇ ਸੂਲਾਂ ਪਈਆਂ ਨੇ, ਆਪਣਾ ਕਦਮ ਨਾ ਧਰ ਲਿਓ। ਤੇ ਬੱਚਾ ਦੂਜਾ ਬੋਲਿਆ, ਉਹਨੇ ਰਾਹ ਵਿੱਚ ਕੰਡੇ ਨੇ ਤੇ ਇੱਕ ਸਾਈਡ ਵਿੱਚ ਦੀ ਕੰਡਿਆਂ ਤੋਂ ਆਪਾ ਬਚਾ ਕੇ ਪਾਰ ਤੁਰ ਗਿਆ। ਕਹਿਣ ਲੱਗੇ ਬਚ ਕੇ ਨਿਕਲ ਆਓ। ਬਾਰੀ ਸਿਰ ਬਹੁਤੇ ਬੱਚੇ ਨਿਕਲ ਗਏ। ਉਹ ਵਿਦਵਾਨ ਕਹਿੰਦਾ ਇੱਕ ਬੱਚਾ ਰਹਿ ਗਿਆ, ਸਾਰੇ ਬੱਚੇ ਕੰਡਿਆਂ ਤੋਂ ਆਪਾ ਬਚਾ ਕੇ ਨਿਕਲ ਗਏ। ਉਹ ਬੱਚਾ ਪਾਰ ਜਾਣ ਦੀ ਬਜਾਏ ਉਹ ਬਹਿ ਗਿਆ ਤੇ ਕੰਡਿਆਂ ਨੂੰ ਚੁਗਣਾ ਸ਼ੁਰੂ ਕਰ ਲਿਆ, ਚੋਣਾ ਸ਼ੁਰੂ ਕਰ ਲਿਆ। ਬਾਕੀ ਬੱਚਿਆਂ ਕਿਹਾ ਸ਼ਾਮਾਂ ਢਲ ਚੱਲੀਏ, ਆਪਾਂ ਘਰ ਨੂੰ ਚੱਲੀਏ, ਤੂੰ ਰਹਿਣ ਦੇ। ਉਸ ਬੱਚੇ ਨੇ ਕਿਹਾ ਨਹੀਂ, ਮੈਂ ਇਹ ਕੰਡੇ ਚੁਣਾਂਗਾ, ਜੇ ਨਾ ਚੁਗੇਗੇ ਰਾਤ ਇੱਥੇ ਬੈਠਾਂਗਾ, ਲੰਘਣ ਵਾਲਿਆਂ ਨੂੰ ਸੁਚੇਤ ਕਰਾਂਗਾ, ਦੇਖ ਕੇ ਲੰਘਿਓ, ਕੰਡੇ ਖਿਲਰੇ ਹੋਏ ਨੇ ਤੇ ਰਹਿੰਦੇ ਕੰਡੇ ਕੱਲ ਸਵੇਰ ਦਿਨ ਚੜ੍ਹੇ ਚੁਗ ਕੇ ਰਾਹ ਸਾਫ ਕਰਕੇ ਘਰ ਨੂੰ ਆਵਾਂਗਾ। ਬਾਕੀ ਬੱਚਿਆਂ ਕਿਹਾ ਅਸੀਂ ਚੱਲੇ, ਤੂੰ ਆ। ਉਹਨੇ ਕਿਹਾ ਮੈਂ ਨਹੀਂ ਆਉਣਾ। ਪਿੱਛੇ ਉਹਨਾਂ ਦੇ ਟੀਚਰ ਨੇ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਿਹਾ, ਕਹਿਣ ਲੱਗੇ ਬੱਚਿਓ ਤੁਹਾਡੇ ਵਿੱਚੋਂ ਧਰਮ ਦੇ ਵਿਸ਼ੇ ਵਿੱਚੋਂ ਇੱਕੋ ਹੀ ਬੱਚਾ ਪਾਸ ਹੋਇਆ, ਬਾਕੀ ਫੇਲ ਹੋ ਗਏ। ਕਿਉਂ? ਉਹ ਕਹਿੰਦੇ ਧਰਮ ਕੇਵਲ ਜ਼ੁਬਾਨੀ ਤੇ ਸ਼ਬਦੀ ਕਹਿਆ ਤੇ ਸੁਣਿਆ ਨਹੀਂ ਜਾਂਦਾ, ਧਰਮ ਜੀਵਨ ਵਿੱਚ ਕਮਾਇਆ ਜਾਂਦਾ। ਯਾਦ ਰੱਖੋ, ਧਰਮੀ ਪੁਰਖ ਦੀ ਨਿਸ਼ਾਨੀ ਹੈ ਉਹ ਕਿਸੇ ਦੇ ਰਾਹ ਵਿੱਚੋਂ ਕੰਡੇ ਚੁੱਕੇ ਤੇ ਕਿਸੇ ਦਾ ਰਾਹ ਸਾਫ ਕਰਦਾ ਹੈ, ਉਹ ਕਿਸੇ ਦੇ ਰਸਤੇ ਚ ਕੰਡੇ ਨਹੀਂ ਖਿਲਾਰਦਾ, ਉਹ ਕਿਸੇ ਦੇ ਜੀਵਨ ਚ ਦੁੱਖ ਨਹੀਂ ਦਿੰਦਾ। ਧਰਮੀ ਬੰਦਾ ਹਮੇਸ਼ਾ ਕਿਸੇ ਦਾ ਰਾਹ ਪੱਧਰਾ ਕਰਦਾ, ਸਾਫ ਕਰਦਾ, ਉਹ ਕੰਡੇ ਚੁੱਕਦਾ ਜ਼ਰੂਰ ਹੈ ਪਰ ਕੰਡੇ ਖਿਲਾਰਦਾ ਨਹੀਂ। ਰਾਜਨੀਤਿਕ ਬੰਦੇ ਦਾ ਪੱਖ ਹੋ ਸਕਦਾ ਕਿ ਉਹ ਆਪਾ ਬਚਾ ਕੇ ਨਿਕਲ ਜਾਏ ਤੇ ਬਾਕੀਆਂ ਦੀ ਜ਼ਿੰਦਗੀ ਚ ਕੰਡੇ ਖਿਲਾਰ ਦੇ, ਪਰ ਧਰਮੀ ਬੰਦਾ ਕਦੀ ਕਿਸੇ ਨਾਲ ਇਹੋ ਜਿਹਾ ਵਿਹਾਰ ਨਹੀਂ ਕਰਦਾ। ਉਸ ਉਸਤਾਦ ਟੀਚਰ ਨੇ ਕਿਹਾ ਤੁਹਾਡੇ ਵਿੱਚੋਂ ਇੱਕ ਬੱਚਾ ਪਾਸ ਹੈ, ਬਾਕੀ ਫੇਲ ਹੋ ਗਏ। ਮੈਂ ਬੇਨਤੀ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਆ, ਸਤਿਗੁਰੂ ਵੀ ਇਹੀ ਕਹਿੰਦੇ ਆ ਕਿ ਧਰਮੀ ਗੁਣਾਂ ਦਾ ਖਜ਼ਾਨਾ, ਉਹ ਕਿਸੇ ਦਾ ਔਗੁਣ ਵੇਖ ਕੇ ਵੀ ਚਾਹੁੰਦਾ ਕਿ ਰੱਬ ਦੀ ਨਜ਼ਰ ਹੋਵੇ, ਇਹਦੇ ਵਿੱਚ ਚੰਗੇ ਗੁਣ ਪੈਦਾ ਹੋ ਜਾਣ, ਔਗੁਣਾਂ ਤੋਂ ਖਹਿੜਾ ਛੁੱਟ ਜਾਏ। ਧਰਮੀ ਕਿਸੇ ਦਾ ਭਲਾ ਕਰਦਾ, ਧਰਮੀ ਬੁਰਾ ਨਹੀਂ ਚਿਤਵਦਾ। ਮੈਂ ਬੇਨਤੀ ਤੁਹਾਨੂੰ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਥੋਂ ਤੱਕ ਹੀ ਹੈ, ਬਾਬੇ ਫਰੀਦ ਸਾਹਿਬ ਨੇ ਫਰੀਦਾ ਬੁਰੇ ਦਾ ਭਲਾ ਕਰ, ਸ਼ਬਦ ਕਿੱਡਾ ਕੀਮਤੀ, ਬੰਦਾ ਭਲੇ ਦਾ ਭਲਾ ਨਹੀਂ ਕਰਦਾ। ਅੱਜ ਤੇ ਹਾਲਾਤ ਇਹ ਨੇ, ਉਹ ਜਿਵੇਂ ਇੱਕ ਕਹਾ ਛੋਟੀ ਜਿਹੀ ਕਹਾਣੀ ਲਿਖੀ ਆ ਨਾ, ਵੀ ਕੋਈ ਕੁੱਬਾ ਬੰਦਾ ਰਸਤੇ ਚ ਖਲੋਤਾ ਸੀ ਤੇ ਘੋੜੇ ਤੇ ਚੜਿਆ ਬੰਦਾ ਜਾ ਰਿਹਾ ਸੀ, ਰਾਹ ਚ ਕੁੱਬੇ ਨੇ ਹੱਥ ਦਿੱਤਾ ਤੇ ਘੋੜੇ ਤੇ ਸਵਾਰ ਬੰਦੇ ਨੇ ਘੋੜਾ ਰੋਕ ਲਿਆ। ਉਹਨੇ ਪੁੱਛਿਆ, ਦੱਸ। ਕਹਿਣ ਲੱਗਿਆ, ਮੈਨੂੰ ਬਿਠਾ ਸਰੀਰ ਚ ਕੋਬੇ, ਸਫ਼ਰ ਤੁਰ ਕੇ ਹੁੰਦਾ ਨਹੀਂ, ਫਲਾਣੀ ਜਗ੍ਹਾ ਤੇ ਉਤਾਰ ਦੀ। ਤੇ ਉਹ ਜਿਹੜਾ ਸੀ ਨਾ ਦੂਜਾ ਕੁੱਬਾ ਬੰਦਾ, ਭਲਾ ਬੰਦਾ ਜਿਹੜਾ ਘੋੜੇ ਤੇ ਸਵਾਰ, ਉਹਨੇ ਕਿਹਾ ਨਹੀਂ, ਘੋੜੇ ਤੇ ਦੋ ਨਹੀਂ ਬਹਿ ਸਕਦੇ, ਇੱਕ ਹੀ ਬਹਿ ਸਕਦਾ, ਮੈਂ ਪੈਦਲ ਚੱਲਦਾ ਤੇ ਤੂੰ ਘੋੜੇ ਤੇ ਸਵਾਰ ਹੋ ਜਾ। ਉਹ ਜਦੋਂ ਜੀ ਕੁੱਬਾ ਬੰਦਾ ਘੋੜੇ ਤੇ ਸਵਾਰ ਹੋਇਆ, ਘੋੜੇ ਦਾ ਮਾਲਕ ਥੱਲੇ ਉਤਰ ਕੇ ਪੈਦਲ ਤੁਰਨ ਲੱਗਿਆ, ਕੁੱਬੇ ਨੇ ਜਿਉਂ ਕੁੱਬ ਕੱਢਿਆ ਤੇ ਘੋੜੇ ਨੂੰ ਮਾਰੀ ਲੱਤ ਦੁੜਾ ਲਿਆ, ਕੁੱਬ ਜਾਣ ਕੇ ਪਾਇਆ ਨਾ। ਜਦੋਂ ਦੁੜਾਇਆ ਤੇ ਘੋੜੇ ਦੇ ਮਾਲਕ ਬੰਦੇ ਨੇ ਆਵਾਜ਼ ਮਾਰ ਕੇ ਕਿਹਾ, ਘੋੜਾ ਲੈ ਜਾ ਪਰ ਇੱਕ ਗੱਲ ਸੁਣ ਜਾ। ਉਹਨੇ ਰੋਕਿਆ, ਕਹਿਣ ਲੱਗਿਆ, ਦੱਸ ਕੀ? ਕਹਿਣ ਲੱਗਿਆ, ਸੱਚ ਜਾਣੀ ਅੱਗੇ ਤੋਂ ਕਿਸੇ ਨਾਲ ਇਹੋ ਜਿਹਾ ਕਰਮ ਨਾ ਕਰੀ, ਕਿਉਂਕਿ ਤੂੰ ਸੱਚ ਮੁੱਚੀ ਕੁੱਬੇ ਦਾ ਅੱਗਾ ਮਾਰ ਦੇਗਾ, ਤੂੰ ਸੱਚ ਮੁੱਚੀ ਕਿਸੇ ਦਾ ਕੁੱਬੇ ਦਾ ਅੱਗਾ ਮਾਰਨਾ, ਲੋਕੀ ਭਰੋਸਾ ਨਹੀਂ ਕਰਨਗੇ, ਮੈਨੂੰ ਖਿਮਾ ਕਰਿਓ। ਅੱਜ ਕਈ ਵਾਰ ਇਹ ਕੌੜਾ ਸੱਚ ਹੈ, ਬਾਹਰੋਂ ਜਿਨ੍ਹਾਂ ਦੀ ਦਿੱਖ ਕੇਵਲ ਧਰਮੀ ਦੀ ਸੀ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਜਿਹੜੇ ਧਰਮ ਕਮਾ ਰਹੇ ਨੇ ਸ਼ੁਕਰ ਉਹਨਾਂ ਦਾ ਭਲਾ, ਪਰ ਬਹੁਤਾਤ ਵਿੱਚ ਬਾਹਰੋਂ ਧਰਮ ਦਿਸਣ ਵਾਲੇ, ਜਦੋਂ ਉਹ ਅੰਦਰੋਂ ਧਰਮੀ ਨਹੀਂ ਸੀ, ਅੰਦਰ ਉਹਨਾਂ ਦੇ ਕਰਤਾਰੀ ਬਿਰਤੀ ਚੰਗੇ ਗੁਣ ਨਹੀਂ ਸੀ, ਉਹਨਾਂ ਕਈਆਂ ਦਾ ਅੱਗਾ ਹੀ ਮਾਰ ਦਿੱਤਾ, ਠੋਕਰ ਲਾਈ ਉਹਨਾਂ ਧਰਮ ਨੂੰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ, ਕਹਿੰਦੇ ਧਰਮ
ਗੁਣਾਂ ਦਾ ਖਜ਼ਾਨਾ ਹੈ। ਤੇ ਬਚਨ ਵਰਤਿਆ ਨਹਿ ਬਿਲੰਬ ਧਰਮੰਗ, ਧਰਮ ਕਮਾਉਣ ਲੱਗਿਆਂ ਦੇਰੀ ਨਾ ਲਾ। ਅੱਗੇ ਮਹਾਰਾਜ ਨੇ ਕਿਹਾ ਬਿਲੰਬ ਪਾਪੰਗ, ਪਾਪ ਕਰਮ ਕਰਨ ਲੱਗਿਆਂ ਤੂੰ ਹਜ਼ਾਰ ਵਾਰ ਸੋਚਿਆ ਕਰ, ਧਰਮ ਕਮਾਉਣ ਲੱਗਿਆਂ ਦੇਰੀ ਨਾ ਲਾ। ਮੈਂ ਪਹਿਲਾਂ ਧਰਮ ਦੀ ਪਰਿਭਾਸ਼ਾ, ਪਹਿਲਾਂ ਬੇਨਤੀ ਤੁਹਾਨੂੰ ਵਾਰ ਵਾਰ ਕੀਤੀ, ਹਰ ਕੋ ਨਾਮ ਜਪ ਨਿਰਮਲ ਕਰਮ, ਧਰਮ ਪਵਿੱਤਰ ਕਰਮ ਨੇ, ਧਰਮ ਗੁਣਾਂ ਦਾ ਖਜ਼ਾਨਾ ਹੈ, ਧਰਮ ਭਲਾ ਕਰਦਾ। ਇੱਥੇ ਮਹਾਰਾਜ ਨੇ ਕਿਹਾ ਇਹ ਉਜਾ ਧਰਮ ਕਮਾ, ਭਲੇ ਵਾਲਾ, ਗੁਣਾਂ ਵਾਲਾ, ਨਿਰਮਲ ਕਰਮਾਂ ਵਾਲਾ, ਪਰਮਾਤਮਾ ਦੀ ਬੰਦਗੀ ਵਾਲਾ, ਤੇ ਧਰਮ ਕਮਾਉਣ ਲੱਗਿਆਂ ਕਦੀ ਦੇਰੀ ਨਾ ਲਾ। ਨਹਿ ਬਿਲੰਬ ਧਰਮੰਗ, ਅੱਗੇ ਕਿਹਾ ਬਿਲੰਬ ਪਾਪੰਗ, ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਮਹਾਰਾਜ ਥੋੜੀ ਪਰਿਭਾਸ਼ਾ ਸਮਝਾਓ। ਮਹਾਰਾਜ ਨੇ ਅੱਗੇ ਵਚਨ ਵਰਤਿਆ, ਕਹਿਣ ਲੱਗੇ ਦ੍ਰਿੜੰਤ ਨਾਮੰਗ, ਧਰਮ ਇਹ ਵੇ ਹਿਰਦੇ ਵਿੱਚ ਨਾਮ ਨੂੰ ਦ੍ਰਿੜ ਕਰਨਾ, ਪਰਮਾਤਮਾ ਦਾ ਸ਼ੁਕਰ ਕਰਨਾ, ਉਸ ਮਾਲਕ ਦੇ ਨਾਮ ਨੂੰ ਜਪਣਾ। ਨਾਮ ਦ੍ਰਿੜ ਕਰਨ ਦਾ ਭਾਵ ਕੀ ਹੈ? ਚਲੋ ਆਪਾਂ ਇਹਨੂੰ ਵੀ ਅੱਜ ਖੋਲ ਕੇ ਵਿਚਾਰਦੇ ਹਾਂ। ਵੇਖੋ, ਇੱਕ ਨਾਮ ਹੈ ਕਿ ਆਪਣੀ ਰਸਨਾ ਤੋਂ ਪਰਮਾਤਮਾ ਦਾ ਨਾਮ ਜਪਣਾ, ਵਾਹਿਗੁਰੂ ਦਾ ਸਿਮਰਨ ਕਹੋ, ਅੰਮ੍ਰਿਤ ਬਾਣੀ ਪੜ੍ਹਨੀ। ਇਹ ਪਰਮਾਤਮਾ ਦਾ ਸਿਮਰਨ ਅਤ ਲਾਜ਼ਮੀ ਮਨੁੱਖ ਨੂੰ ਕਰਨਾ ਚਾਹੀਦਾ ਹੈ, ਅਤ ਲਾਜ਼ਮੀ। ਪਰ ਇੱਕ ਇਹ ਵੀ ਹੈ ਕਿ ਹਰ ਵੇਲੇ ਆਪਣੀ ਸੁਰਤ ਵਿੱਚ ਉਸ ਪਰਮਾਤਮਾ ਦਾ ਭੈ ਮੰਨ ਕੇ ਤੁਰਨਾ, ਜਿਹਨੂੰ ਨਿਰਮਲ ਭਉ ਕਿਹਾ ਮਹਾਰਾਜ ਨੇ। ਉਹ ਭੈ ਹੈ ਕਿ ਮੈਨੂੰ ਮੇਰਾ ਗੁਰੂ ਪਰਮਾਤਮਾ ਮੇਰੇ ਕੀਤੇ ਕਰਮ ਨੂੰ ਵੇਖਦਾ ਪਿਆ, ਤੇ ਹਰ ਵੇਲੇ ਉਹਦੇ ਭੈ ਵਿੱਚ ਤੁਰਨਾ, ਮੈਂ ਕੋਈ ਮਾੜਾ ਕਰਮ ਨਾ ਕਰਾਂ, ਪਾਪ ਕਰਮ ਨਾ ਕਰਾਂ। ਇਹ ਵੀ ਨਾਮ ਹੈ। ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿੰਦੇ ਦ੍ਰਿੜੰਤ ਨਾਮੰਗ, ਹਿਰਦੇ ਵਿੱਚ ਨਾਮ ਦ੍ਰਿੜ ਕਰ, ਨਾਮ ਜਪ। ਇਹਨੂੰ ਬਾਣੀ ਵਿੱਚ ਇਹ ਵੀ ਕਿਹਾ ਸਤਿਗੁਰੂ ਨੇ, ਤੇ ਬਾਣੀ ਵਿੱਚ ਇੱਥੋਂ ਤੱਕ ਸ਼ਬਦ ਕਹੇ ਨੇ, ਕਹਿੰਦੇ ਇੱਕ ਇੱਕ ਸਾਹ ਪਰਮਾਤਮਾ ਦੇ ਸ਼ੁਕਰ ਤੂੰ ਨਾਮ ਵਿੱਚ ਗੁਜ਼ਾਰ। ਜਿਹਨੂੰ ਬਾਣੀ ਨੇ ਕਿਹਾ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਗੁਰੂ ਰਾਮਦਾਸ ਜੀ ਨੇ ਇੱਥੋਂ ਤੱਕ ਕਿਹਾ, ਕਹਿੰਦੇ ਭਾਈ ਜੇ ਤੂੰ ਚੰਗਾ ਕਰਮ, ਜੇ ਤੂੰ ਪਰਮਾਤਮਾ ਦੀ ਬੰਦਗੀ ਨਾਮ ਜਪਣਾ ਨਹੀਂ ਸੀ। ਗੁਰੂ ਰਾਮਦਾਸ ਜੀ ਕਹਿੰਦੇ ਸੰਸਾਰ ਤੇ ਲੈਣ ਕੀ ਆਏ? ਬਚਨ ਵਰਤਿਆ ਮਹਾਰਾਜ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜਪਣਾ, ਧਰਮ ਨਹੀਂ ਕਮਾਉਣਾ, ਚੰਗੇ ਕਰਮ ਨਹੀਂ ਕਰਨੇ, ਇਹ ਬੰਦੇ ਤੂੰ ਸੰਸਾਰ ਤੇ ਲੈਣ ਕੀ ਆਏ? ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਮਨੁੱਖਾ ਜਨਮ ਬਹੁਤ ਕੀਮਤੀ ਹੈ। ਨਾਮ ਬਿਨਾਂ ਬਿਰਥਾ ਸਭ ਜਾਏ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਚੰਗੇ ਕਰਮ ਤੋਂ ਬਿਨਾਂ ਇਹਨੇ ਵਿਅਰਥ ਚਲੇ ਜਾਣਾ। ਫਿਰ ਧਿਆਨ ਨਾਲ ਸੁਣਿਓ, ਪਰ ਗੁਰਮਤ ਨੇ ਬਹੁਤ ਕੁਛ ਸਮਝਾਇਆ। ਗੁਰਮਤ ਨੇ ਇਹ ਵੀ ਕਿਹਾ ਕਿ ਮੁੱਖ ਵਿੱਚੋਂ ਗੁਰੂ ਗੁਰੂ ਜਪਣਾ ਤੇ ਅੰਤਰ ਆਤਮੇ ਕਪਟ ਰੱਖਣਾ, ਇਹਦੇ ਨਾਲ ਤੂੰ ਪਰਮਾਤਮਾ ਦੀ ਬਖਸ਼ਿਸ਼ ਨਹੀਂ ਲੈ ਸਕੇਗਾ। ਗੁਰੂ ਰਾਮਦਾਸ ਜੀ ਨੇ ਕਿਹਾ, ਗੁਰੂ ਰਾਮਦਾਸ ਜੀ ਕਹਿਣਗੇ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਜੇ ਹਰੀ ਹਰੀ ਜਪੀ ਵੀ ਜਾ ਰਿਹਾ, ਅੰਦਰ ਦਾ ਕਪਟ ਵੀ ਨਹੀਂ ਕੱਢਦਾ, ਫਿਰ ਮਹਾਰਾਜ ਕਹਿੰਦੇ ਪਵਿੱਤਰਤਾ ਨਹੀਂ ਮਿਲਣੀ, ਮੈਨੂੰ ਖਿਮਾ ਕਰਿਓ। ਗੁਰਮਤ ਨੇ ਬਹੁਤ ਕੁਝ ਕਿਹਾ। ਗੁਰਮਤ ਕਹਿੰਦੀ ਆ ਜ਼ੁਬਾਨੀ ਮੁਹੱਬਤ ਨਾ ਰੱਖੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਦਿਲ ਦੀ ਮੁਹੱਬਤ ਰੱਖੀ ਗੁਰੂ ਪਰਮਾਤਮਾ ਨਾਲ। ਬਾਣੀ ਵਿੱਚ ਮਹਾਰਾਜ ਨੇ ਕਿਹਾ, ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਜੇ ਮਨ ਵਿੱਚ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ, ਤੇ ਉਹ ਬਾਬਾ ਜੀ ਕਹਿਣ ਲੱਗੇ ਕੱਚਿਆਂ ਦੀ ਗਿਣਤੀ ਵਿੱਚ ਨੇ, ਪੱਕਿਆਂ ਦੀ ਗਿਣਤੀ ਵਿੱਚ ਉਹ ਬੰਦੇ ਨੇ ਜਿਹੜੇ ਦਿਲ ਵਿੱਚੋਂ ਰੱਬ ਨਾਲ ਗੁਰੂ ਨਾਲ ਮੁਹੱਬਤ ਕਰਦੇ ਨੇ। ਫਿਰ ਮੈਂ ਬੇਨਤੀ ਕਰਾਂ, ਗੁਰੂ ਜੀ ਨੇ ਕਿਹਾ ਦ੍ਰਿੜੰਤ ਨਾਮੰਗ, ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਕਰ, ਸਤ ਸੰਗਤ ਕਰ, ਨਾਮ ਜਪ।
ਅੰਤਰ ਆਤਮੇ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਭੈ ਵਿੱਚ ਤੁਰ, ਇਹ ਸਾਰੀਆਂ ਨਾਮ ਦੀਆਂ ਹੀ ਪਰਿਭਾਸ਼ਾ ਨੇ। ਮੈਂ ਤੁਹਾਨੂੰ ਤਾਂ ਕਹਿਣ ਲੱਗਿਆ, ਜਦੋਂ ਨਾਮ ਜਪਣ ਦੀ ਗੱਲ ਚੱਲਦੀ ਆ, ਸਾਡੇ ਵਿੱਚੋਂ ਕੁਝ ਗੁਰਮੁਖ ਕਹਿਣਗੇ, ਮਤਲਬ ਸੰਗਤ ਕੋਈ ਤੁਹਾਨੂੰ ਪ੍ਰਚਾਰ ਮਿਲਦਾ ਕਿ ਕੱਲਾ ਰਸਨਾ ਨਾਲ ਜਪਣਾ, ਕੋਈ ਕਹਿੰਦਾ ਸੁਰਤ ਵਿੱਚ ਜਪਣਾ, ਕੋਈ ਕਹਿੰਦਾ ਰੱਬ ਨੂੰ ਧਿਆਨ ਵਿੱਚ ਹੀ ਰੱਖੋ, ਇਹੀ ਨਾਮ ਹੈ। ਪਰ ਮੈਂ ਫਿਰ ਤੁਹਾਨੂੰ ਕਹਾਂ ਕਿ ਗੁਰਮਤ ਨੇ ਕਿਹਾ ਵੀ ਤੂੰ ਰਸਨਾ ਨਾਲ ਜਪਣਾ ਵੀ ਹੈ, ਪਰ ਜਪ ਕੇ ਇਹਨੂੰ ਰਸਨਾ ਤੱਕ ਸੀਮਿਤ ਨਹੀਂ ਰੱਖਣਾ, ਜਪਿਆ ਹੋਇਆ ਤੇਰੀ ਸੁਰਤ ਵਿੱਚ ਤੇਰੇ ਹਿਰਦੇ ਤੱਕ ਚਲਿਆ ਜਾਏ। ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿੰਦੇ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਪਲਾਇਨ। ਮੈਂ ਤੁਹਾਨੂੰ ਕੁਛ ਪ੍ਰਮਾਣ ਹੋਰ ਵੀ ਦਵਾਂ। ਜ਼ੁਬਾਨ ਤੋਂ ਕਿਹਾ ਸ਼ਬਦ ਬੜੀ ਵੱਡੀ ਥਾਂ ਰੱਖਦਾ। ਜੇ ਵਾਹਿਗੁਰੂ ਬੋਲਾਂਗੇ, ਜੇ ਅੰਮ੍ਰਿਤ ਬਾਣੀ ਦਾ ਸ਼ਬਦ ਪੜਾਂਗੇ, ਉਹਦੀ ਤਸੀਰ ਆਪਣੀ ਹੈ, ਤੇ ਜੇ ਆਪਣੀ ਰਸਨਾ ਨਾਲ ਕੌੜਾ ਸ਼ਬਦ ਬੋਲਾਂਗੇ, ਉਹਦੀ ਤਸੀਰ ਆਪਣੀ ਹੈ। ਕਿਵੇਂ? ਹੁਣ ਇੰਦਰਾ ਕੰਨ ਹੈ ਸਾਡਾ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਆ ਨਾ ਆਪਣੇ। ਕੰਨ ਵੀ ਇੱਕ ਇੰਦਰ ਹੈ, ਜ਼ੁਬਾਨ ਰਸਨਾ ਵੀ ਇੱਕ ਇੰਦਰ ਹੈ। ਕਈ ਵਾਰ ਬੰਦਾ ਆਪਣੇ ਜੀਵਨ ਚ ਕਹਿੰਦਾ ਵੀ ਫਲਾਣੇ ਬੰਦੇ ਕੋਲ ਅੱਜ ਮੈਂ ਉਹਦੀਆਂ ਦੋ ਗੱਲਾਂ ਸੁਣੀਆਂ, ਸੁਣ ਕੇ ਆਨੰਦ ਆ ਗਿਆ, ਉਹਨੇ ਖਵਾਇਆ ਪਿਆਇਆ ਕੁਛ ਨਹੀਂ, ਉਹਦੇ ਦੋ ਸ਼ਬਦ ਸੁਣੇ ਤੇ ਆਨੰਦ ਆ ਗਿਆ। ਇਹਦਾ ਮਤਲਬ ਇੱਕ ਇੰਦਰਾ ਬੋਲਿਆ, ਕੋਈ ਚੰਗਾ ਸ਼ਬਦ ਬੋਲਿਆ, ਕੋਈ ਗੁਣਾਂ ਵਾਲਾ ਸ਼ਬਦ ਬੋਲਿਆ, ਦੂਜੇ ਨੇ ਕੰਨ ਰਾਹੀਂ ਸੁਣਿਆ ਤੇ ਆਨੰਦ ਆ ਗਿਆ। ਪਰ ਕਦੀ ਕਦਾਈ ਤੇ ਬੰਦਾ ਇਹ ਵੀ ਆਖਦਾ ਕਿ ਅੱਜ ਫਲਾਣੇ ਬੰਦੇ ਨੇ ਇੱਕ ਗੱਲ ਕਹੀ ਤੇ ਮੇਰੇ ਅੰਦਰ ਨੂੰ ਅੱਗ ਲੱਗ ਗਈ, ਹੁਣ ਉਹਨੇ ਤੀਲਾਂ ਵਾਲੀ ਜੱਬੀ ਪਕੜ ਕੇ ਤੀ, ਇਹ ਅੱਗ ਨਹੀਂ ਲਾਈ। ਉਹ ਸ਼ਬਦ ਹੀ ਐਸਾ ਸੀ ਜਿਹਦੀ ਤਸੀਰ ਹੀ ਇਹੋ ਜਿਹੀ ਸੀ, ਜਿਹੜਾ ਸ਼ਬਦ ਹੀ ਇੰਨਾ ਕੌੜਾ ਸੀ ਕਿ ਉਹਨੇ ਅੰਦਰ ਨੂੰ ਠੇਸ ਪਹੁੰਚਾਈ ਹੈ। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ, ਕਈ ਕਹਿਣਗੇ ਵੀ ਰਸਨਾ ਨਾਲ ਜਪਣ ਦਾ ਲਾਭ ਨਹੀਂ, ਗੁਰਮੁਖੋ ਰਸਨਾ ਨਾਲ ਅੰਮ੍ਰਿਤ ਬਾਣੀ ਪੜ੍ਹਨੀ, ਰਸਨਾ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ, ਉਸ ਮਾਲਕ ਦੇ ਸ਼ੁਕਰ ਦੇ ਸ਼ਬਦ ਬੋਲਣੇ ਬਹੁਤ ਹੀ ਚੰਗਾ ਹੈ, ਕਿਉਂਕਿ ਬੋਲੇ ਸ਼ਬਦ ਥਾਂ ਰੱਖਦੇ ਨੇ, ਉਹ ਤੁਹਾਡੇ ਅੰਤਰ ਆਤਮੇ ਬਿਰਤੀ ਪੈਦਾ ਕਰਦੇ ਨੇ। ਪਰ ਹਾਂ, ਗੁਰਮਤ ਨੇ ਕਿਹਾ ਵੀ ਕਰਮ ਕਾਂਡ ਬਣਾ ਕੇ ਭਰਮਾਉਣ ਵਾਸਤੇ ਕੱਲਾ ਹਰ ਹਰ ਕਰੇ ਨਿਤ ਕਪਟ ਨਾ ਕਮਾਮੀ। ਫਿਰ ਮਹਾਰਾਜ ਕਹਿਣ ਲੱਗੇ ਸ਼ੁੱਧਤਾ ਨਹੀਂ ਮਿਲਣੀ। ਇੱਥੇ ਮਹਾਰਾਜ ਨੇ ਕਿਹਾ, ਕਹਿੰਦੇ ਦ੍ਰਿੜੰਤ ਨਾਮ, ਆਪਣੇ ਹਿਰਦੇ ਵਿੱਚ ਨਾਮ ਦ੍ਰਿੜ ਕਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਆ, ਚਾਰ ਗੱਲਾਂ ਮਹਾਰਾਜ ਨੇ ਵਰਤੀਆਂ। ਕਹਿੰਦੇ ਭਾਈ, ਜਿਹੜਾ ਪਸ਼ੂ ਦੁੱਧ ਨਾ ਦੇ, ਦੁੱਧ ਬਿਨਾਂ ਪਸ਼ੂ ਕਿਸੇ ਕੰਮ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਦੁੱਧ ਬਿਨਾਂ ਪਸ਼ੂ ਕਿਸੇ ਕੰਮ ਦਾ ਨਹੀਂ, ਖੰਭਾਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ, ਖੰਭ ਪੁੱਟਦੇ ਉੱਡਣ ਜੋਗਾ ਨਹੀਂ ਰਹੇਗਾ। ਤੀਜਾ ਵਚਨ ਵਰਤਿਆ, ਕਹਿਣ ਲੱਗੇ ਜਿਸ ਫਸਲ ਨੂੰ ਪਾਣੀ ਨਾ ਲੱਗੇ, ਤੇ ਪਾਣੀ ਤੋਂ ਬਿਨਾਂ ਫਸਲ ਕਿਸੇ ਕੰਮ ਦੀ ਨਹੀਂ, ਸੁੱਕ ਜਾਏਗੀ। ਤੇ ਚੌਥਾ ਇੱਕ ਵਚਨ ਹੋਰ ਵਰਤਿਆ, ਕਹਿਣ ਲੱਗੇ ਉਹ ਬਾਦਸ਼ਾਹ ਕਾਹਦਾ ਜਿਹਨੂੰ ਕੋਈ ਸਲਾਮ ਹੀ ਨਾ ਕਰੇ। ਗੁਰੂ ਨਾਨਕ ਸਾਹਿਬ ਨੇ ਚਾਰ ਗੱਲਾਂ ਕਹਿ ਕੇ ਫਿਰ ਇੱਕ ਪੰਜਵਾਂ ਵਚਨ ਵਰਤਿਆ। ਪਹਿਲਾਂ ਕਿਹਾ ਦੁੱਧ ਬਿਨਾਂ ਪਸ਼ੂ ਕੰਮ ਦਾ ਨਹੀਂ, ਖੰਭਾਂ ਬਿਨਾਂ ਪੰਛੀ ਕੰਮ ਦਾ ਨਹੀਂ, ਪਾਣੀ ਬਿਨਾਂ ਫਸਲ ਕੰਮ ਦੀ ਨਹੀਂ, ਉਹ ਬਾਦਸ਼ਾਹ ਕਾਹਦਾ ਜਿਹਨੂੰ ਕੋਈ ਸਲਾਮ ਨਾ ਕਰੇ। ਚਾਰ ਗੱਲਾਂ ਕਹਿ ਕੇ ਪੰਜਵਾਂ ਵਚਨ ਵਰਤਿਆ, ਕਹਿੰਦੇ ਜਿਸ ਬੰਦੇ ਅੰਦਰ ਪਰਮਾਤਮਾ ਦੀ ਬੰਦਗੀ ਨਾਮ ਨਹੀਂ, ਨਾਮ ਤੋਂ ਬਿਨਾਂ ਬੰਦਾ ਕਿਸੇ ਕੰਮ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ, ਮਹਾਰਾਜ ਕਹਿਣਗੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਪੁਜ ਕਾਮ, ਨਾਹੀ ਕਿਆ ਸਲਾਮ ਸੁਲਤਾਨ ਬਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਨਾਮ ਤੋਂ ਬਿਨਾਂ ਜੀਵਨ ਕੰਮ ਦਾ ਨਹੀਂ। ਤੇ ਧਰਮ ਦੀ ਪਰਿਭਾਸ਼ਾ ਦਿੰਦੇ ਆ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1353 ਅੰਗ ਤੇ ਸੈਸਕ੍ਰਿਤੀ ਦੇ ਅੰਦਰ ਇਹ ਅੰਮ੍ਰਿਤ ਬੋਲ ਕਿਹਾ ਹੈ। ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ, ਧਰਮ ਕਮਾਉਣ ਲੱਗਿਆਂ ਦੇਰੀ ਨਾ ਲਾ, ਪਾਪ ਕਰਮ ਕਰਨ ਲੱਗਿਆਂ ਹਜ਼ਾਰ ਵਾਰ ਸੋਚ। ਅੱਗੇ ਕਿਹਾ ਦ੍ਰਿੜੰਤ ਨਾਮੰਗ,
ਹਿਰਦੇ ਵਿੱਚ ਨਾਮ ਦ੍ਰਿੜ ਕਰ। ਨਾਮ ਦਾ ਅਰਥ ਨਾ ਭੁੱਲਿਓ, ਪਰਮਾਤਮਾ ਦੇ ਨਾਮ ਨੂੰ ਜਪਣਾ, ਅੰਮ੍ਰਿਤ ਬਾਣੀ ਪੜ੍ਹਨੀ, ਉਹਦਾ ਨਿਰਮਲ ਭੈ ਹਰ ਵੇਲੇ ਸੁਰਤ ਵਿੱਚ ਰੱਖਣਾ ਕਿ ਪਰਮਾਤਮਾ ਮੈਨੂੰ ਦੇਖ ਰਿਹਾ ਤੇ ਰਸਨਾ ਤੋਂ ਜਪ ਕੇ ਸ਼ੁਕਰ ਵਿੱਚ ਜੁੜਨਾ, ਇਹ ਨਾਮ ਦ੍ਰਿੜ ਕਰਨਾ ਹੈ। ਉਂਝ ਗੁਰਮਤ ਨੇ ਬਹੁਤ ਕੁਛ ਸਮਝਾਇਆ। ਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਪੜ੍ਹੋ। ਕਿਸੇ ਵੇਲੇ ਗ੍ਰਿਸਤੀ ਬੰਦਿਆਂ ਨੇ ਬੇਨਤੀ ਕੀਤੀ ਹੋਵੇਗੀ, ਮਹਾਰਾਜ ਨਾਮ ਚੇਤਾ ਕਿਵੇਂ ਰੱਖੀਏ, ਰੱਬ ਦਾ ਸ਼ੁਕਰ ਕਿਵੇਂ ਕਰੀਏ, ਤੇ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਤੇਰੇ ਜੀਵਨ ਵਿੱਚ ਜੋ ਨਿੱਤ ਤੂੰ ਵਰਤਦਾ ਹੈ, ਵਰਤੀਂਦੀਆਂ ਘਟਨਾਵਾਂ, ਉਹਨਾਂ ਵਿੱਚੋਂ ਸ਼ੁਕਰ ਕਰ ਲੈ। ਪੁੱਛਿਆ ਮਹਾਰਾਜ ਕਿਵੇਂ, ਹੁਣ ਬਾਣੀ ਦੇ ਬਚਨ ਨੇ ਮਹਾਰਾਜ ਕਹਿੰਦੇ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨਵਾਹੇ। ਕਹਿੰਦੇ ਜਦੋਂ ਭੋਜਨ ਪਿਆ ਥਾਲ ਵਿੱਚ ਤੇਰੇ ਕੋਲ ਤੇ ਰੱਬ ਦਾ ਦਿੱਤਾ ਇਹ ਭੋਜਨ ਛਕਣ ਲੱਗੇ, ਇਹ ਬੰਦੇ ਤੂੰ ਛਕਦਿਆਂ ਰੱਬ ਦਾ ਸ਼ੁਕਰ ਕਰ, ਇਹ ਪਰਮਾਤਮਾ ਸ਼ੁਕਰ ਹੈ ਤੂੰ ਮੈਨੂੰ ਛਕਣ ਵਾਸਤੇ ਭੋਜਨ ਵੀ ਦਿੱਤਾ ਤੇ ਅੰਤਰ ਆਤਮੇ ਪਾਚਨ ਕਿਰਿਆ ਵੀ ਦਿੱਤੀ ਹੈ, ਸ਼ੁਕਰ ਕਰ ਲੈ। ਆਪ ਜੀ ਨੂੰ ਪਤਾ ਹੈ ਦੁਨੀਆਂ ਵਿੱਚ ਬੇਅੰਤ ਬੰਦੇ ਐਸੇ ਨੇ ਜਿਨ੍ਹਾਂ ਕੋਲ ਪਦਾਰਥ ਦੀ ਕਮੀ ਨਹੀਂ ਪਰ ਉਹਨਾਂ ਨੂੰ ਹੁਕਮ ਨਹੀਂ, ਡਾਕਟਰ ਵੱਲੋਂ ਕਿਹਾ ਗਿਆ ਉਹ ਛਕ ਨਹੀਂ ਸਕਦੇ, ਪਦਾਰਥ ਦੀ ਕਮੀ ਕੋਈ ਨਹੀਂ ਪਰ ਉਹਨਾਂ ਨੂੰ ਰੱਬ ਵੱਲੋਂ ਕਹਿ ਲਓ ਡਾਕਟਰ ਵੱਲੋਂ ਹੁਕਮ ਹੈ ਤੂੰ ਛਕ ਨਹੀਂ ਸਕਦਾ। ਮਹਾਰਾਜ ਕਹਿੰਦੇ ਭਾਈ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਫਿਰ ਅਗਲਾ ਵਚਨ ਕਿਹਾ, ਕਹਿੰਦੇ ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜਿਸ ਮਾਲਕ ਦੇ ਦਿੱਤੇ ਘਰ ਮੰਦਰ ਵਿੱਚ ਰਹਿੰਦਾ ਉਹ ਭਲਿਆ ਘਰ ਵਿੱਚ ਕਦਮ ਰੱਖਣ ਲੱਗਿਆ, ਉਸ ਮੰਦਰ ਵਿੱਚ ਘਰ ਵਿੱਚ ਪ੍ਰਵੇਸ਼ ਹੋਣ ਲੱਗਿਆ, ਰੱਬ ਦਾ ਸ਼ੁਕਰ ਕਰ ਇਹ ਮਾਲਕ ਤੂੰ ਸਿਰ ਤੇ ਛੱਤ ਵੀ ਦਿੱਤੀ ਆ, ਸ਼ੁਕਰ ਬੰਦਾ ਕਰ ਸਕਦਾ। ਮਹਾਰਾਜ ਨੇ ਬਾਣੀ ਵਿੱਚ ਹੋਰ ਕਿਹਾ, ਕਹਿੰਦੇ ਜੈ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ। ਕਹਿੰਦੇ ਜਿਸ ਮਾਲਕ ਨੇ ਆ ਅਰੋਗ ਤੰਦਰੁਸਤ ਦੇਹ ਦਿੱਤੀ ਆ, ਕੰਚਨ ਸੋਨੇ ਵਰਗੀ, ਕਹਿਣ ਲੱਗੇ ਰੱਬ ਦਾ ਸ਼ੁਕਰ ਕਰ ਪਰਮਾਤਮਾ ਇੱਥੇ ਰੋਗੀ ਬੰਦੇ ਕਿੰਨੇ ਕਲਪਦੇ ਨੇ ਤੂੰ ਮੈਨੂੰ ਤੰਦਰੁਸਤ ਦੇਹ ਦਿੱਤੀ ਹੈ, ਸ਼ੁਕਰ ਕਰ ਲੈ। ਮਹਾਰਾਜ ਨੇ ਚੌਥਾ ਵਚਨ ਕਿਹਾ, ਕਹਿੰਦੇ ਜੈ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਕਹਿਣ ਲੱਗੇ ਜਿਸ ਮਾਲਕ ਦੇ ਦਿੱਤੇ ਤਨ ਤੇ ਗਹਿਣੇ ਪਹਿਣ ਦੇ ਸਰੀਰ ਸ਼ਿੰਗਾਰ ਦੇ, ਇਹ ਬੰਦੇ ਤੂੰ ਰੱਬ ਦਾ ਸ਼ੁਕਰ ਕਰ ਪਰਮਾਤਮਾ ਜੇ ਇਹ ਸਰੀਰ ਦਿੱਤਾ ਹੈ, ਪਹਿਨਣ ਵਾਸਤੇ ਕੋਈ ਗਹਿਣਾ ਦਿੱਤਾ ਮੈਂ ਤੇਰਾ ਸ਼ੁਕਰ ਵੀ ਕਰਦਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬੰਦਾ ਨਿੱਤ ਦੇ ਕਰਮਾਂ ਵਿੱਚੋਂ ਵੀ ਸ਼ੁਕਰ ਕਰ ਸਕਦਾ ਹੈ ਜੋ ਜੀਵਨ ਵਿੱਚ ਵਰਤਦਾ ਸਾਡੇ। ਮਹਾਰਾਜ ਕਹਿੰਦੇ ਇਹਦੇ ਵਿੱਚੋਂ ਵੀ ਨਾਮ ਦ੍ਰਿੜ ਕੀਤਾ ਜਾ ਸਕਦਾ। ਇੱਥੇ ਕਿਹਾ ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਿੜੰਤ ਨਾਮੰਗ ਨਾਮ ਦ੍ਰਿੜ ਕਰ। ਅੱਗੇ ਕਿਹਾ ਤਜੰਤ ਲੋਭੰਗ ਲੋਭ ਦੀ ਬਿਰਤੀ ਤਿਆਗ ਦੇ। ਹੁਣ ਕਿਰਤ ਲੋਭ ਨਹੀਂ ਹੈ, ਹਰ ਗੱਲ ਨੂੰ ਗੁਰਮਤ ਵਿੱਚੋਂ ਸਮਝੋ। ਕਿਰਤ ਕਰਨ ਦਾ ਉਪਦੇਸ਼ ਹੈ ਸਿੱਖ ਨੂੰ ਗੁਰੂ ਨਾਨਕ ਸਾਹਿਬ ਦਾ, ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਬਾਣੀ ਵਿੱਚ ਆਉਂਦਾ ਘਾਲ ਖਾਏ ਕਿਚ ਹੱਥੋਂ ਦੇ ਨਾਨਕ ਦਾ ਪਛਾਣੇ ਸੇ। ਕਿਰਤ ਲੋਭ ਨਹੀਂ, ਲੋਭ ਦੀ ਬਿਰਤੀ ਕੀ ਹੈ ਕਿ ਜਦੋਂ ਬੰਦਾ ਪ੍ਰਪੰਚ ਕਰਕੇ ਕਿਸੇ ਨੂੰ ਪਰਮਾ ਕੇ ਤੇ ਫਿਰ ਠੱਗੀ ਠੋਰੀ ਕਰਦਾ ਹੈ, ਲੁੱਟਦਾ ਤੇ ਦੂਜੇ ਪਾਸੇ ਲੁਟਾਉਂਦਾ। ਚਲੋ ਮੈਂ ਇੱਕ ਉਦਾਹਰਣ ਦਿਆਂ, ਜਿਵੇਂ ਮੰਨ ਲਓ ਇੱਕ ਗਾਹਕ ਆਇਆ ਦੁਕਾਨ ਤੇ ਦੁਕਾਨਦਾਰ ਨੂੰ ਪਤਾ ਵੀ ਇਹ ਬੰਦਾ ਨੌਲੇਜ ਰੱਖਦਾ, ਸਿਆਣਾ, ਇਹਨੂੰ ਪਤਾ ਵੀ ਵਸਤੂ ਦਾ ਭਾਅ ਕੀ ਆ। ਉੱਥੇ ਤੇ ਉਹਨੇ ਜਾਇਜ਼ ਰੇਟ ਲਾ ਲਿਆ ਤੇ ਇੱਕ ਕੋਈ ਉਹ ਜਾਂ ਨਿਆਣਾ ਸਿਆਣਾ ਆਇਆ ਤੇ ਦੁਕਾਨਦਾਰ ਨੇ ਆਪਣੀ ਅੱਖ ਨਾਲ ਵੇਖ ਕੇ ਭਾਂਫ ਲਿਆ ਵੀ ਇਹਨੂੰ ਵਸਤੂ ਦਾ ਮੁੱਲ ਕੋਈ ਪਤਾ ਨਹੀਂ, ਉੱਥੇ ਨੂੰ ਠੀਬੀ ਲਾ ਦਿੱਤੀ, ਕਈ ਗੁਣਾ ਵੱਧ ਕੇ ਲਾ ਲਿਆ। ਇਹਨੂੰ ਮਹਾਰਾਜ ਕਹਿੰਦੇ ਆ ਲੋਭ, ਕਿਸੇ ਦਾ ਹੱਕ ਖਾ ਜਾਣਾ, ਲੋਭ
ਕਿਸੇ ਨਾਲ ਧੋਖਾ ਧੜੀ ਕਰ ਜਾਣੀ, ਇਹਨੂੰ ਬਾਣੀ ਨੇ ਕਿਹਾ। ਮਹਾਰਾਜ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਨ ਲੁਟਾਵੈ। ਵੈਸੇ ਬੰਦਾ ਕਰਦਾ ਕੀ ਆ, ਇੱਕ ਪਾਸੋਂ ਲੁੱਟਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਦੂਜੇ ਪਾਸੇ ਲੁਟਾਉਂਦਾ, ਲੁੱਟਦਾ ਬਾਹਰੋਂ ਲੁਟਾਉਂਦਾ ਆਪਣੇ ਪਰਿਵਾਰ ਤੇ। ਸ਼ਬਦ ਪੜੋ ਮਹਾਰਾਜ ਦਾ, ਮਹਾਰਾਜ ਕਹਿੰਦੇ ਬਹੁ ਪਰਪੰਚ ਕਰ, ਬੋਲੋ ਬਹੁ ਪਰਪੰਚ ਕਰ। ਪਰਪੰਚ ਦਾ ਅਰਥ ਹੈ ਤਰੀਕੇ ਵਰਤ ਕੇ, ਜਿਵੇਂ ਬੰਦਾ ਕਰਦਾ ਨੀ ਕਿਸੇ ਨੂੰ ਬਾਹਰ ਧੋਖਾ ਕਰਕੇ ਛੱਗ ਕੇ ਆਏ ਤੇ ਘਰ ਆ ਕੇ ਖੁਸ਼ ਹੁੰਦਾ, ਫਲਾਣੇ ਬੰਦੇ ਨੂੰ ਛੱਗ ਲਿਆ ਮੈਂ ਪਤਾ ਹੀ ਨੀ ਲੱਗਣ ਦਿੱਤਾ। ਮਹਾਰਾਜ ਕਹਿੰਦੇ ਪਰਪੰਚ ਕਰਦੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਪਰਾਇਆ ਧਨ ਲੈ ਕੇ ਆ ਗਿਆ, ਸੁੱਤ ਦਾਰਾ ਪੈ ਆਨ ਲੁਟਾਵੈ। ਸੁੱਤ ਦਾ ਅਰਥ ਹੁੰਦੇ ਪੁੱਤਰ, ਦਾਰਾ, ਇਸਤਰੀ। ਇੱਕ ਪਾਸੋਂ ਲੁੱਟਿਆ ਤੇ ਦੂਜੇ ਪਾਸੇ ਮਹਾਰਾਜ ਕਹਿਣ ਲੱਗੇ ਫਿਰ ਪੁੱਤਾਂ ਧੀਆਂ ਤੇ ਲੁਟਾ ਦਿੱਤਾ। ਵੇਖੋ ਇਹ ਆਮ ਕਿਰਤੀ ਬੰਦੇ ਨਹੀਂ ਕਰਦੇ, ਕਿਰਤੀ ਭਲਾ ਹੈ। ਬਾਹਰੋਂ ਸੰਸਾਰ ਵਿੱਚ ਵਿਚਰਦਿਆਂ ਲੁਟੇਰੇ ਬੰਦੇ ਉਹ ਜਿਹਾ ਕਰਮ ਕਰਦੇ ਆ, ਤੇ ਮੈਂ ਦੂਜਿਆਂ ਨੂੰ ਨਹੀਂ ਕਹਿੰਦਾ। ਧਰਮ ਦਾ ਬਾਣਾ ਪਾ ਕੇ ਵੀ ਬੇਅੰਤ ਬੰਦੇ ਐਸੇ ਨੇ, ਧਰਮ ਦਾ ਉਹਨਾਂ ਨੂੰ ਕੱਖ ਨਹੀਂ ਪਤਾ, ਪਰ ਬਾਣਾ ਪਾ ਕੇ ਭੋਲੇ ਲੋਕਾਂ ਨੂੰ ਲੁੱਟ ਲੈਂਦੇ ਨੇ। ਕਿੰਨੇ ਪਖੰਡ ਦੇ ਡੇਰੇ ਚੱਲ ਰਹੇ ਆ, ਪਖੰਡੀ ਡੇਰੇ ਕਾਹਦੇ ਸਿਰ ਤੇ ਚੱਲ ਰਹੇ ਨੇ। ਮੈਨੂੰ ਖਿਮਾ ਕਰਿਓ, ਭਰਮਾਂ ਵਿੱਚ ਪਾ ਕੇ, ਧਰਮ ਤੋਂ ਦੂਰ ਕਰਕੇ, ਪਰਦਾ ਪਾ ਕੇ ਲੁੱਟ ਕਸੁੱਟੀ ਚੱਲਦੀ ਆ ਨਾ ਜੀ। ਵੈਸੇ ਗੁਰੂ ਰਹਿਮਤ ਕਰੇ, ਮੈਂ ਤੁਹਾਨੂੰ ਹੱਥ ਜੋੜ ਕੇ ਕਹਾਂਗਾ ਕਿ ਗੁਰੂ ਸਾਹਿਬਾਨਾਂ ਨੇ 239 ਸਾਲ ਲਾ ਕੇ ਸਿੱਖ ਨੂੰ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ। ਬੰਦਿਆਂ ਦੇ ਪੁਜਾਰੀ ਨਾ ਬਣੋ, ਮੇਰੀ ਬੇਨਤੀ ਨੂੰ ਸਮਝੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਜਿਸ ਦਿਨ ਸਿੱਖ ਅੰਮ੍ਰਿਤ ਬਾਣੀ ਪੜ੍ਹ ਵਿਚਾਰ ਲੈਣਗੇ ਚੰਗੀ ਤਰ੍ਹਾਂ, ਇਹਨਾਂ ਨੂੰ ਸੱਚਮੁੱਚ ਪਤਾ ਲੱਗ ਜਾਏਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕਿਹੋ ਜਿਹਾ ਨਿਰਮਲ ਧਰਮ ਦਿੱਤਾ ਹੈ। ਪਰ ਬਦਕਿਸਮਤੀ, ਸ਼ਬਦ ਸਾਨੂੰ ਪਤਾ ਨਹੀਂ ਹੁੰਦਾ, ਤੇ ਜਿਹੜੇ ਫਿਰ ਪਖੰਡੀ ਬੰਦੇ ਆ ਨਾ ਜੀ, ਉਹ ਵਰਤਦੇ ਬੜੇ ਢੰਗ ਨਾਲ ਨੇ। ਤੁਸੀਂ ਬੁਰਾ ਨਾ ਮਨਾਇਓ, ਮੈਂ ਤੁਹਾਨੂੰ ਕੌੜਾ ਸੱਚ ਕਹਿ ਰਿਹਾ ਹੱਥ ਜੋੜ ਕੇ। ਆਪਣੇ ਮੁਤਾਬਕ ਚੁਣ ਕੇ ਪੰਗਤੀਆਂ ਕੱਢ ਲੈਂਦੇ ਨੇ ਬਾਣੀ ਵਿੱਚੋਂ, ਆਪਣੇ ਮੁਤਾਬਕ ਚੁਣ ਚੁਣ ਕੇ ਪੰਗਤੀਆਂ ਕੱਢਦੇ ਨੇ। ਜਿਹੜੀ ਸਾਨੂੰ ਫਿੱਟ ਪੈਂਦੀ ਬਾਣੀ ਦੀ ਪੰਗਤੀ ਪੜ੍ਹ ਲਈ, ਜਿਹੜੀ ਨਹੀਂ ਫਿੱਟ ਪੈਂਦੀ ਅਸੀਂ ਕਿਨਾਰਾ ਕਰ ਗਏ, ਕਿਉਂਕਿ ਪਤਾ ਵੀ ਸਾਹਮਣੇ ਬੈਠਿਆਂ ਨੂੰ ਕਿਹੜਾ ਪਤਾ ਹੈ। ਗੁਰੂ ਕਿਰਪਾ ਕਰੇ, ਸਿੱਖ ਨੂੰ ਬਾਣੀ ਪੜ੍ਹਨੀ, ਬਾਣੀ ਵਿਚਾਰਨੀ, ਬਾਣੀ ਦਾ ਸਹਿਜ ਪਾਠ ਔਰ ਬਾਣੀ ਅਰਥਾਂ ਸਮੇਤ ਬਚਨੀ ਬਹੁਤ ਲਾਜ਼ਮੀ ਹੈ। ਜਿਸ ਦਿਨ ਸਿੱਖ ਨੂੰ ਬਾਣੀ ਦੀ ਗਿਆਤ ਪਤਾ ਲੱਗ ਗਈ ਨਾ ਗੁਰੂ ਦੀ ਕਿਰਪਾ ਨਾਲ, ਫਿਰ ਪਖੰਡੀਆਂ ਦੇ ਵੱਸ ਨਹੀਂ ਪੈਂਦਾ। ਖੈਰ, ਮਹਾਰਾਜ ਕਹਿੰਦੇ ਪਰਪੰਚ ਕਰਦੇ, ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਨ ਲੁਟਾਵੈ। ਪਰ ਅੱਗੇ ਸਮਝਾਇਆ, ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਐ ਮਨਾ ਤੂੰ ਭੁੱਲ ਕੇ ਕਪਟ ਨਾ ਕਰਿਆ ਕਰ। ਮਹਾਰਾਜ ਕਿਉਂ? ਕਹਿੰਦੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਅੰਤ ਤੇਰੀ ਜਿੰਦ ਤੋਂ ਲੇਖਾ ਜ਼ਰੂਰ ਮੰਗਿਆ ਜਾਣਾ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਧਰਮ ਕਮਾਉਣ ਲੱਗਿਆਂ ਦੇਰੀ ਨਾ ਲਾ, ਪਾਪ ਕਰਮ ਕਰਨ ਲੱਗਿਆਂ ਹਜ਼ਾਰ ਵਾਰ ਸੋਚ, ਤੇ ਧਰਮ ਦੀ ਪਰਿਭਾਸ਼ਾ ਦ੍ਰਿੜੰਤ ਨਾਮੰਗ ਤਜੰਤ ਲੋਭੰਗ। ਕਿਰਤ ਲੋਭ ਨਹੀਂ, ਮੈਂ ਵਾਰ ਵਾਰ ਕਹਿ ਰਿਹਾ, ਕਿਰਤ ਹਰ ਸਿੱਖ ਨੇ ਕਰਨੀ ਆ। ਦ੍ਰਿੜੰਤ ਨਾਮੰਗ, ਨਾਮ ਦ੍ਰਿੜ ਕਰ, ਲੋਭ ਦੀ ਬਿਰਤੀ ਤਿਆਗ ਦੇ। ਫਿਰ ਅਗਲਾ ਬਚਨ ਵਰਤਿਆ, ਕਹਿੰਦੇ ਸ਼ਰਨ ਸੰਤੰਗ, ਗੁਰੂ ਦੀ ਸ਼ਰਨ ਵਿੱਚ ਆ। ਕਿਲਵਿਖ ਨਾਸੰਗ, ਜਦੋਂ ਗੁਰੂ ਦੀ ਸ਼ਰਨ ਵਿੱਚ ਆਏਗਾ। ਗੁਰੂ ਕਿਲਵਿਖ ਦਾ ਆਖਰੀ ਅਰਥ ਹੁੰਦਾ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮ। ਬਾਣੀ ਚ ਕਈ ਵਾਰੀ ਇਹ ਸ਼ਬਦ ਆਉਂਦਾ ਕਿਲਵਿਖ, ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ। ਇੱਥੇ ਵੀ ਕਿਹਾ, ਕਹਿੰਦੇ ਭਾਈ ਸ਼ਰਨ ਸੰਤੰਗ, ਗੁਰੂ ਦੀ ਸ਼ਰਨ ਆ, ਕਿਲਵਿਖ ਨਾਸੰਗ, ਤੇ ਗੁਰੂ ਤੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮ ਕੱਟ ਕੇ ਰੱਖ ਦੇਗਾ। ਫਿਰ ਮਹਾਰਾਜ ਨੇ ਕਿਹਾ, ਸ਼ਰਨ ਸੰਤੰਗ ਕਿਲਵਿਖ ਨਾਸੰਗ ਪ੍ਰਾਪਤੰਗ ਧਰਮ ਲੱਖਣ। ਕਹਿੰਦੇ ਇਹ ਧਰਮ ਦੇ ਲੱਛਣ ਨੇ ਮਹਾਰਾਜ ਜੀ। ਕਿਹੜੇ? ਕਹਿੰਦੇ ਜਿਹੜੇ ਮੈਂ ਪਿੱਛੇ ਤੁਹਾਨੂੰ ਦੱਸ ਕੇ ਆਇਆ, ਨਾਮ ਦ੍ਰਿੜ ਕਰਨਾ, ਲੋਭ ਦਾ ਤਿਆਗ ਕਰਨਾ, ਗੁਰੂ ਦੀ ਸ਼ਰਨ ਵਿੱਚ ਆਉਣਾ, ਪਾਪਾਂ ਦਾ ਨਾਸ਼ ਹੋਣਾ,
ਅੰਤਰ ਆਤਮਾ ਪਵਿੱਤਰ ਕਰਮ ਕਰ ਲੈਣਾ, ਇਹ ਧਰਮ ਦੇ ਲੱਛਣ ਨੇ। ਫਿਰ ਮਹਾਰਾਜ ਨੇ ਇੱਕ ਪੰਕਤੀ ਹੋਰ ਕਹੀ, ਕਹਿੰਦੇ ਨਾਨਕ ਜੇ ਸੋ ਪ੍ਰਸੰਨ ਮਾਧਵੈ, ਕਹਿੰਦੇ ਅਰਦਾਸ ਕਰਿਆ ਕਰ ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰ, ਮੇਰੇ ਤੇ ਇਹੋ ਜੀ ਬਖਸ਼ਿਸ਼ ਵਰਤਾ, ਤੇਰੀ ਬਖਸ਼ਿਸ਼ ਨਾਲ ਮੈਂ ਇਹੋ ਜੇ ਧਰਮ ਦਾ ਧਾਰਨੀ ਬਣ ਸਕਾਂ, ਤੇਰੀ ਕਿਰਪਾ ਨਾਲ ਮੈਂ ਇਹੋ ਜਿਹਾ ਧਰਮ ਕਮਾਵਾਂ, ਭਾਵ ਨਾਮ ਦ੍ਰਿੜ ਕਰਾਂ, ਤੇਰਾ ਸ਼ੁਕਰਾਨਾ ਕਰਾਂ, ਸਤ ਸੰਗਤ ਕਰਾਂ, ਤੇਰੀ ਸ਼ਰਨ ਵਿੱਚ ਰਵਾਂ, ਫਿਰ ਮੇਰੇ ਜੀਵਨ ਦਾ ਭਲਾ ਹੈ। ਗੁਰੂ ਰਹਿਮਤ ਕਰੇ, ਇਹ ਸਹਿਸ ਕ੍ਰਿਤੀ ਅੰਦਰ ਮਹਾਰਾਜ ਜੀ ਨੇ ਇਹ ਅੰਮ੍ਰਿਤ ਬਚਨ ਕਹੇ ਨੇ। ਜ਼ਰੂਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਅੰਮ੍ਰਿਤ ਬਾਣੀ ਜ਼ਰੂਰ ਪੜ੍ਹੋ, ਗੁਰੂ ਇਤਿਹਾਸ ਨਾਲ ਜੁੜੋ, ਖੁਦ ਅੰਮ੍ਰਿਤ ਬਾਣੀ ਪੜ੍ਹੋ, ਵਿਚਾਰੋ, ਸਹਿਜ ਪਾਠ ਕਰੋ ਬਾਣੀ ਦਾ, ਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਥੋੜ੍ਹਾ ਥੋੜ੍ਹਾ ਕਰ ਲਵੋ, ਇੱਕ ਅੰਗ ਕਰੋ, ਦੋ ਅੰਗ ਕਰੋ। ਜਦੋਂ ਅੰਮ੍ਰਿਤ ਬਾਣੀ ਪੜ੍ਹਾਂਗੇ, ਵਿਚਾਰਾਂਗੇ, ਗੁਰੂ ਸ਼ਬਦ ਨਾਲ ਜੁੜਾਂਗੇ, ਜੀਵਨ ਵਿੱਚ ਕਮਾਵਾਂਗੇ, ਸੱਚ ਜਾਣੋ ਫਿਰ ਜਿਹੜਾ ਜੀਵਨ ਹੈ ਆਪਣਾ ਉਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਜੀਵਨ ਸਫਲ ਹੋ ਜਾਏਗਾ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਤੁਸੀਂ ਬੜੇ ਪਿਆਰ ਨਾਲ ਬੈਠ ਕੇ ਇਹ ਗੁਰਮਤ ਦੀਆਂ ਵਿਚਾਰਾਂ ਸ਼੍ਰਵਣ ਕੀਤੀਆਂ, ਬਾਣੀ ਵਿਚਾਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ, ਅਰਦਾਸ ਕਰੋ ਸਹਿਬ ਸਮਤ ਬਖਸ਼ਿਸ਼ ਕਰਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਟਾਨ ਕੁੱਟ ਸ਼ੁਕਰ ਹੈ, ਆਪਾਂ ਜਿਨ੍ਹਾਂ ਦੀ ਕਿਰਪਾ ਨਾਲ ਜੁੜ ਮਿਲ ਬੈਠ ਕੇ ਇਹ ਵਿਚਾਰਾਂ ਕੀਤੀਆਂ। ਫਿਰ ਤੋਂ ਸਮੁੱਚੀ ਸੰਗਤ ਦਾ ਧੰਨਵਾਦ, ਭੁੱਲਾਂ ਦੀ ਖਿਮਾ ਬਖਸ਼ਣਾ ਦੀ, ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਵਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜੱਪਿਆ ਵੰਡ ਚੱਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਹੀਂ ਬਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਢਾਡੀ ਵਾਰਾਂ ਗੁਰਮਤ ਵਿਚਾਰਾਂ ਛੇ ਪੌੜੀਆਂ ਨੰਦ ਸਾਹਿਬ ਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਫੁੱਲਾਂ ਬਖਸ਼ ਦੇਣਾ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਜੀ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ। ਖਵਾਰ ਹੋਏ ਸਾ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮ ਦੇ,

ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖ ਟਲ ਗੁਰੂ ਸੇਵੀਐ ਇਨਸ ਸਹਿਜ ਸੁਭਾਇ ਦਰਸ਼ਨ ਤਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਂ ਦੇ ਸਾਹੋ ਜਿਸ ਪਾਸ ਬੈਠੀਆਂ ਸੋਹੀਐ ਸਭਨਾਂ ਦਾ ਵੇ ਸਾਹੋ ਤਾਂਡਾ ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨਾ ਆਪੇ ਸੁਰਤਾ ਆਪੇ ਜਾਣਾ ਆਪੇ ਸ਼ਬਦ ਆਪੇ ਨਿਸ਼ਾਨਾ ਆਪੇ ਸੁਰਤਾ ਆਪੇ ਜਾਣਾ ਆਪੇ ਕਰ ਕਰ ਵੇਖੈ ਤਾਨ ਤੂੰ ਦਾਤਾ ਨਾਮ ਪਰਵਾਰ ਐਸਾ ਨਾਮ ਨਿਰੰਜਨ ਦਿਓ ਹੋ ਜਾਚਕ ਤੂੰ ਸਦਾ ਅਲਖ ਪਿਓਰਾ ਮਾਇਆ ਮੋਹ

अपना नाम देहो, अपना नाम देहो।

0: ਨਾਨਕ ਚਾਉ ਏਹੋ, ਨਾਨਕ ਚਾਉ ਏਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
1: ਜਕਾਰਕ ਗਾਵੇ ਨੇ ਆਲੋ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨੁ ਭਾਵੇ। ਜਕਾਰਕ ਜਾਵੇ ਨੇ ਆਲੋ ਜਾਵੇ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨੁ ਭਾਵੇ। ਗੱਤਕੇ ਜਕਾਰਕ ਨੇ ਆਲੋ ਜਾਵੇ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁ ਭਾਵੇ। ਬੋਲੇ ਸੰਤ ਖੁਸ਼ੀਆਂ ਦੇ ਜਕਾਰਕ ਨੇ ਆਲੋ ਰੇ ਤਾਂ ਤੇ ਪਾਈ ਦੇ। ਬੋਲੇ ਸੋਨਹਾਰ ਗੁਰੂ ਗੋਬਿੰਦ ਸਿੰਘ ਜੀ ਸਾਕੇ ਪਾਵੇ। ਜਕਾਰਾ ਕਾ ਜਾਵੇ ਨੇ ਆਲੋ ਜਾਵੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੁ ਪਾਵੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਰ
0: ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ। ਚੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਹੈ।
1: ਬੋਲੇ ਸੋਨਿਹਾਲ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਵੇ ਅਸਗਾਹੁ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ।

ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ।

ਕਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ

ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ

ਮਾਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਥ ਬਾਣੀ ਬਰਮਾਓ ਸਤ ਸੁਹਾਣ

ਕਿਤਿਆ ਦੁਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ, ਉਹ ਜਾਣੇ ਜੇਤੀਆ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇਕੇ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ।

ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਓ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ

ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ। ਸਹੀ ਤੁਧਨੂ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚਿਤਨ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹਸਤੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੁਸ ਦੀ ਵਡਿਆਈ। ਜੋ ਤੁਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ

ਦੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ।

ਪਾਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾਟਤ ਘੜੀਐ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਤਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪੁੱਛੈ ਪਛੁਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ।

ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੇ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਾਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ।

ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਆ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ

ਸਰੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਜਮ ਹੈ, ਅਭੂਤ ਹੈ, ਅਸ਼ੂਤ ਹੈ, ਅਲੋਕ ਹੈ, ਅਸ਼ੋਕ ਹੈ, ਕਰਮ ਹੈ, ਭਰਮ ਹੈ, ਅਜੀਤ ਹੈ, ਭੀਤ ਹੈ, ਅਬਾਹ ਹੈ, ਆਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ।

ਸਰਵੰ ਪਾਲੇ ਰੂਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ

ਪ੍ਰਤੀਨ ਚੱਕਰ ਵਕਰ ਫਿਰੈ ਚਤਰ ਚੱਕ ਮਨ ਹੀ ਪ੍ਰਤੀਨ ਲੋਕ ਚੌਦਹ ਕੇ ਬਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਪ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰ ਵਿਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਗਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕੈ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵਹੀ ਵਹ ਚਿਤ ਮਦ ਭਾਰ ਛੰਦ ਤੁਅ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਤ ਨ ਭੰਗ ਉਪਮਾ ਅਨੰਗਨ ਭਉ ਪ੍ਰਕਾਸ਼ ਨਿਸਦਿਨ ਅਨਾਸ

ਕਾਲ ਅਨਭੂਤ ਅੰਗ ਆਭਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਦ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬ

ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛਾਂਦਨਾ ਸਤਰਾ ਨਾ ਮਿੱਤਰਾ, ਨਾ ਪਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ, ਭਗਵਤੀ ਛੰਦ ਤੋਂ ਅਪ੍ਰਸਾਦ ਕਥਤੇ, ਕਿ ਆਸ਼ਿਜ ਦੇਸੈ, ਕਿ ਆ ਭਿਜ ਪੇਸੈ, ਕਿ ਆ ਗੰਜ ਕਰਮੈ, ਕਿ ਆ ਭੰਜ ਭਰਮੈ, ਕਿ ਆ ਭਿਜ ਲੋਕਿਆ, ਕਿ ਆਦਿਤ ਸੋਕੈ, ਕਿ ਬਧੂਤ ਵਰਨੈ, ਕਿ ਵਿਭੂਤ ਕਰਨੈ, ਕਿ ਰਾਜੰਗ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿ ਆ ਅਸੋਕ ਵਰਨੈ, ਕਿ ਸਰਬਾ ਭਰਨੈ, ਕਿ ਜਗ

ਗਾਇਬ ਹੈ, ਕਿ ਅਫਬੁਲ ਗੁਨਾਹ ਹੈ, ਕਿ ਸ਼ਾਹਾਨ ਸ਼ਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜੀ ਦਹਿੰਦ ਹੈ, ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਵਲੀ ਹੈ, ਕਿ ਸਰਬੱਤਰ ਮਾਨਿਆ, ਕਿ ਸਰਬੱਤਰ ਦਾਨਿਆ, ਕਿ ਸਰਬੱਤਰ ਗਾਉਣੈ, ਕਿ ਸਰਬੱਤਰ ਭਾਉਣੈ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਰਾਜੈ, ਕਿ ਸਰਬੱਤਰ ਸਾਜੈ, ਕਿ ਸਰਬੱਤਰ ਦੀਨੈ, ਕਿ ਸਰਬੱਤਰ ਲੀਨੈ, ਕਿ ਸਰਬੱਤਰ ਜਾਹੋ, ਕਿ ਸਰਬੱਤਰ ਭਾਹੋ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਕਾਲੈ, ਕਿ ਸਰਬੱਤਰ ਪਾਲੈ, ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਕਾਜੈ, ਕਿ ਸਰਬੱਤਰ ਰਾਜੈ, ਕਿ ਸਰਬੱਤਰ ਸੁਖ ਹੈ, ਕਿ ਸਰਬੱਤਰ ਭੁੱਖ ਹੈ, ਕਿ ਸਰਬੱਤਰ ਤ੍ਰਾਣ ਹੈ, ਕਿ ਸਰਬੱਤਰ ਪ੍ਰਾਣ ਹੈ, ਕਿ ਸਰਬੱਤਰ ਇੰਦਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਮਾਨਿਆ, ਸਦੈਵੰਗ ਪ੍ਰਧਾਨਿਆ, ਕਿ ਸਰਬੱਤਰ ਜਾਪਿਆ, ਕਿ ਸਰਬੱਤਰ ਥਾਪਿਆ, ਕਿ ਸਰਬੱਤਰ ਭਾਨੈ, ਕਿ ਸਰਬੱਤਰ ਮਾਨੈ, ਕਿ ਸਰਬੱਤਰ ਇੰਦ੍ਰੈ, ਕਿ ਸਰਬੱਤਰ ਚੰਦ੍ਰੈ, ਕਿ ਸਰਬੰਗ ਕਲੀਮੈ, ਕਿ ਪਰਮੰਗ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਸੁਨਲ ਵਜ਼ੂ ਹੈ, ਤਮਾਮ ਉਲ ਰਜ਼ੂ ਹੈ, ਹਮੇਸੁਲ ਸਲਾਮੈ, ਸਲੀਖਤ ਮੁਦਾਮੈ, ਗਨੀਮ ਉਲ ਸ਼ਿਕਸਤ ਹੈ, ਗਰੀਬ ਉਲ ਪੁਰਸਤ ਹੈ, ਬਲੰਦ ਉਲ ਮਕਾਨੈ, ਜ਼ਮੀਨ ਉਲ ਜ਼ਮਾਨੈ, ਤਮੀਜ਼ ਉਲ ਤੁਮਾਮੈ, ਰਜ਼ੂ ਉਲ ਨਿਧਾਨੈ, ਹਰੀਫ ਉਲ ਅਜੀਮੈ, ਰਜ਼ਾਇਕ ਯਕੀਨੈ, ਅਨੇਕ ਉਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜੀਜ਼ ਉਲ ਨਿਵਾਜ਼ ਹੈ, ਗਨੀਮ ਉਲ ਖਰਾਜ ਹੈ, ਨਿਰੁਕਤ ਸਰੂਪ ਹੈ, ਤਰਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਕਤ ਸੁਧਾ ਹੈ, ਸਦੈਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਵਸਾਜ ਹੈ, ਸਮਸਤ ਉਲ ਸਲਾਮ ਹੈ, ਸਦੈਵ ਉਲ ਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਹੰਗਾਧ ਰੂਪੈ, ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਵਾਧੇ, ਗੰਜੇ ਅਗਾਧੇ, ਸੁਭੰਗ ਸਰਭਾਗੇ, ਸੁਸਰਭਾ ਅਨੁਰਾਗੈ, ਤ੍ਰਿਭੁਗਤ ਸਰੂਪ ਹੈ, ਸ਼ਜ ਹੈ, ਸ਼ੂਤ ਹੈ, ਕਿ ਨਰਕੰ ਪ੍ਰਣਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਨਿਰੁਕ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਭੇਖ ਹੈ, ਅਲੇਖ ਹੈ, ਭਰਮ ਹੈ, ਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਬੈ ਹੈ, ਭੂਤ ਹੈ, ਧੂਤ ਹੈ, ਨਾਸ ਹੈ, ਉਦਾਸ ਹੈ, ਧੰਦ ਹੈ, ਬੰਧ ਹੈ, ਭਗਤ ਹੈ, ਅਭਗਤ ਹੈ, ਬਰਗਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਸਾਂ ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤੋ ਪ੍ਰਸਾਦ, ਸਰਵੰਗ ਹੰਤਾ, ਸਰਵੰਗ ਗੰਤਾ, ਸਰਵੰਗ ਖਿਆਤਾ, ਸਰਵੰਗ ਗਿਆਤਾ, ਸਰਵੰਗ ਹਰਤਾ, ਸਰਵੰਗ ਕਰਤਾ, ਸਰਵੰਗ ਪ੍ਰਾਣੰਗ, ਸਰਵੰਗ ਤ੍ਰਾਣੰਗ, ਸਰਵੰਗ ਕਰਮੰਗ, ਸਰਵੰਗ ਧਰਮੰਗ, ਸਰਵੰਗ ਜੁਗਤਾ, ਸਰਵੰਗ ਮੁਕਤਾ, ਰਸਾਵਲ ਛੰਦ ਤੁਆ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰਗ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਕਾਮੇ, ਨਿਰਭੰਗੀ ਸਰੂਪੇ, ਸਰਵੰਗੀ ਰੂਪੇ, ਨਾ ਪੁੱਤਰੈ ਨਾ ਪੁੱਤਰੈ, ਨਾ ਸਤਰੈ ਨਾ ਮਿੱਤਰੈ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ,

ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇਕ ਸ਼੍ਰੀ ਛੰਦ ਅਜੈ ਲੈ ਭੈ ਭੈ ਭੂ ਅਜੂ ਅਨਾਸ ਕਸ ਗੰਜ ਭੰਜ ਲਖ ਭਖ ਅਕਾਲ ਦਿਆਲ ਲੇਖ ਭੇਖ ਅਨਾਮ ਕਾਮ ਗਾ ਢਾ ਨਾਥੇ ਪਰਮਾਥੇ ਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਇੰਦਰ ਕਾਮੰ ਵਿਪੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿਧ ਸਿੱਧਿੰਗ ਨਿਵਾਸੀ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕ੍ਰੀਮੁਲ ਕੁਰਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕ੍ਰੀਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚਕਰ ਭੁਗਤੇ ਸਵਯੰ ਭਵ ਸੁਭੰ ਸਰਵਦਾ ਸਰਵ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸੁਰੂਪੇ ਸਦਾ ਅੰਗ ਸੰਗੇ ਅਭੰਗੰ

ਕੰਗਨ ਮਾਨ ਮਲੈਂਗੇ, ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਵੱਡੇ ਬਰਿਆਰ, ਅਭਚਾਰੈ ਸਾਰ ਕੀ ਤਹਾਰ ਪਛਈਆ, ਤੋਰਤ ਦੇਸ ਮਲੈਂਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਿਵਈਆ, ਦਾਨ ਵਦੇਵ ਫਨੈਂਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸੱਤਰ ਸਵੈ ਅਵਲੋਕ ਜਪੈਂਗੇ, ਮਾਨਵ ਇੰਦਰ ਗਜਿੰਦਰ ਨਰਾਧਪ ਜੌਨ, ਤ੍ਰਿਲੋਕ ਕੋ ਰਾਜ ਕਰੈਂਗੇ, ਕੋਟ ਸ਼ਨਾਨ ਗਜਾਦ ਕਦਾਨ, ਅਨੇਕ ਸਵੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਾਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸੈ ਪਗ,

ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੁਆਏ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਤੇਰਾ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜ

ਹਦਵਾ ਜੇ ਸਾਚੀ ਲਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਵੈ ਬਾਜੋਂ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਇ।

ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ।

ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੋ ਪਾਏ, ਇੱਕ ਵੇਖ ਪਰ ਸੁਣਾਇਆ। ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ।

ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚਲੈ ਜਿਨ੍ਹਾਂ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ, ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚੁਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨ

ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ

ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏ ਕਿਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸ

ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹ ਨਾਨਕ ਸੋ ਤਤ ਪਾਏ ਜਿਸਨੂੰ ਅਨਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ

ਆਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈ

ਇਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰਿ ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਹੋਰ ਤ ਕਿਤੈ

ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾ ਮਿਲਿਆ, ਕਰਨ ਕਾਰਨ ਜੋਗੋ, ਏ ਸ੍ਰੀ ਰਾਮੇ ਰਿਆ।

ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

ਭਾਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਬਿਨਵੰਤ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ।

ਵਾਹਿਗੁਰੂ।

तना सरी महला पंजवां औखी कड़ी ना देखण देई।

Right, Guru, right.

right,

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ ਕਿ ਆਪਣੇ ਵਾਸਤੇ ਸਿਮਰਨ ਬਹੁਤ ਜ਼ਰੂਰੀ ਆ। ਜਿਸ ਪਰਮਾਤਮਾ ਤੋਂ ਵਿਛੜੇ ਹਾਂ ਉਸ ਨਾਲ ਮਿਲਾਪ ਕਰਨ ਦਾ ਇੱਕੋ ਇੱਕ ਰਸਤਾ, ਦੂਸਰਾ ਰਸਤਾ ਜਮਾਂ ਦਾ ਰਸਤਾ ਸਤਿਗੁਰੂ ਜੀ ਨੇ ਦੱਸਿਆ, ਜਾਂ ਮਾਇਆ ਦਾ ਰਸਤਾ, ਧਾਤ ਦਾ ਰਸਤਾ। ਇੱਕੋ ਰਸਤਾ ਜੋ ਲਿਖਦਾ ਰਸਤਾ ਹੈ ਪਰਮਾਤਮਾ ਨਾਲ ਮਿਲਾਪ ਕਰਨ ਦਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਆਪਾਂ ਜਦੋਂ ਨਾਮ ਸਿਮਰਨ ਕਰਦੇ ਹਾਂ ਉਹ ਕੁਛ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਆਪਾਂ ਨੂੰ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਕਾਗਰ ਚੀਤ। ਬੜੀ ਇਕਾਗਰਤਾ ਦੇ ਨਾਲ ਮਨ ਨੂੰ ਸੰਕੋਚ ਕੇ ਵਿਚਾਰਾਂ ਤੋਂ ਰਹਿਤ ਕਰਕੇ ਨਾਮ ਧਿਆਉਣਾ ਪੈਂਦਾ, ਇਸ ਕਰਕੇ ਆਪਾਂ ਨੂੰ ਪੂਰਾ ਲਾਭ ਮਿਲਦਾ। ਜੇ ਆਪਾਂ ਜਪਦੇ ਨਹੀਂ, ਰਸਾਂ ਨਾਲ ਜਪਣਾ। ਜਿਹਬਾ ਗੁਣ ਗੋਬਿੰਦ ਭਜੋ, ਕਾਰਨ ਸੁਣੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰੇ ਨਾ ਜਮ ਕੇ ਤਾਮ। ਸਾਨੂੰ ਸਤਿਗੁਰੂ ਜੀ ਦੱਸਦੇ ਆ ਕਿ ਰਸਨਾ ਨਾਲ ਆਪਾਂ ਨੇ ਬੋਲ ਕੇ ਜਪਣਾ ਅਤੇ ਉਸ ਨੂੰ ਆਪਣੇ ਸਰਵਾਂ ਨਾਲ ਸੁਣਨਾ। ਆਪਾਂ ਨੇ ਸੰਗਤ ਵਿੱਚ ਇਕੱਠੇ ਹੋ ਕੇ ਸਿਮਰਨ ਕਰਦੇ ਹਾਂ, ਸਿਰਫ ਆਪਣੀ ਆਵਾਜ਼ ਵਿੱਚ ਧਿਆਨ ਦੇਣਾ ਹੁੰਦਾ, ਆਪਣੀ ਆਵਾਜ਼ ਸੁਣਨੀ ਆ। ਭਗਤ ਕਬੀਰ ਜੀ ਦੱਸਦੇ ਆ ਕਿ ਇਹ ਜਿਹੜਾ ਸਰੀਰ ਹੈ ਇੱਕ ਦਿਨ ਇਸਨੇ ਕੂਚ ਕਰ ਜਾਣਾ। ਉਹ ਕਹਿੰਦੇ ਇਸ ਤੋਂ ਕੀ ਕੰਮ ਲਿਆ ਜਾਵੇ। ਉਹ ਕਹਿੰਦੇ ਸਤਸੰਗਤ ਵਿੱਚ ਆ ਕੇ ਨਾਮ ਜਪਿਆ ਜਾਵੇ ਤਾਂ ਜਿਸ ਪਰਮਾਤਮਾ ਤੋਂ ਵਿਛੜੇ ਹਾਂ ਆਪਾਂ ਉਸ ਨਾਲ ਮਿਲਾਪ ਕਰ ਕੀਤਾ ਜਾਵੇ। ਆਪਾਂ ਨੂੰ ਫਿਰ ਦੁਬਾਰਾ ਦੁਬਾਰਾ ਜਨਮਾਂ ਵਿੱਚ ਨਹੀਂ ਆਉਣਾ ਪਵੇਗਾ। ਪ੍ਰਾਤਮਾ ਦੇ ਪਰਮਾਤਮਾ ਦੀ ਮਿਲਾਪ ਕਰਨ ਦੇ ਵਾਸਤੇ ਆਪਾਂ ਨੂੰ ਜੋ ਸਤਿਗੁਰੂ ਜੀ ਯੁਕਤੀਆਂ ਦੱਸਦੇ ਆ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਅਕਥ ਕਹਾਣੀ। ਪਰਮਾਤਮਾ ਦੇ ਘਰ ਜਾਣ ਦੀ ਕਹਾਣੀ ਉਹ ਆਪਾਂ ਨੂੰ ਸਮਝ ਆਏਗੀ ਜਦੋਂ ਆਪਾਂ ਆਪਣੀ ਆਵਾਜ਼ ਧੁਨ ਜੋ ਬਣਦੀ ਆ ਜਦੋਂ ਆਪਾਂ ਰਸਨਾ ਨਾਲ ਜਪਦੇ ਹਾਂ, ਵਾਰ ਵਾਰ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ ਤਾਂ ਇੱਕ ਧੁਨ ਬਣ ਜਾਂਦੀ ਆ। ਉਸ ਧੁਨ ਵਿੱਚ ਆਪਾਂ ਨੇ ਆਪਣੀ ਆਵਾਜ਼ ਨੂੰ ਸੁਣਨਾ ਹੁੰਦਾ। ਦੂਸਰੇ ਦੀ ਆਵਾਜ਼ ਵਿੱਚ ਧਿਆਨ ਦੇਵਾਂਗੇ ਤਾਂ ਆਪਣਾ ਮਨ ਵਿਚਾਰਾਂ ਵਿੱਚ ਚਲਾ ਜਾਵੇਗਾ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਸਤਿਗੁਰੂ ਜੀ ਦੱਸਦੇ ਆ ਜਦੋਂ ਵਿਚਾਰ ਆਪਣੇ ਮਰ ਗਏ, ਪੂਰੀ ਇਕਾਗਰਤਾ ਨਾਲ ਆਪਾਂ ਸਿਮਰਨ ਕਰਾਂਗੇ ਤਾਂ ਦੁਬਾਰਾ ਆਪਾਂ ਜਨਮਾਂ ਵਿੱਚ ਆਉਣ ਤੋਂ ਬਚ ਜਾਵਾਂਗੇ। ਆਪਣੇ ਨਿੱਜ ਘਰ ਆਪਣਾ ਵਾਸਾ ਹੋ ਜਾਏਗਾ। ਨਿੱਜ ਘਰ ਮਹਿਲ ਪਾਵ ਸੁਖ ਸਹਿਜੇ, ਬਹੁਰ ਨਾ ਹੋਏਗਾ ਫੇਰਾ। ਆਪਾਂ ਨੇ ਸਾਰਿਆਂ ਨੇ ਰਸਨਾ ਨਾਲ ਜਪਣਾ, ਨੇਤਰ ਬੰਦ ਰੱਖਣੇ ਆ, ਆਪਣੀ ਆਵਾਜ਼ ਨੂੰ ਸੁਣਨਾ ਬੜੇ ਧਿਆਨ ਦੇ ਨਾਲ, ਅਤੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਨੇ ਲੀਨ ਹੋ ਕੇ ਸ਼ਬਦ ਦੇ ਨਾਲ ਅਤੇ ਆਪਾਂ ਨੇ ਧੁਨ ਵਿੱਚ ਧਿਆਨ ਰੱਖ ਕੇ ਆਪਾਂ ਨੇ ਪਰਮਾਤਮਾ ਦੇ ਘਰ ਜਾਣ ਦੀ ਕੋਸ਼ਿਸ਼ ਕਰਨੀ ਹੈ ਜੀ। ਉਹ ਕਰੋ ਜੀ ਕਿਰਪਾ।

Gru, va, gru, va.

ਭੈਵੇ ਚਿੰਦ ਫਿਰੇ ਸਿਰ ਭਾਰ, ਭੈਵੇ ਚ ਰਾਜਾ ਧਰਮ ਦੁਆਰ, ਭੈਵੇ ਸੂਰਜ ਭੈਵੇ ਚੰਦ, ਕੋਹ ਕਰੋੜੀ ਚਲਤ ਨੰਤ, ਭੈਵੇ ਸਿੱਧ ਬੁੱਧ ਸੁਰਨਾਥ, ਭੈਵੇ ਚਾ ਡਾਣੇ ਆਕਾਸ, ਭੈਵੇ ਜੋਤ ਮਹਾਂਬਲ ਸੂਰ, ਭੈਵੇ ਚ ਆਵੇ ਜਾਵੇ ਪੂਰ, ਸਗਲਿਆਂ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚੇ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਧਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲਾਂਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ

ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਚਿਤ ਚਿਤ ਵਹੁ ਚਰਨਾਰਬਿੰਦ ਉਂਦ ਕਵਲ ਬਿਗਸਾਂਤ

ਸਾਧ ਸੰਗ ਮਨ ਨਿਰਮਲ ਹੁਆ ਚਿੰਤ ਬਿਸਾਰੀ ਏਕ ਦ੍ਰਿਸ਼ਟੇਤਾ ਨਾਨਕ ਗਿਆਨ ਅੰਜਨ ਜਿਹ ਨਿਤਰਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਆਰ ਅਦਬ ਸਹਿਤ ਗੁਰਪ ਅਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਆਪਣੀ ਅਕਲ ਨੂੰ ਵਰਤ ਕੇ ਦੁਖੀ ਰਹਿੰਦੇ ਹਾਂ, ਸੰਸਾਰ ਝਮੇਲਿਆਂ ਦੀ ਖਾਣ ਲੱਗਦਾ ਹੈ। ਪਾਤਸ਼ਾਹ ਜੀ ਨੇ ਸਮਝਾਇਆ, ਕਹਿੰਦੇ ਜੇ ਜੀਵਨ ਦਾ ਆਨੰਦ ਲੈਣਾ ਫਿਰ ਮਤ ਗੁਰੂ ਦੀ ਲੈ ਲਾ, ਸੌਖਾ ਰਹੇਗਾ, ਚੰਗਾ ਰਹੇਗਾ। ਆਪਣੀ ਅਕਲ ਨੂੰ ਵਰਤ ਕੇ ਦੁਖੀ ਹਾਂ। ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਨਾਲ ਜੀਵਨ ਵਿੱਚ ਆਨੰਦ ਹੈ। ਪਾਤਸ਼ਾਹ ਜੀ ਮਿਹਰ ਕਰਨ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਆਓ ਲੜੀਵਾਰ ਗੁਰ ਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਜਦੋਂ ਸਤ ਸੰਗਤ ਕੀਤੀ, ਗੁਰੂ ਦੇ ਉਪਦੇਸ਼ ਨੂੰ ਕਮਾਇਆ, ਕਹਿੰਦੇ ਪ੍ਰਗਟ ਭਏ ਆਪੇ ਗੋਬਿੰਦ। ਉਹ ਮਾਲਕ ਵਾਹਿਗੁਰੂ ਜਿਹਨੂੰ ਜਗ੍ਹਾ ਜਗ੍ਹਾ 'ਤੇ ਬਾਹਰ ਟੋਲਦੇ ਫਿਰਦੇ ਸੀ, ਹਿਰਦੇ ਵਿੱਚ ਹੀ ਮਾਲਕ ਨੇ ਦਿਖਾ ਦਿੱਤਾ, ਹਿਰਦੇ ਵਿੱਚ ਹੀ ਪ੍ਰਗਟ ਹੋ ਗਿਆ। ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ। ਜਦੋਂ ਗੁਰੂ ਦੀ ਸੰਗਤ ਕੀਤੀ, ਗੁਰੂ ਦਾ ਉਪਦੇਸ਼ ਕਮਾਇਆ, ਅਤੇ ਹੁਣ ਉਹ ਹਿਰਦੇ ਵਿੱਚ ਹੀ ਪ੍ਰਗਟ ਹੋ ਗਿਆ, ਹੁਣ ਤਾਂ ਇਹ ਅਵਸਥਾ ਬਣੀ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਪਹਿਲਾਂ ਭੁਲੇਖੇ ਵਿੱਚ ਕੋਈ ਸੋਚਦਾ ਵੀ ਉਹ ਮਾਲਕ ਵਾਹਿਗੁਰੂ ਸ਼ਾਇਦ ਦੱਖਣ ਵਾਲੇ ਪਾਸੇ ਰਹਿੰਦਾ, ਅਤੇ ਕੋਈ ਸੋਚਦਾ ਸ਼ਾਇਦ ਉਹ ਪੱਛੋਂ ਵਾਲੇ ਪਾਸੇ ਹੈ। ਪਰ ਜਦੋਂ ਕੋਈ ਅੰਦਰੋਂ ਉਹਨੂੰ ਦੇਖ ਲੈਂਦਾ, ਉਹਨੂੰ ਜਰੇ ਜਰੇ ਵਿੱਚ ਵਿਆਪਕ ਨਜ਼ਰ ਆਉਣ ਲੱਗ ਜਾਂਦਾ ਹੈ। ਭੁਲੇਖੇ ਵਿੱਚ ਦੁਨੀਆਂ ਦੇ ਲੋਕ ਕਹਿੰਦੇ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤੱਤ ਨ ਹੇਰਾ। ਭੁਲੇਖੇ ਵਿੱਚ ਲੋਕ ਕਹੀ ਜਾਂਦੇ, ਕੋਈ ਕਹਿੰਦਾ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ, ਤੇ ਕੋਈ ਕਹਿੰਦਾ ਉਹ ਅੱਲਾ ਉਹ ਭਗਵਾਨ ਪੱਛੋਂ ਵਾਲੇ ਪਾਸੇ ਰਹਿੰਦਾ ਕੇਵਲ। ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ, ਗੁਰੂ ਘਰੋਂ ਆਵਾਜ਼ ਆਈ ਉਹ ਭਲਿਆ, ਉਹ ਤਾਂ ਹਰ ਇੱਕ ਹਿਰਦੇ ਵਿੱਚ ਬੈਠਾ ਹੋਇਆ। ਅਤੇ ਜਦੋਂ ਅੰਦਰੋਂ ਦੇਖ ਲਿਆ, ਗੁਰੂ ਨੇ ਦੀਦਾਰ ਕਰਾ ਦਿੱਤਾ ਅੰਦਰੋਂ, ਅਤੇ ਫਿਰ ਸਾਰੇ ਨਜ਼ਰ ਆਉਣ ਲੱਗ ਪਿਆ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ। ਉਹ ਮਾਲਕ ਵਾਹਿਗੁਰੂ ਹਿਰਦੇ ਦੇ ਵਿੱਚ ਹੀ ਪ੍ਰਗਟ ਹੋ ਗਿਆ। ਪੌੜੀ ਚੱਚਾ ਚਰਨ ਕਮਲ ਗੁਰ ਲਾਗਾ, ਚੱਚੇ ਅੱਖਰ ਰਾਹੀਂ ਉਪਦੇਸ਼ ਦਿੱਤਾ। ਜਿਹੜੇ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ, ਧੰਨ ਧੰਨ ਉਹ ਆ ਦਿਨ ਸੰਯੋਗ ਸੁਭਾਗਾ। ਉਹ ਸਮਾਂ ਧੰਨਤਾ ਦੇ ਯੋਗ, ਉਹ ਘੜੀਆਂ ਧੰਨਤਾ ਦੇ ਯੋਗ, ਮੈਂ ਚੰਗੇ ਭਾਗਾਂ ਵਾਲਾ ਬਣ ਗਿਆ ਜਦੋਂ ਮੇਰਾ ਮਿਲਾਪ ਉਸ ਮਾਲਕ ਵਾਹਿਗੁਰੂ ਨੇ ਮੇਰੇ ਸਤਿਗੁਰੂ ਨਾਲ ਕਰਾ ਦਿੱਤਾ। ਚਾਰ ਕੁੰਟ ਦਹਿ ਦਿਸ਼ ਭ੍ਰਮ ਆਇਓ, ਚਾਰੇ ਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਘੁੰਮ ਕੇ ਆ ਗਏ, ਪਰ ਗੁਰੂ ਦੇ ਚਰਨਾਂ ਨਾਲ ਜੁੜੇ ਤੋਂ ਬਿਨਾਂ ਗਤੀ ਨਹੀਂ। ਜਦੋਂ ਬਾਰਾਂਵਾਂ ਪੜ੍ਹਦੇ ਹਾਂ ਨਾ, ਤੇ ਉਹਦੇ ਪਹਿਲੇ ਬੰਦ ਵਿੱਚ ਕਿਹਾ ਮਾਲਕ ਵਾਹਿਗੁਰੂ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਵਿਛੜੇ ਤਾਂ ਆਪਣੇ ਕਰਮਾਂ ਦਾ ਕਰਕੇ ਹੀ ਆ, ਪਰ ਮਿਲਾਪ ਹੁਣ ਕਰਮਾਂ ਨਾਲ ਨਹੀਂ ਹੋਣਾ, ਮਿਲਾਪ ਤਾਂ ਤੇਰੀ ਬਖਸ਼ਿਸ਼ ਨਾਲ ਹੋਏਗਾ। ਜ਼ਿੰਦਗੀ ਦੀ ਤਾਣੀ ਜੀ ਉਲਝਾ ਬੈਠੇ ਹਾਂ, ਸਾਡੇ ਤੋਂ ਸੁਲਝਣੀ ਥੋੜ੍ਹਾ ਹੁਣ ਇਹ। ਕਹਿੰਦੇ ਕਿਰਤ ਕਰਮ ਕੇ ਵਿਛੜੇ, ਮਿਲਾਪ ਕਿਵੇਂ ਹੋਏਗਾ, ਕਰ ਕਿਰਪਾ ਮਿਲੋ ਰਾਮ, ਮਿਲਾਪ ਤੁਹਾਡੇ ਤਰਸ ਨਾਲ ਹੋਏਗਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ਼ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਚਾਰੇ ਕੁੰਟਾਂ ਦਸੋ ਹੀ ਦਿਸ਼ਾਵਾਂ ਵਿੱਚ ਭਟਕਦੇ ਹੋਏ ਤੇਰੇ ਦਰ ਤੇ ਆਏ। ਕਹਿੰਦੇ ਜਦੋਂ ਸਾਰੇ ਪਾਸਿਓ ਹੰਭ ਹਾਰ ਕੇ ਤੇਰੇ ਚਰਨੀ ਲੱਗੇ ਭਈ ਕਿਰਪਾ ਤਬ ਦਰਸ਼ਨ ਪਾਇਓ, ਉਸ ਮਾਲਕ ਵਾਹਿਗੁਰੂ ਨੂੰ ਤਰਸ ਆਇਆ ਤੇ ਜੀਵਨ ਦੇ ਵਿੱਚ ਮੈਨੂੰ ਸੱਚੇ ਗੁਰੂ ਦਾ ਮਿਲਾਪ ਕਰਵਾ ਦਿੱਤਾ। ਭਈ ਕਿਰਪਾ ਤਬ ਦਰਸ਼ਨ ਪਾਇਓ, ਚਾਰ ਵਿਚਾਰ ਬਿਨ ਸੋ ਸਭ ਦੂਆ। ਗੁਰੂ ਦੇ ਮਿਲਾਪ ਨਾਲ ਜੀਵਨ ਵਿੱਚ ਇੱਕ ਤਬਦੀਲੀ ਆਈ ਬਹੁਤ ਵੱਡੀ, ਮੇਰੇ ਵਿਚਾਰ ਸੁੰਦਰ ਹੋ ਗਏ। ਚਾਰ ਵਿਚਾਰ, ਚਾਰ ਸੁੰਦਰ ਨੂੰ ਕਹਿੰਦੇ ਨੇ ਵਿਚਾਰ, ਵਿਚਾਰਧਾਰਾ। ਮੇਰੇ ਵਿਚਾਰ ਸੁੰਦਰ ਹੋ ਗਏ, ਦਵੈਤ ਭਾਵ। ਪਹਿਲਾਂ ਮੈਂ ਜ਼ਿੰਦਗੀ ਵਿੱਚ ਸੋਚਦਾ ਸੀ ਵੀ ਕੇਵਲ ਮਾਇਆ ਨਾਲ ਹੀ ਸੁਖੀ ਰਹਿ ਸਕਦਾ, ਤੇ ਸਾਰੀ ਦਿਹਾੜੀ ਜਿੰਨੀ ਭੱਜ ਦੌੜ ਉਹ ਕੇਵਲ ਤਨ ਲਈ ਹੈ,
ਮਨ ਵਾਸਤੇ ਤਾਂ ਅਸੀਂ ਕਰਦੇ ਕੁਝ ਨਜ਼ਰ ਆ ਹੀ ਨਹੀਂ ਰਹੇ। ਜੇ ਕੋਈ ਬੰਦਾ ਸਾਰੀ ਦਿਹਾੜੀ ਫੋਨ ਵਰਤਦਾ ਤੇ ਉਹ ਕਵੇ ਵੀ ਮੈਂ ਅੱਧਾ ਘੰਟਾ ਵੀ ਚਾਰਜ ਤੇ ਲਾਉਣਾ ਨਹੀਂ ਤੇ ਉਹ ਕਿੰਨੀ ਕੁ ਦੇਰ ਕੰਮ ਦੇਊਗਾ ਭਲਾਂਦੀ। ਇਸੇ ਤਰ੍ਹਾਂ ਸਾਨੂੰ ਘੱਟ ਤੋਂ ਘੱਟ ਕੋਈ ਅੱਧਾ ਪੌਣਾ ਘੰਟਾ ਤਾਂ ਸਵੇਰੇ ਚੌਂਕੜਾ ਮਾਰ ਕੇ ਬੈਠੀਏ ਨਾ। ਸਮੱਸਿਆਵਾਂ ਸਾਡੀਆਂ ਬਹੁਤੀਆਂ ਮੰਦੀਆਂ ਨੇ। ਅਸੀਂ ਜਿੰਨੀ ਭੱਜ ਦੌੜ ਜਿੰਨੇ ਸਾਧਨ ਅੱਜ ਤੱਕ ਇਕੱਠੇ ਕੀਤੇ ਹੋਏ ਨੇ ਉਹ ਤਨ ਵਾਲੇ ਹੀ ਕੀਤੇ ਹੋਏ ਨੇ ਸਾਰੇ। ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਦੇ ਨਾਲ ਮਿਲਾਪ ਹੋਇਆ ਵਿਚਾਰਧਾਰਾ ਸੁੰਦਰ ਬਣ ਗਈ। ਚਾਰ ਵਿਚਾਰ ਬਿਨਸੋ ਸਭ ਦੂਆ ਸਾਧ ਸੰਗ ਮਨ ਨਿਰਮਲ ਹੂਆ। ਸਤ ਸੰਗਤ ਕੀਤਿਆਂ ਮਨ ਨੂੰ ਜਿਹੜੀ ਲੱਗੀ ਹੋਈ ਕੀਤੇ ਹੋਏ ਕਰਮਾਂ ਦੀ ਜਨਮਾਂ ਜਨਮਾਂਤਰਾਂ ਦੀ ਮੈਲ ਸੀ ਉਹ ਲਹਿ ਗਈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਕਾਲਾ ਹੋਆ ਸਿਆਹ ਹੋ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਅਗਲੀ ਪ੍ਰਾਪਤੀ ਕੀ ਹੋਈ ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ। ਉਹ ਮਾਲਕ ਵਾਹਿਗੁਰੂ ਸਾਰੇ ਪਾਸੇ ਨਜ਼ਰ ਆਉਣ ਲੱਗ ਪਿਆ। ਚਿੰਤਾ ਤੇ ਝੋਰੇ ਸਤਿਗੁਰੂ ਨੇ ਸਮਾਪਤ ਕਰ ਦਿੱਤੇ। ਦੁਨੀਆਂ ਦਾ ਹਰ ਮਨੁੱਖ ਕਿਸੇ ਚਿੰਤਾ ਤੇ ਝੋਰੇ ਵਿੱਚ ਹੈ। ਚਿੰਤਤ ਹੀ ਦੀਸੈ ਸਭ ਕੋਏ। ਹਰ ਕੋਈ ਚਿੰਤਾ ਤੇ ਝੋਰੇ ਵਿੱਚ ਆ। ਕਿਸੇ ਨੂੰ ਚਿੰਤਾ ਹੈ ਬੱਚਿਆਂ ਦੀ, ਕਿਸੇ ਨੂੰ ਚਿੰਤਾ ਹੈ ਮੇਰੇ ਮਾਂ ਬਾਪ ਦਾ ਕੀ ਬਣੇਗਾ, ਕਿਸੇ ਨੂੰ ਫਿਕਰ ਆ ਵੀ ਮੇਰੇ ਭੈਣਾਂ ਭਰਾਵਾਂ ਤੇ ਦੋਸਤਾਂ ਦਾ ਕੀ ਹੋਏਗਾ। ਦੋ ਸ਼ਬਦ ਨੇੜੇ ਨੇੜੇ ਦੇ ਨੇ, ਇੱਕ ਹੈ ਚਿੰਤਾ ਤੇ ਦੂਜਾ ਹੈ ਚਿੰਤਨ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇ ਗੁਰੂ ਨੇ ਇੱਕ ਗੱਲ ਸਮਝਾਈ ਉਹ ਭਲਿਆ, ਤੂੰ ਕੁਝ ਘੜੀਆਂ ਚਿੰਤਨ ਕਰਿਆ ਕਰ, ਚਿੰਤਾ ਨਾ ਕਰਿਆ ਕਰ। ਗੁਰੂ ਨੇ ਇਹ ਸੋਝੀ ਦਿੱਤੀ ਵੀ ਭਲਿਆ ਉਹ ਸਾਰੇ ਮਾਲਕ ਸਾਰੇ ਸੰਸਾਰ ਦੀ ਫਿਕਰ ਕਰਨ ਵਾਲਾ ਚਿੰਤਾ ਕਰਨ ਵਾਲਾ ਉਹ ਮਾਲਕ ਆ, ਤੇਰਾ ਕੰਮ ਉੱਦਮ ਕਰਕੇ ਕਿਰਤ ਕਰਿਆ ਕਰ, ਮਾਲਕ ਨੂੰ ਚੇਤੇ ਰੱਖਿਆ ਕਰ, ਉਹਨੇ ਜੋ ਦੇਣਾ ਤੈਨੂੰ ਮਿਲੇਗਾ। ਤੂੰ ਸਾਰੀ ਦਿਹਾੜੀ ਸਿਰ ਫੜ ਕੇ ਬੈਠਾ ਰਹਿੰਦਾ ਉਹ ਭਲਿਆ। ਪਾਤਸ਼ਾਹ ਜੀ ਕਹਿੰਦੇ ਚਿੰਤਨ ਅਸੀਂ ਕਰਦੇ ਨੇ, ਚਿੰਤਾ ਵਿੱਚ ਰਹਿੰਦੇ ਹਾਂ। ਗੁਰੂ ਨੇ ਤਰਸ ਕਰਕੇ ਸਾਨੂੰ ਜੀਵਨ ਜਾਤ ਸਮਝਾਈ ਭਲਿਆ, ਜਿਸ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਉਹਨੇ ਸਾਰੇ ਜੀਵਾਂ ਦੇ ਰਿਜਕ ਦਾ ਪ੍ਰਬੰਧ ਪਹਿਲਾਂ ਕੀਤਾ, ਜਨਮ ਦੇ ਕੇ ਬਾਅਦ ਵਿੱਚ ਭੇਜਿਆ। ਨਾ ਕਰ ਚਿੰਤ, ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨ ਤਾਂ ਸਭ ਤੈ। ਉਹਨੇ ਸਾਰਿਆਂ ਨੂੰ ਰਿਜਕ ਦਿੱਤਾ, ਪਹਿਲੋਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜਨ ਤੋਂ ਪਾਹਾ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇ ਗੁਰੂ ਨੇ ਸੋਝੀ ਦਿੱਤੀ ਜੀਵਨ ਦੀ। ਭਗਤ ਧੰਨਾ ਜੀ ਹੋਣਾ ਦਾ ਇੱਕ ਸ਼ਬਦ ਮੈਨੂੰ ਚੇਤੇ ਆਇਆ, ਤੁਹਾਡੇ ਨਾਲ ਸਾਂਝਾ ਕਰਾਂ। ਉਹ ਕਹਿੰਦੇ ਚਿੰਤਾ ਤੇ ਝੋਰੇ ਵਿੱਚ ਰਹਿਣ ਵਾਲਿਆ ਉਸ ਮਾਲਕ ਨੂੰ ਚੇਤੇ ਕਿਉਂ ਨਹੀਂ ਕਰਦਾ, ਕਿਉਂਕਿ ਤੇਰੀਆਂ ਚਿੰਤਾਵਾਂ ਸਮਾਪਤੀ ਤਾਂ ਹੋਣਗੀਆਂ ਜੇ ਉਹਦੇ ਚਰਨਾਂ ਨਾਲ ਜੁੜੇਗਾ ਤੂੰ। ਸ਼ਬਦ ਦੀ ਸ਼ੁਰੂਆਤ ਆ ਜੀ, ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ ਬਿਬੈ ਨਾ ਜਾਣ ਸਕੋਈ ਜੇ ਧਾਮੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਤੂੰ ਜਿੱਥੇ ਮਰਜ਼ੀ ਭੱਜ ਲਈ ਹੋਣਾ ਉਹ ਕੁਝ ਆ ਜਿਹੜਾ ਮੇਰੇ ਮਾਲਕ ਵਾਹਿਗੁਰੂ ਨੇ ਕਰਨਾ। ਉਹ ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਨਾ ਜਾ ਬਰਮਾ ਨੂੰ ਤੇਰੇ ਲੇਖ ਜਾਣਗੇ। ਨਾਲੇ ਮੈਂ ਹੱਸਦਾ ਹੁੰਦਾ ਵੀ ਬਰਮਾ ਤੁਹਾਨੂੰ ਨੇੜੇ ਰਹਿ ਗਿਆ, ਹੁਣ ਤਾਂ ਇਹ ਕਿਹਾ ਕਰੋ ਵੀ ਨਾ ਜਾ ਕਨੇਡਾ ਨੂੰ ਤੇਰੇ ਲੇਖ ਜਾਣਗੇ, ਨਾਲੇ ਦੂਰ ਕੰਟਰੀ ਅਮਰੀਕਾ ਤੇ ਕਨੇਡਾ ਹੀ ਆ ਹੁਣ ਤਾਂ। ਜਾਣੀ ਜੋ ਕੁਝ ਮਾਲਕ ਨੇ ਕਰਨਾ ਉਹ ਹੋਵੇਗਾ। ਪਾਤਸ਼ਾਹ ਜੀ ਕਹਿੰਦੇ ਫਿਰ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਜਿਹਦਾ ਕੀਤਾ ਹੀ ਸਾਰਾ ਕੁਝ ਹੁੰਦਾ। ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ ਬਿਬੈ ਨਾ ਜਾਣ ਸਕੋਈ ਜੇ ਧਾਮੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਅਗਲੀਆਂ ਪੰਕਤੀਆਂ, ਜਨਨੀ ਕੇਰੇ ਉਧਰ ਉਦਕਮੈ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨਮੈ ਰੱਖੈ ਐਸਾ ਖਸਮ ਹਮਾਰਾ। ਮਾਤਾ ਦੇ ਉਧਰ ਵਿੱਚ ਪੁੱਠਾ ਲੌਂਕ ਰਿਹਾ ਸੀ, ਗੰਦ ਦੀਆਂ ਵਹਿਣੀਆਂ ਤੇਰੇ ਨਾਸਾਂ ਦੇ ਕੋਲ ਦੀ ਜਾਂਦੀਆਂ ਸੀ। ਜਿਸ ਮਾਲਕ ਨੇ ਮਾਤਾ ਦੇ ਉਧਰ ਵਿੱਚ ਪ੍ਰਤਪਾਲਾ ਕੀਤੀ ਤੈਨੂੰ ਹੁਣ ਰਿਜਕ ਨਹੀਂ ਦੇਵੇਗਾ। ਗੁਰੂ ਅਮਰਦਾਸ ਪਾਤਸ਼ਾਹ ਵੀ ਸਾਨੂੰ ਨੈਤੀ ਸਮਝਾਉਂਦੇ ਨਾ,
माता के उदर में प्रतपाल करे सो क्यों मनो विसारी है, मनो क्यों विसारी है एवड दाता जी अग्न में आहार पहुंचावे। मात गर्भ में आपन सिमरन दे तह तुम राखन हारे, पावक सागर अथा लहर में तारो तारण हारे। उस मालिक वाहिगुरु ने माता दे उदर विच प्रतपाला कीती, भलिया हुण नहीं करेगा। जननी केरे उदर उदक में पेंड किया दस द्वारा, ते बंदा किंतु परंतु कर सकदा वी। माता जो खांदी पींदी सी नाभी राही नाड़ूए राही ऊर्जा एनर्जी बच्चे नूं मिलदी रही, ते पातशाह जी नूं पता सी वी इहने छेती देने मनना नहीं। अगे उदाहरण होर दित्ती इक वी, उह मालक प्रतपाला करन वाला जिन्हां दीआं मावां वी कोले नहीं हुंदीआं, प्रतपाला उहनां दी वी कर दिंदा। ਉਹ ਅਗਲੀ ਉਦਾਹਰਣ ਦਿੱਤੀ ਜੀ ਵੀ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ। ਮੈਂ ਹੈਰਾਨ ਹਾਂ, ਅੱਜ ਤਾਂ ਨੈੱਟ ਦਾ ਜ਼ਮਾਨਾ, ਜਦੋਂ ਵਿੱਦਿਆ ਦਾ ਬਹੁਤਾ ਪ੍ਰਚਾਰ ਪ੍ਰਸਾਰ ਹੈ ਨਹੀਂ ਸੀ, ਉਦਾਹਰਣ ਨੂੰ ਪੜ੍ਹ ਕੇ ਮੈਂ ਬੜਾ ਹੈਰਾਨ ਹੋਇਆ ਵੀ ਭਗਤ ਜੀ ਨੇ ਨਾ ਉਸ ਜਾਨਵਰ ਦੀ ਉਦਾਹਰਣ ਦਿੱਤੀ। ਆਮ ਤੌਰ 'ਤੇ ਕੀ ਹੁੰਦਾ ਵੀ ਜਿਹੜਿਆਂ ਜਾਨਵਰਾਂ ਦੇ ਖੰਭ ਹੁੰਦੇ ਉਹਨਾਂ ਦੇ ਥਣ ਨਹੀਂ ਹੁੰਦੇ, ਧਿਆਨ ਨਾਲ ਸੁਣਿਓ, ਜਿਨ੍ਹਾਂ ਦੇ ਖੰਭ ਹੁੰਦੇ ਉਹਨਾਂ ਦੇ ਥਣ ਨਹੀਂ ਹੁੰਦੇ, ਅਤੇ ਜਿਨ੍ਹਾਂ ਜਾਨਵਰਾਂ ਦੇ ਥਣ ਹੁੰਦੇ ਉਹਨਾਂ ਦੇ ਖੰਭ ਨਹੀਂ ਹੁੰਦੇ। ਪਰ ਭਗਤ ਜੀ ਨੇ ਇੱਕ ਵਿਸ਼ੇਸ਼ ਜਾਨਵਰ ਦੀ ਉਦਾਹਰਣ ਦਿੱਤੀ ਜਿਹਦੇ ਕੋਲ ਨਾ ਦੁੱਧ ਦਾ ਖਜ਼ਾਨਾ ਅਤੇ ਨਾ ਉਹਦੇ ਖੰਭ, ਉਹ ਕੱਛੂ ਕੁੰਮੀ। ਕੱਛੂ ਕੁੰਮੀ ਬਾਹਰ ਨਿਕਲ ਕੇ ਖੁਸ਼ਕ ਥਾਂ 'ਤੇ ਜਾ ਕੇ ਰੇਤਾਂ ਨੂੰ ਪਾਸੇ ਕਰਕੇ ਵਿੱਚ ਆਂਡੇ ਦਿੰਦੀ ਆ, ਅਤੇ ਉੱਪਰ ਉਹ ਰੇਤਾਂ ਨੂੰ ਮਿੱਟੀ ਨੂੰ ਪਾ ਦਿੰਦੀ ਆ। ਜਿਵੇਂ ਮੁਰਗੀ ਆ, ਬੱਤਖ ਆ, ਹੋਰ ਜਾਨਵਰ ਆਂਡਿਆਂ ਦੇ ਉੱਤੇ ਬੈਠਦੇ ਨੇ ਨਾ, ਕੱਛੂ ਕੁੰਮੀ ਆਂਡਿਆਂ 'ਤੇ ਨਹੀਂ ਬੈਠਦੀ। ਨੈੱਟ ਦਾ ਜ਼ਮਾਨਾ, ਡਿਸਕਵਰੀ 'ਤੇ ਤੁਸੀਂ ਜਾ ਕੇ ਖੁਦ ਵੇਖ ਸਕਦੇ ਹੋ। ਕੱਛੂ ਕੁੰਮੀ ਆਂਡੇ ਦਿੰਦੀ ਆ, ਪਰ ਉਹਨਾਂ ਨੂੰ ਰੇਤਾ ਵਿੱਚ ਦਬਾ ਦਿੰਦੀ ਆ, ਆਪ ਫਿਰ ਪਾਣੀ ਵਿੱਚ ਆ ਜਾਂਦੀ ਰਿਜਕ ਦੀ ਭਾਲ ਵਿੱਚ। ਨੀਅਤ ਪੀਰੀਅਡ 'ਤੇ ਬੱਚੇ ਆਪਣੇ ਆਪ ਬਾਹਰ ਨਿਕਲਦੇ ਆ ਜੀ ਆਂਡਿਆਂ ਤੋਂ, ਅਤੇ ਮਾਲਕ ਨੇ ਉਹ ਜਾਨਵਰ ਨੂੰ ਸੋਝੀ ਦਿੱਤੀ ਵੀ ਉਹ ਨਿਕਲਦਿਆਂ ਸਾਰ ਹੀ ਬੱਚੇ ਆਂਡੇ ਦਾ ਹੋਲ ਖਾ ਕੇ ਗੁਜ਼ਾਰਾ ਕਰਦੇ ਨੇ, ਸੱਤਿਆ ਮਾਲਕ ਦੇ ਦਿੰਦਾ ਅਤੇ ਨਾਲ ਦੇ ਨਾਲ ਰਿਜਕ ਦੀ ਭਾਲ ਵਿੱਚ ਆਪ ਤੁਰ ਪੈਂਦੇ ਆ, ਪਹੁੰਚ ਜਾਂਦੇ ਪਾਣੀ ਵਿੱਚ। ਘਰਾਂ ਵਿੱਚ ਮੱਝਾਂ ਗਾਈਆਂ ਸੁਣਦੀਆਂ ਨੇ, ਕੁਝ ਮਿੰਟਾਂ 'ਚ ਹੀ ਉਹ ਖੜ ਕੇ ਦੁੱਧ ਚੁੰਘਣ ਲੱਗ ਜਾਂਦੇ ਬੱਚੇ। ਇਹ ਤਾਂ ਮਨੁੱਖੀ ਬੱਚਾ ਹੀ ਆ ਜਿਹਦੀ ਦੇਖ ਰੇਖ ਵਧੇਰੇ ਕਰਨੀ ਪੈਂਦੀ ਹੈ। ਸਭ ਤੋਂ ਹੈਰਾਨੀ ਦੀ ਗੱਲ ਆ ਵੀ ਕੱਛੂ ਕੁੰਮੀ ਕੋਲ ਵੀ ਹੈ ਨਹੀਂ, ਭਗਤ ਧੰਨਾ ਜੀ ਕਹਿੰਦੇ ਬੱਚੇ ਉਹਦੇ ਵੀ ਪਾਲ ਦਾ ਮਾਲਕ, ਪਰ ਇਹ 84 ਦਾ ਚੌਧਰੀ ਛੇਤੀ ਕਿਤੇ ਮੰਨਣ ਵਾਲਾ ਥੋੜ੍ਹਾ ਸੀ ਵੀ। ਕਈ ਜਾਨਵਰ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਦਾ ਆਹਾਰ ਮਿੱਟੀ ਹੋ ਸਕਦਾ, ਇਕੱਲੀ ਮਿੱਟੀ ਵਗੈਰਾ ਖਾ ਕੇ ਗੁਜ਼ਾਰਾ ਕਰ ਲੈਂਦੇ ਆ, ਜਾਂ ਕੁਝ ਜਾਨਵਰਾਂ ਦੇ ਬੱਚਿਆਂ ਨੂੰ ਦੂਜੇ ਜਾਨਵਰ ਪਾਲ ਦਿੰਦੇ ਨੇ। ਜਿਵੇਂ ਕਾਂ ਦੇ ਆਲਣੇ ਵਿੱਚ ਕੋਇਲਾ ਆਪਣੇ ਆਂਡੇ ਧਰ ਜਾਂਦੀ ਆ, ਆਪਣੇ ਬੱਚੇ ਰੱਖ ਦਿੰਦੀ ਆ, ਅਤੇ ਉਹਦੀ ਪ੍ਰਤਪਾਲਾ ਕਾਂ ਕਰਦਾ ਕਈ ਵਾਰੀ। ਭਗਤ ਜੀ ਨੇ ਉਦਾਹਰਣ ਦਿੱਤੀ ਵੀ ਇਹਦੇ ਮਨ 'ਚ ਭੁਲੇਖਾ ਨਾ ਰਹਿ ਜਾਏ। ਤੀਜੀ ਉਦਾਹਰਣ ਦਿੱਤੀ ਵੀ ਉਹ ਮਾਲਕ ਨੇ ਇੱਦਾਂ ਦੇ ਜੀਵ ਪੈਦਾ ਕੀਤੇ ਆ ਜਿਨ੍ਹਾਂ ਤੱਕ ਮਿੱਟੀ ਵੀ ਨਹੀਂ ਪਹੁੰਚਦੀ, ਮਾਪੇ ਵੀ ਕੋਲੇ ਨਹੀਂ ਹੁੰਦੇ ਕਈ ਵਾਰੀ। ਉਹ ਅਗਲੀ ਉਦਾਹਰਣ ਦਿੱਤੀ ਭਗਤ ਜੀ ਨੇ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ। ਪੱਥਰਾਂ ਵਿੱਚ ਮਾਲਕ ਨੇ ਕੀੜੇ ਪੈਦਾ ਕੀਤੇ, ਆਉਣ ਜਾਣ ਨੂੰ ਕਿਸੇ ਪਾਸਿਓਂ ਹਵਾ ਦਾ ਵੀ ਕੋਈ ਰਸਤਾ ਨਹੀਂ ਦਿੰਦਾ, ਉੱਡ ਕੇ ਮਿੱਟੀ ਵੀ ਨਹੀਂ ਜਾ ਸਕਦੀ, ਉਹਨਾਂ ਨੂੰ ਰਿਜਕ ਦਿੱਤਾ ਤੇ ਤੈਨੂੰ ਕਿਵੇਂ ਨਹੀਂ ਦੇਗਾ। ਪਾਤਸ਼ਾਹ ਜੀ ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਰਹਿਰਸ ਵਿੱਚ ਆਪਾਂ ਪੜ੍ਹਦੇ ਹਾਂ ਸ਼ਬਦ ਤਾਂ ਸਾਰਿਆਂ ਨੂੰ ਚੇਤੇ ਆ, ਕਾਹੇ ਰੇਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜਕ ਆਗੈ ਕਰਤਰਿਆ। ਸ਼ਿਵਾਜੀ ਮਰਹੱਟਾ ਹੋਏ ਨੇ, ਇਹਨਾਂ ਦਾ ਗੁਰੂ ਸੀ ਜੀ ਸਮਰੱਥ ਰਾਮਦਾਸ। ਜਦੋਂ 6ਵੇਂ ਪਾਤਸ਼ਾਹ ਕਸ਼ਮੀਰ ਦੇ ਇਲਾਕੇ ਵਿੱਚ ਗਏ ਨਾ, ਇਹਦਾ ਮਿਲਾਪ ਹੋਇਆ ਸੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ।
ਵਧੀਆ ਉੱਚੇ ਜੀਵਨ ਵਾਲਾ ਸੀ, ਬੰਦਗੀ ਵਾਲਾ ਸੀ। ਸ਼ਿਵਾ ਜੀ ਨੇ ਸਮਰੱਥ ਰਾਮਦਾਸ ਨੂੰ ਆਪਣਾ ਗੁਰੂ ਬਣਾਇਆ ਹੋਇਆ। ਕਹਿੰਦੇ ਇਹਨੇ ਇੱਕ ਪੱਥਰਾਂ ਦਾ ਕਿਲ੍ਹਾ ਤਿਆਰ ਕਰਵਾਇਆ ਤੇ ਜਦੋਂ ਕਿਲ੍ਹਾ ਤਿਆਰ ਹੋ ਗਿਆ ਉਹਦੇ ਮਹੂਰਤ ਤੇ ਜਿੱਥੇ ਹੋਰ ਰਿਸ਼ਤੇਦਾਰਾਂ ਨੂੰ ਬੁਲਾਇਆ, ਨਾਲ ਨਾਲ ਆਪਣੇ ਗੁਰੂ ਸਮਰੱਥ ਰਾਮਦਾਸ ਨੂੰ ਵੀ ਸੱਦਿਆ। ਕਹਿੰਦੇ ਸਮਰੱਥ ਰਾਮਦਾਸ ਪਹੁੰਚੇ ਤੇ ਇਹ ਸ਼ੇਖੀਆਂ ਮਾਰੀ ਜਾਵੇ ਬੈਠਾ। ਕਹਿੰਦਾ ਜੀ ਇਹ ਕਿਲ੍ਹਾ ਬਣਨ ਨੂੰ ਕਈ ਸਾਲ ਲੱਗ ਗਏ, ਨਾਲੇ ਕਹਿੰਦਾ ਜੀ ਮੇਰਾ ਕਰਕੇ ਕਈਆਂ ਗਰੀਬਾਂ ਗੁਰਬਿਆਂ ਨੂੰ ਰਿਜ਼ਕ ਮਿਲਦਾ ਰਿਹਾ। ਇੰਨੇ ਕੁ ਚਿਰ ਨੂੰ ਰਸੋਈਆ ਆ ਗਿਆ, ਕਹਿੰਦਾ ਜੀ ਪ੍ਰਸ਼ਾਦਾ ਤਿਆਰ ਆ, ਛਕ ਲਓ। ਸ਼ਿਵਾ ਜੀ ਮਰਹੱਟਾ ਨੇ ਕੀ ਕੀਤਾ ਵੀ ਇੱਕ ਜੱਗ ਚ ਪਾਣੀ ਲਿਆ ਤੇ ਹੱਥ ਧਵਾਉਣ ਵਾਸਤੇ ਅੱਗੇ ਆਇਆ, ਕਹਿੰਦਾ ਜੀ ਪ੍ਰਸ਼ਾਦਾ ਛਕ ਲਓ। ਸਮਰੱਥ ਰਾਮਦਾਸ ਕਹਿੰਦੇ ਵੀ ਨਹੀਂ, ਪ੍ਰਸ਼ਾਦਾ ਬਾਅਦ ਚ ਛਕਦੇ ਆਉਂ ਕਰ, ਉਹ ਤੇਰੇ ਵਿਹੜੇ ਚ ਜਿਹੜਾ 2-2.5 ਫੁੱਟ ਦਾ ਪੱਥਰ ਪਿਆ ਉਹ ਮੰਗਾ। ਸ਼ਿਵਾ ਜੀ ਕਹਿੰਦੇ ਵੀ ਜੇ ਕੋਈ ਕੰਮ ਆ ਤਾਂ ਆਪਾਂ ਬਾਅਦ ਚ ਕਰ ਲਾਂਗੇ, ਪ੍ਰਸ਼ਾਦਾ ਠੰਡਾ ਹੋਜੂ ਪਹਿਲਾਂ ਛਕ ਲਓ। ਸਮਰੱਥ ਰਾਮਦਾਸ ਕਹਿੰਦੇ ਵੀ ਨਹੀਂ, ਪ੍ਰਸ਼ਾਦਾ ਬਾਅਦ ਚ ਛਕਣਾ ਕੰਮ ਪਹਿਲਾਂ। ਲਓ ਜੀ ਸੱਤ ਬਚਨ ਕਿਹਾ ਤੇ ਪੱਥਰ ਮੰਗਾ ਲਿਆ। ਸਮਰੱਥ ਰਾਮਦਾਸ ਕਹਿਣ ਲੱਗੇ, ਕਹਿੰਦੇ ਵੀ ਇਉਂ ਕਰੋ ਵੀ ਹੁਣ ਇੱਕ ਘਣ ਵੱਡਾ ਥੋੜਾ ਵੀ ਮੰਗਾਓ, ਇੱਥੋਂ ਵਾਲੇ ਜਵਾਕਾਂ ਨੂੰ ਕਈ ਵਾਰੀ ਘਣ ਦਾ ਪਤਾ ਨਹੀਂ ਹੁੰਦਾ। ਉਹ ਘਣ ਮੰਗਾ ਲਿਆ ਤੇ ਸਮਰੱਥ ਰਾਮਦਾਸ ਸ਼ਿਵਾ ਜੀ ਮਰਹੱਟਾ ਨੂੰ ਕਹਿੰਦੇ ਵੀ ਇਉਂ ਕਰ ਆ ਘਣ ਚੱਕ ਤੇ ਇਹਦੇ ਤੇ ਲਾ ਸੱਟਾਂ 2-4 ਪੱਥਰ ਤੇ। ਜਦੋਂ ਘਣ ਦੀਆਂ 2-4 ਸੱਟਾਂ ਲਾਈਆਂ ਤੇ ਉਹ ਪੱਥਰ ਟੁੱਟ ਕੇ ਟੋਟੇ ਟੋਟੇ ਹੋ ਗਿਆ, ਉਹਦੇ ਵਿੱਚੋਂ ਇੱਕ ਇੰਚ ਕੁ ਦਾ ਕੀੜਾ ਨਿਕਲਿਆ। ਸਮਰੱਥ ਰਾਮਦਾਸ ਕਹਿੰਦੇ ਉਹ ਭਲਿਆ ਪੱਥਰ ਚਿਣ ਵਾਲਿਆਂ ਨੂੰ ਤਾਂ ਰਿਜ਼ਕ ਤੂੰ ਦਿੰਦਾ, ਜਿਹੜੇ ਪੱਥਰਾਂ ਦੇ ਵਿੱਚ ਬੈਠੇ ਉਹਨਾਂ ਨੂੰ ਰਿਜ਼ਕ ਕੌਣ ਦਿੰਦਾ। ਹੱਥ ਜੋੜ ਕੇ ਮਾਫ਼ੀ ਮੰਗੀ, ਜੀ ਮੇਰੇ ਹੰਕਾਰ ਨੇ ਗੱਲ ਘੁਆ ਦਿੱਤੀ, ਰਿਜ਼ਕ ਦੇਣ ਵਾਲਾ ਤਾਂ ਦਰਅਸਲ ਮਾਲਕ ਵਾਹਿਗੁਰੂ ਹੀ ਆ। ਅੱਜ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇ ਨਾ, ਗੁਰੂ ਨੇ ਅੰਦਰੋਂ ਭਰੋਸਾ ਤੇ ਤਸੱਲੀ ਦਵਾ ਦਿੱਤੀ ਵੀ ਭਲਿਆ ਉਸ ਮਾਲਕ ਨੂੰ ਚੇਤੇ ਕਰਿਆ ਕਰ, ਕਿਰਤ ਕਰਿਆ ਕਰ, ਤੂੰ ਚਿੰਤਾ ਕਰਦਾ ਰਹਿੰਦਾ ਘੰਟਿਆਂ, ਵਧੀ ਚਿੰਤਨ ਤਾਂ ਕਰਦਾ ਹੀ ਨਹੀਂ, ਮਾਲਕ ਨੂੰ ਤਾਂ ਚੇਤੇ ਨਹੀਂ ਕਰਦਾ। ਉਹਨੇ ਪੱਥਰਾਂ ਵਿੱਚ ਕੀੜੇ ਪੈਦਾ ਕੀਤੇ, ਉਹਨਾਂ ਨੂੰ ਵੀ ਰਿਜ਼ਕ ਦਿੱਤਾ ਹੋਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਤੁਹਾਨੂੰ ਬਹੁਤੀਆਂ ਸੰਗਤਾਂ ਨੂੰ ਚੇਤੇ ਆ, ਉਹ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾਂ ਭੇ ਰੋਜੀ ਦੇ। ਉਹ ਮਾਲਕ ਵਾਹਿਗੁਰੂ ਨੇ ਜਿਹੜੇ ਖੁਸ਼ਕ ਥਾਂ ਤੇ ਰਹਿਣ ਵਾਲੇ ਆ, ਅੱਧੇ ਕੁ ਜੀਵ ਖੁਸ਼ਕ ਥਾਂ ਤੇ ਧਰਤੀ ਤੇ ਅੱਧੇ ਪਾਣੀ ਚ ਰਹਿੰਦੇ ਆ, ਉਹਨੇ ਸਾਰਿਆਂ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ। ਕਹਿੰਦੇ ਰੋਟੀ ਰੋਜੀ ਕਮਾਉਣ ਦੇ 2-3 ਵਸੀਲੇ ਨੇ, ਬੰਦਾ ਜਾਂ ਖੇਤੀ ਕਰਦਾ, ਜਾਂ ਕੋਈ ਦੁਕਾਨਦਾਰ ਆ, ਉਧਾਰ ਸੁਧਾਰ ਵੀ ਲਿਆ ਜਾਂਦਾ, ਜਾਂ ਵਪਾਰ ਵੀ ਕਰਦਾ ਕੋਈ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਵੀ ਜਿਹੜੇ ਜੀਵ ਪਾਣੀ ਚ ਰਹਿੰਦੇ ਭਲੇ, ਉਹ ਨਾ ਤਾਂ ਉੱਥੇ ਖੇਤੀ ਹੁੰਦੀ ਆ, ਨਾ ਉੱਥੇ ਵਪਾਰ ਆ, ਨਾ ਦੁਕਾਨਦਾਰੀ ਆ, ਨਾ ਉਧਾਰ ਸੁਧਾਰ ਲੈਣ ਦਾ ਉੱਥੇ ਕੋਈ ਰੀਤੀ ਰਿਵਾਜ ਆ। ਉਹ ਮਾਲਕ ਨੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਦਿੱਤਾ ਤੇ ਤੈਨੂੰ ਵੀ ਦੇਵੇਗਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾਂ ਭੇ ਰੋਜੀ ਦੇ। ਉੱਥੇ ਹੱਟ ਨਾ ਚੱਲੀ, ਉੱਥੇ ਦੁਕਾਨਦਾਰੀ ਨਹੀਂ ਚੱਲਦੀ, ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਕਿਰਸ ਦਾ ਅਰਥ ਹੁੰਦਾ ਉੱਥੇ ਕਿਰਸਾਣੀ ਦਾ ਧੰਦਾ ਨਹੀਂ ਹੁੰਦਾ, ਖੇਤੀਬਾੜੀ ਨਹੀਂ ਹੈ ਉੱਥੇ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਉੱਥੇ ਕਿਰਸਾਣੀ ਦਾ ਧੰਦਾ ਵੀ ਹੈ ਨਹੀਂ। ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ, ਉੱਥੇ ਵਪਾਰ ਦੀ ਦੁਨੀਆ ਵੀ ਹੈ ਨਹੀਂ, ਉੱਥੇ ਉਧਾਰ ਸੁਧਾਰ ਦੀ ਵੀ ਕਹਾਣੀ ਨਹੀਂ ਹੈ। ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ। ਕਹਿੰਦੇ ਛੋਟੇ ਜੀਵ ਵੱਡਿਆਂ ਦਾ ਖਾਣਾ ਬਣਾ ਦਿੱਤੇ। ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ, ਵਿੱਚ ਉਹ ਪਾਏ ਸਾਇਰਾ, ਤਿੰਨਾਂ ਪੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹ ਮਾਲਕ ਨੇ ਸਾਰਿਆਂ ਦੇ ਰਿਜ਼ਕ ਦਾ ਪ੍ਰਬੰਧ ਕੀਤਾ। ਸਭ ਤੋਂ ਵੱਧ ਗੋਦਾਮ ਭਰ ਕੇ, ਗਡਾਊਨ ਭਰ ਕੇ ਬੰਦੇ ਨੇ ਰੱਖੇ ਨੇ ਤੇ ਚਿੰਤਾ ਵੀ ਇਸੇ ਨੂੰ ਆ। ਸਭ ਤੋਂ ਵੱਧ ਕਣਕ ਸਾਲ ਭਰ ਦੀ ਭਰ ਕੇ ਡਰੰਮ ਰੱਖੇ ਹੋਏ ਨਾ ਘਰੇ, ਇੱਥੇ ਚਲੋ ਆਟਾ ਲੈ ਆਉਂਦੇ ਆਪਾਂ। ਜਿਹੜੇ ਜਾਨਵਰ ਨੇ ਉਹਨਾਂ ਨੇ ਕੋਈ ਬੈਂਕ ਬੈਲੈਂਸ ਨਹੀਂ ਬਣਾਇਆ ਹੋਇਆ,
ਉਹਨਾਂ ਨੇ ਕੁਛ ਸਟੋਰ ਕਰਕੇ ਵੀ ਲੰਮਾ ਚੌੜਾ ਨਹੀਂ ਕੁਝ ਰੱਖਿਆ ਹੋਇਆ। ਮਾਲਕ ਦੇ ਭਰੋਸੇ ਤੇ ਉਡਾਰੀ ਮਾਰਦੇ ਨੇ, ਮਾਲਕ ਉਹਨਾਂ ਦੇ ਰਿਜ਼ਕ ਦਾ ਪ੍ਰਬੰਧ ਕਰਦਾ। ਇੱਕੋ ਇੱਕ 84 ਦਾ ਚੌਧਰੀ ਆ ਜਿਹਨੇ ਜਮਾ ਸਭ ਤੋਂ ਵੱਧ ਕੀਤਾ, ਚਿੰਤਾ ਵੀ ਇਸੇ ਨੂੰ ਸਭ ਤੋਂ ਵੱਧ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਆ, ਪਰੰਦੇ ਨਾ ਗਿਰਾਹ ਜਰ, ਉਹਨੇ ਜਾਨਵਰ ਪੈਦਾ ਕੀਤੇ, ਪਰਿੰਦੇ ਪੈਦਾ ਕੀਤੇ ਤੇ ਉਹਨਾਂ ਦੇ ਰਿਜ਼ਕ ਦਾ ਵੀ ਪ੍ਰਬੰਧ ਕੀਤਾ। ਉਹ ਸਟੋਰ ਨਹੀਂ ਕਰਦੇ, ਉਹਨਾਂ ਦਾ ਕੋਈ ਬੈਂਕ ਬੈਲੈਂਸ ਨਹੀਂ ਹੈ। ਪਰੰਦੇ ਨਾ ਗਿਰਾਹ ਜਰ, ਦਰਖਤ ਆਪ ਆਸ ਕਰ ਦੇਹੰਦ ਸੂਈ, ਏਕ ਤੂੰ ਸਾਰਿਆਂ ਨੂੰ ਦੇਣ ਵਾਲਾ ਉਹ ਮਾਲਕ ਵਾਹਿਗੁਰੂ ਹੈ। ਜਦੋਂ ਨਿਤਨੇਮ ਕਰਦੇ ਹਾਂ, ਸਵਈਆਂ ਵਿੱਚ ਪਾਤਸ਼ਾਹ ਜੀ ਨੇ ਸਾਨੂੰ ਫਿਰ ਸਮਝਾਇਆ, ਉਹ ਭਲਿਆ ਚਿੰਤਾ ਨਾ ਕਰਿਆ ਕਰ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਉਹ ਮਾਲਕ ਵਾਹਿਗੁਰੂ ਹੈ। ਵੀਰ ਅਪਾਰ ਵੱਡੇ ਬਰਿਆਰ, ਅਵਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦਮ ਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਤਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਮੰਗਤੇ ਉਹਦੇ ਦਰ ਦੇ ਸਾਰੇ ਨੇ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੋਂ ਮਾਲਕ ਵਾਹਿਗੁਰੂ ਹੈ ਨਾ। ਕਈ ਵਾਰੀ ਨਾ ਬੰਦਾ ਵੀ ਦੋ ਚਾਰ ਪਰਿਵਾਰ ਪਾਲਦਾ ਜੀ, ਪਰ ਪਿੱਛੇ ਕੋਈ ਕਹਾਣੀ ਹੋਰ ਹੁੰਦੀ ਹੈ ਪਾਲਣ ਦੇ। ਕਈ ਵਾਰੀ ਤਾਂ ਕਾਮ ਵਾਸ਼ਨਾ ਦੀ ਕਹਾਣੀ ਹੁੰਦੀ ਹੈ ਜੀ, ਕਿਤੇ ਹੰਕਾਰ ਵਾਸ ਕਿਤੇ ਕੋਈ ਹੋਰ ਹੋ ਸਕਦੀ ਕਹਾਣੀ। ਉਹ ਮਾਲਕ ਵਾਹਿਗੁਰੂ ਸਾਰਿਆਂ ਨੂੰ ਰਿਜ਼ਕ ਦੇ ਰਿਹਾ, ਪਰ ਉਹਨੂੰ ਕੋਈ ਕਾਮ ਵਾਸ਼ਨਾ ਨਹੀਂ ਹੈ ਵੀ ਇਸ ਭੁਲੇਖੇ ਵਿੱਚ ਦੁਨੀਆਂ ਨੂੰ ਪਾਲ ਰਿਹਾ। ਨਹੀਂ, ਦਸਮੇਸ਼ ਪਾਤਸ਼ਾਹ ਜੀ ਦੇ ਇਹ ਸ਼ਬਦ ਤੁਸੀਂ ਪੜ੍ਹਦੇ ਰਹਿੰਦੇ ਹੋ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ, ਉਹਨੂੰ ਕੋਈ ਵਾਸ਼ਨਾ ਥੋੜ੍ਹਾ ਵੀ ਸਾਰੇ ਦੁਨੀਆਂ ਦੇ ਟੱਬਰ ਪਾਲ ਰਿਹਾ ਜਿਹੜਾ ਮਾਲਕ ਵਾਹਿਗੁਰੂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ, ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਦੇਹ ਵਿਹੀਨ ਸਨੇਹ ਸਭੋ ਤਨ। ਉਹਦਾ ਆਪਣਾ ਸਰੀਰ ਨਹੀਂ ਪਰ ਸਾਰੇ ਸਰੀਰ ਧਾਰੀਆਂ ਨੂੰ ਪਿਆਰ ਕਰਦਾ। ਦੇਹ ਵਿਹੀਨ ਸਨੇਹ ਸਭੋ ਤਨ, ਨੇਹ ਬਿਰਕਤ ਅਗੇ ਅਸ਼ੈ ਹੈ, ਜਾਨ ਕੋ ਦੇਤ ਅਜਾਨ ਕੋ ਦੇਤ। ਜਿਹੜੇ ਜੜ ਨੇ ਉਹਨਾਂ ਨੂੰ ਵੀ ਦੇ ਰਿਹਾ, ਜਿਹੜੇ ਚੇਤਨ ਨੇ ਉਹਨਾਂ ਨੂੰ ਵੀ ਦੇ ਰਿਹਾ, ਜਾਨ ਕੋ ਦੇਤ ਅਜਾਨ ਕੋ ਦੇਤ। ਜਿਹੜੇ ਮਾਲਕ ਨੂੰ ਚੇਤੇ ਕਰਨ ਵਾਲੇ ਉਹਨਾਂ ਨੂੰ ਵੀ ਦੇ ਰਿਹਾ, ਤੇ ਜਿਹਨਾਂ ਦੀ ਸਾਰੀ ਐਨਰਜੀ ਇਸ ਗੱਲ ਤੇ ਲੱਗੀ ਰਹਿੰਦੀ ਸਿੱਧ ਕਰਨ ਤੇ ਵੀ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ, ਉਹ ਖੁਦਾ ਨਹੀਂ ਹੈ, ਉਹਨਾਂ ਨੂੰ ਵੀ ਦੇਈ ਜਾ ਰਿਹਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁੱਧ ਸੁੰਦਰ ਸ਼੍ਰੀ ਪਦਮਾਪਤ ਲਹਿ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਮਾਲਕ ਵਾਹਿਗੁਰੂ ਹੈ। ਗੁਰੂ ਦੇ ਚਰਨਾਂ ਨਾਲ ਜੁੜ ਕੇ ਕਹਿੰਦੇ, ਵਾਧੂ ਦੀ ਚਿੰਤਾ ਤੇ ਝੂਰਾ ਗੁਰੂ ਨੇ ਸਮਾਪਤ ਕਰ ਦਿੱਤਾ। ਜਦੋਂ ਬਾਣੀ ਪਿਆਰ ਨਾਲ ਪੜ੍ਹਦੇ ਹਾਂ, ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਬਹੁਤੀਆਂ ਸੰਗਤਾਂ ਨੇ ਘਰੇ ਵੀ ਫਰੇਮ ਕਰਾ ਕੇ ਟੰਗਿਆ, ਕਈਆਂ ਨੂੰ ਚੇਤੇ ਵੀ ਆ। ਪਾਤਸ਼ਾਹ ਜੀ ਕਹਿੰਦੇ, ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ, ਤਿੰਨ ਵਾਰੀ ਲਿਖਿਆ ਜੀ, ਤਿੰਨ ਵਾਰੀ। ਬੰਦਾ ਵੀ ਕਦੇ ਕਦੇ ਮਿਹਰਬਾਨ ਹੋ ਕੇ ਬੈਠਦਾ, ਸਵੇਰੇ ਕਿਸੇ ਦੀ ਹੱਥ ਦੀ ਤਲੀ ਤੇ ਕੁਝ ਧਰ ਦੂ, ਹੋਰ ਘੰਟਾ ਦੋ ਘੰਟੇ ਧਰੀ ਜਾਊ, ਦੁਪਹਿਰ ਤਾਈਂ ਦੇ ਦੂ, ਜੇ ਸ਼ਾਮ ਤੱਕ ਵੀ ਮੰਗਣ ਵਾਲੇ ਤੁਰੇ ਹੀ ਆਉਣ ਨਾ, ਤੇ ਬੰਦਾ ਕੁਰਲਾਟਦਾ, ਭਲਿਓ ਮੰਗਣ ਵਾਸਤੇ ਮੇਰਾ ਘਰ ਹੀ ਦਿਸਿਆ ਤੁਹਾਨੂੰ, ਕਿਉਂਕਿ ਬੰਦਾ ਸਦਾ ਮਿਹਰਬਾਨ ਨਹੀਂ ਰਹਿੰਦਾ। ਉਹ ਮਾਲਕ ਵਾਹਿਗੁਰੂ ਪਹਿਲਾਂ ਵੀ ਮਿਹਰਬਾਨ ਸੀ, ਉਹ ਅੱਜ ਵੀ ਮਿਹਰਬਾਨ ਆ, ਉਹਦੇ ਸੁਭਾਅ ਵਿੱਚ ਤਬਦੀਲੀ ਨਹੀਂ ਆਉਣੀ, ਉਹਨੇ ਆਉਣ ਵਾਲੇ ਸਮੇਂ ਵਿੱਚ ਵੀ ਮਿਹਰਬਾਨ ਹੀ ਰਹਿਣਾ। ਤਿੰਨ ਵਾਰ ਲਿਖਿਆ, ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਜੀ ਸਗਲ ਕੋ ਦੇ ਦਾਨ। ਦਾਨ ਕਿਹਨੂੰ ਕਹਿੰਦੇ? ਜਿਹਦੇ ਬਦਲੇ ਵਿੱਚ ਕੁਝ ਦੇਣਾ ਨਾ ਪਵੇ। ਇਬਰਾਹਿਮ ਹੋਏ, ਇਹਨਾਂ ਦੇ ਜੀਵਨ ਦਾ ਇੱਕ ਨੇਮ ਸੀ, ਕਿਸੇ ਨੂੰ ਛਕਾ ਕੇ ਬਾਅਦ ਵਿੱਚ ਛਕਣਾ ਪ੍ਰਸ਼ਾਦਾ। ਇਹਨਾਂ ਨੇ ਕਹਿੰਦੇ ਬਾਹਰ ਖੇਤਾਂ ਵਿੱਚ ਜੰਗਲ ਵਿੱਚ ਵਸੇਬਾ ਸੀ, ਕੁਟੀਆ ਬਣਾਈ ਸੀ, ਅੱਜ ਦੁਪਹਿਰਾ ਢਲ ਗਿਆ, 3-4 ਵਜੇ ਦਾ ਟਾਈਮ ਹੋ ਗਿਆ, ਅੱਜ ਕੋਈ ਇੱਧਰਲੇ ਪਾਸੇ ਆਇਆ ਨਾ, ਤੇ ਕਹਿੰਦੇ 4-5 ਵਜਦੇ ਨੂੰ ਇੱਕ ਬਜ਼ੁਰਗ ਮਿਲਿਆ, ਉਹ ਕੋਈ 60-65 ਸਾਲ ਦਾ। ਉਹਨੂੰ ਪੁੱਛਦੇ ਨੇ, ਬਾਪੂ ਪ੍ਰਸ਼ਾਦਾ ਛਕਣਾ? ਉਹ ਕਹਿੰਦਾ ਹਾਂ ਛਕਣਾ, ਮੈਂ ਵੀ ਉਡੀਕਦਾ ਸੀ ਕੋਈ ਛਕਣ ਵਾਲਾ ਮਿਲ ਜਾਏ ਤੇ ਛਕਾ ਕੇ ਛਕਣਾ ਚਾਹੁੰਦਾ ਸੀ।
ਅੱਜ ਸਵੇਰ ਦਾ ਕੋਈ ਇਧਰਲੇ ਪਾਸੇ ਆਇਆ ਨਹੀਂ, ਤੁਸੀਂ ਆ ਗਏ ਹੋ, ਚਲੋ ਮੇਰੇ ਨਾਲ ਚਲੋ, ਮੈਂ ਤੁਹਾਨੂੰ ਪ੍ਰਸ਼ਾਦਾ ਚੁਕਾਉਣਾ। ਉਹ ਬਜ਼ੁਰਗ ਨੂੰ ਨਾਲ ਲੈ ਗਏ, ਕੁਟੀਆ 'ਚ ਲੈ ਗਏ, ਉਹਦੇ ਹੱਥ ਧੁਆਏ, ਪਰੋਸ ਕੇ ਪ੍ਰਸ਼ਾਦਾ ਥਾਲ ਵਿੱਚ ਉਹਦੇ ਮੂਹਰੇ ਰੱਖ ਦਿੱਤਾ। ਜਦੋਂ ਉਹ ਗ੍ਰਾਹੀ ਤੋੜ ਕੇ ਮੂੰਹ ਵਿੱਚ ਪਾਉਣ ਲੱਗਾ ਨਾ, ਇਹ ਇਬਰਾਹੀਮ ਨੂੰ ਕਹਿਣ ਲੱਗੇ, ਉਹ ਭਲਿਆ ਉਸ ਖੁਦਾ ਦਾ ਧੰਨਵਾਦ ਤਾਂ ਕਰ ਲੈ ਜਿਹਨੇ ਰਿਜ਼ਕ ਦਿੱਤਾ, ਜਿਹਨੇ ਰੋਟੀ ਦਿੱਤੀ ਆ। ਇਹ ਕਹਿੰਦਾ ਵੀ ਮੈਂ ਕਿਸੇ ਖੁਦਾ ਦਾ ਧੰਨਵਾਦ ਨਹੀਂ ਕਰਨਾ, ਨਾ ਅੱਗੇ ਕੀਤਾ ਨਾ ਅੱਜ ਕਰਨਾ। ਉਹ ਦੁਬਾਰਾ ਫਿਰ ਬੁੜਕੀ ਮੂੰਹ ਨੂੰ ਲਿਜਾਣ ਲੱਗਾ, ਇਹਨੇ ਫਿਰ ਉਹਦਾ ਹੱਥ ਫੜਿਆ, ਕਹਿੰਦਾ ਵੀ ਆਉਣਾ ਕਰ ਬਾਪੂ, ਉਸ ਖੁਦਾ ਦਾ ਧੰਨਵਾਦ ਕਰ ਲਾ ਪਹਿਲਾਂ। ਉਹ ਕਹਿੰਦਾ ਵੀ ਤੂੰ ਧੰਨਵਾਦ ਦੀ ਗੱਲ ਕਰਦਾ, ਮੈਂ ਬਿਨਾਂ ਨਾਗੇ ਤੋਂ ਗਾਲਾਂ ਕੱਢਦਾ ਉਹਨੂੰ ਨਿੱਤ, ਮੈਨੂੰ ਦਿੱਤਾ ਕੀ ਆ ਉਹਨੇ। ਹਾਂ ਜੇ ਤੂੰ ਕਵੇਂ ਤੇਰਾ ਧੰਨਵਾਦ ਤਾਂ ਕਰ ਸਕਦਾ, ਮੈਂ ਨਹੀਂ ਕਿਸੇ ਖੁਦਾ ਨੂੰ ਜਾਣਦਾ। ਇਬਰਾਹੀਮ ਨੂੰ ਗੁੱਸਾ ਆਇਆ, ਉਹਨੇ ਥਾਲੀ ਉਹਦੇ ਮੂਹਰਿਓਂ ਚੱਕ ਲਈ, ਬਜ਼ੁਰਗ ਚਲਿਆ ਗਿਆ। ਅੱਜ ਰਾਤ ਨੂੰ ਚੌਂਕੜਾ ਮਾਰ ਜਦੋਂ ਸਮਾਧੀ ਸਥਿਤ ਹੋਣ ਲੱਗੇ, ਧਿਆਨ ਨਹੀਂ ਜੁੜ ਰਿਹਾ, ਰੋ ਰੋ ਕੇ ਅਰਦਾਸਾਂ ਕੀਤੀਆਂ, ਮਾਲਕਾ ਕਿਹੜੀ ਗਲਤੀ ਹੋ ਗਈ, ਅੱਜ ਧਿਆਨ ਕਿਉਂ ਨਹੀਂ ਜੁੜ ਰਿਹਾ। ਜਦੋਂ ਤਰਲੇ ਲਏ ਤੇ ਕੁਦਰਤ ਵੱਲੋਂ ਇਲਹਾਮ ਹੋਇਆ, ਉਹ ਭਲਿਆ ਉਹ ਬੰਦਾ 60 ਸਾਲਾਂ ਤੋਂ ਮੈਨੂੰ ਨਿੱਤ ਗਾਲਾਂ ਕੱਢ ਰਿਹਾ, ਖੁਦਾ ਜੀ ਕਹਿਣ ਲੱਗੇ ਮੈਂ ਉਹਨੂੰ ਬਿਨਾਂ ਨਾਗੇ ਤੋਂ ਰਿਜਕ ਦੇ ਰਿਹਾ, ਤੇਰੇ ਦਰ ਤੇ ਅੱਜ ਆਇਆ ਸੀ ਤੇ ਤੂੰ ਉਹਦੇ ਮੂਹਰਿਓਂ ਥਾਲੀ ਚੱਕ ਲਈ। ਉਹ ਮਾਲਕ ਵਾਹਿਗੁਰੂ ਤਾਂ ਸਾਡੇ ਔਗਣਾਂ ਨੂੰ ਦੇਖ ਕੇ ਵੀ ਦੇਈ ਜਾ ਰਿਹਾ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਜੀਓ। ਉਹ ਤਾਂ ਦੀਨ ਦਿਆਲ ਦਇਆਨਿਦ ਦੁੱਖਣ ਦੇਖਤ ਹੈ, ਪਰ ਦੇਤ ਨਾ ਹਾਰੈ, ਸਾਡੇ ਔਗਣਾਂ ਨੂੰ ਦੇਖ ਕੇ ਵੀ ਦੇਈ ਜਾ ਰਿਹਾ ਹੈ। ਪਾਤਸ਼ਾਹ ਜੀ ਕਹਿੰਦੇ ਤੂੰ ਕਾਹੇ ਡੋਲੈ ਪ੍ਰਾਣੀਆਂ, ਤੈਨੂੰ ਕਿਉਂ ਨਹੀਂ ਭਰੋਸਾ ਬੱਝਦਾ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਦ ਰੱਖ ਹੈਗਾ ਸਿਰਜਣ ਹਾਰ, ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀ ਹੈ, ਉਹਦੀ ਕੁਦਰਤ ਦਾ ਕੋਈ ਪਾਰਾਵਾਰ ਨਹੀਂ ਹੈ, ਕੁਦਰਤ ਕੀਮ ਨਾ ਜਾਣੀ ਹੈ, ਵੱਡਾ ਵੇ ਪ੍ਰਵਾਹੋ, ਰਿਜਕੋ ਦੇਣ ਵਾਲਾ ਸਾਡੇ ਕਰਨ ਵਾਲਾ ਫਿਰ ਕੰਮ ਕੀ ਹੈ ਜੀ। ਕੁਦਰਤ ਕੀਮ ਨਾ ਜਾਣੀ ਹੈ, ਵੱਡਾ ਵੇ ਪ੍ਰਵਾਹੋ, ਤੇ ਸਾਨੂੰ ਸਮਝਾਇਆ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ, ਜਿੰਨੀ ਦੇਰ ਸਵਾਸ ਚੱਲਦੇ ਨੇ ਮਾਲਕ ਨੂੰ ਚੇਤੇ ਕਰਿਆ ਕਰ। ਅਸੀਂ ਡਿਪਰੈਸ਼ਨ ਚਿੰਤਾ ਤੇ ਝੋਰੇ ਵਿੱਚ ਲੰਮੇ ਲੰਮੇ ਸਾਹ ਲੈਂਦੇ ਹਾਂ ਜੀ, ਘਰ ਤਾਂ ਬਹੁਤ ਵੱਡਾ ਪਰ ਡਰ ਜਿਹਾ ਹੀ ਲੱਗੀ ਜਾਂਦਾ, ਗੱਡੀਆਂ ਘਰੇ 5-4 ਕੜੀਆਂ ਫਿਰ ਵੀ ਸਹਿਮੇ ਸਹਿਮੇ ਪਏ ਹਾਂ। ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਭਲਿਆ ਤੂੰ ਚਿੰਤਾ ਕਰਦਾ ਘੰਟਿਆਂ ਬੱਧੀ, ਚਿੰਤਨ ਨਹੀਂ ਕਰਦਾ, ਸ਼ਬਦ ਨੇੜੇ ਨੇੜੇ ਦੇ ਨੇ, ਮਾਲਕ ਦੀ ਇਬਾਦਤ ਕਰੀਏ। ਅਸੀਂ ਜਿੰਨਾ ਅੱਜ ਤੱਕ ਦਾਰੋ ਮਦਾਰ ਇਕੱਠਾ ਕੀਤਾ ਉਹ ਤਨ ਵਾਸਤੇ ਇਕੱਠਾ ਕੀਤਾ ਹੋਇਆ, ਸਮੱਸਿਆਵਾਂ ਸਾਡੀਆਂ ਮਨ ਦੀਆਂ ਸੀ। ਜਦੋਂ ਕੋਈ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਨਾ, ਉਹਨੂੰ ਮਾਲਕ ਤੇ ਭਰੋਸਾ ਹੋ ਜਾਂਦਾ, ਉਹ ਦਿਲੋਂ ਅਰਦਾਸ ਕਰਦਾ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦਕਾ, ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਤਿਨ ਕੋ ਮੋਹ ਭਇਆ ਮਨ ਮਦਕਾ, 84 ਲੱਖ ਜੋਨ ਉਪਾਈ ਰਿਜਕ ਦੀਆ, ਸਮੂਹ ਕੋ ਤਦਕਾ, ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਉਹਨਾਂ ਦੇ ਰਿਜਕ ਦਾ ਪ੍ਰਬੰਧ ਮਾਲਕਾ ਤੂੰ ਕੀਤਾ ਹੋਇਆ। ਜਦੋਂ ਕੋਈ ਜਪ ਕੇ ਅੰਦਰੋਂ ਸੁਤੰਤਰ ਹੋ ਜਾਂਦਾ ਨਾ, ਫਿਰ ਉਹ ਦਿਲੋਂ ਪੜ੍ਹਦਾ ਵੀ ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਦੋਂ ਉਹਦੇ ਚਰਨਾਂ ਨਾਲ ਕੋਈ ਜੁੜ ਜਾਂਦਾ ਨਾ, ਗੁਰੂ ਤਰਸ ਕਰਕੇ ਇੱਕ ਸੋਝੀ ਦੇ ਦਿੰਦਾ, ਚਿੰਤ ਵਿਸਾਰੀ ਇੱਕ ਦ੍ਰਿਸ਼ਟੇਤਾ, ਜੀਵਨ ਵਿੱਚ ਉਹ ਚਿੰਤਾ ਚਲੀ ਗਈ, ਭਰੋਸਾ ਮਾਲਕ ਤੇ ਹੋ ਗਿਆ, ਸਾਰੇ ਪਾਸੇ ਉਹ ਮਾਲਕ ਵਿਆਪਕ ਨਜ਼ਰ ਆਇਆ। ਕਦੋਂ ਨਜ਼ਰ ਆਇਆ ਜੀ? ਨਾਨਕ ਗਿਆਨ ਅੰਜਨ ਜਿਹ ਨੇਤਰਾਂ, ਜਿਨ੍ਹਾਂ ਦੇ ਸੁਰਤੀ ਦੇ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਇੱਕ ਅੱਖਾਂ ਆਹ ਨੇ ਸਾਡੀਆਂ, ਇਹਨਾਂ ਨਾਲ ਸੰਸਾਰ ਦੀਂਦਾ, ਇੱਕ ਸੁਰਤੀ ਦੇ ਨੇਤਰ ਨੇ ਜਿਨ੍ਹਾਂ ਨੇ ਨਿਰੰਕਾਰ ਦੀਂਦਾ ਜੀ। ਗੁਰੂ ਨੇ ਕੀ ਕੀਤਾ, ਇਹ ਅੱਖਾਂ ਹੁੰਦਿਆਂ ਹੋਇਆਂ ਵੀ ਬੰਦਾ ਠੇਡੇ ਤੇ ਠੋਕਰਾਂ ਖਾਂਦਾ, ਇਹ ਅੱਖਾਂ ਹੁੰਦਿਆਂ ਹੋਇਆਂ ਵੀ ਪੁੱਠੇ ਥਾਵਾਂ ਤੇ ਵੀ ਤੁਰਿਆ ਹੀ ਜਾਂਦਾ। ਗੁਰੂ ਕੀ ਕਰਦਾ, ਸਾਡੀ ਸੁਰਤੀ ਦੇ ਨੇਤਰ, ਸੁਰਤ ਨਾਲ ਹੀ ਬੰਦਾ ਕੰਮ ਪੁੱਠਾ ਸਿੱਧਾ ਜਿੱਧਰ ਨੂੰ ਵੀ ਕਰਦਾ, ਸੁਰਤੀ ਦੀ ਕਹਾਣੀ ਹੈ ਨਾ ਸਾਰੀ। ਗੁਰੂ ਨੇ ਕੀ ਕੀਤਾ, ਗਿਆਨ ਅੰਜਨ ਗੁਰਦੀਆ, ਸੁਰਮਾ ਪਾਇਆ, ਕਿਹੜਾ ਆ ਬਾਹਰਲਾ ਨਹੀਂ ਜਿਹੜਾ ਪੰਸਾਰੀਆਂ ਤੋਂ ਮਿਲ ਜਾਂਦਾ 4 ਟਕਿਆਂ ਦਾ, ਨਹੀਂ,
ਗਿਆਨ ਅੰਜਨ, ਗਿਆਨ ਦਾ ਸੁਰਮਾ ਪਾਇਆ ਤੇ ਗਿਆਨ ਦਾ ਸੁਰਮਾ ਇਹਨਾਂ ਅੱਖਾਂ ਚ ਨਹੀਂ ਪੈਂਦਾ, ਸੁਰਤੀ ਦੇ ਨੇਤਰਾਂ ਵਿੱਚ ਪੈਂਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਮਨ ਦੇ ਵਿੱਚ ਚਾਨਣ ਹੋ ਗਿਆ, ਜਿਉਣ ਦਾ ਚੱਜ ਤੇ ਆਚਾਰ ਆ ਗਿਆ। ਸਤਿਗੁਰ ਵਿਟਹੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਇਹਨੇ ਨੇਤਰੀ ਜਗਤ ਨਿਹਾਲਿਆ, ਜਦੋਂ ਗਿਆਨ ਦਾ ਸੁਰਮਾ ਸੁਰਤੀ ਦੇ ਨੇਤਰਾਂ ਵਿੱਚ ਪਾ ਦਿੱਤਾ, ਜਗਤ ਤੇ ਚਾਨਣ ਹੋ ਗਿਆ ਤੇ ਮਾਲਕ ਤੇ ਭਰੋਸਾ ਬਣ ਗਿਆ। ਵਿਚਾਰਾਂ ਕਰਦਿਆਂ ਬੇਨਤੀ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਗੁਰੂ ਦਾ ਮਿਲਿਆ ਹੋਇਆ ਉਪਦੇਸ਼ ਜੇ ਜੀਵਨ ਵਿੱਚ ਕਮਾਵਾਂਗੇ, ਇਹ ਅਵਸਥਾ ਪ੍ਰਾਪਤ ਹੋਏਗੀ, ਇਹ ਲੋਕ ਸੁਖੀ ਉੱਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕੇਵਲ ਹੌਂਕੇ ਨਾ ਲਈ ਜਾਈਏ, ਚਿੰਤਾ ਤੇ ਝੋਰੇ ਵਿੱਚ ਨਾ ਰਹੀਏ, ਉਸ ਮਾਲਕ ਦੀ ਇਬਾਦਤ ਕਰੀਏ। ਚੰਦ ਮਿੰਟ ਘੱਟ ਤੋਂ ਘੱਟ, ਜੇ ਬਹੁਤਾ ਨਹੀਂ ਸਾਰਾ ਨਿਤਨੇਮ ਨੇਮ ਨਹੀਂ ਕਰਨ ਲੱਗੇ ਤਾਂ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਈਏ, ਬਹੁਤਾ ਨਹੀਂ 5-10 ਮਿੰਟ ਗੁਰਮੰਤਰ ਦਾ ਅਭਿਆਸ ਕਰੀਏ, ਜੀਵਨ ਦੀ ਕਹਾਣੀ ਕੁਝ ਹੋਰ ਬਣ ਜਾਂਦੀ ਹੈ। ਖਾਲੀ ਝੋਲੀਆਂ ਭਰਦੀਆਂ ਨੇ, ਵਿਗੜੇ ਕਾਰਜ ਸੁਰ ਜਾਂਦੇ ਨੇ। ਗੁਰੂ ਪਾਤਸ਼ਾਹ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਰੇ ਜਾਣੇ ਰਲ ਕੇ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ, ਜੋ ਸੁਣਦੇ ਹਾਂ, ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਪਿਆਰ ਨਾਲ ਸਾਰੇ ਰਲ ਕੇ ਹਾਜ਼ਰੀ ਲਵਾਈਏ ਜੀ।

ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ। ਆਨੰਦ ਸੁਣੋ।

ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਤਾਹੇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸਮੂਹ ਸੰਗਤ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹੇ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਗਰੀਬ ਨਿਵਾਜ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਮਨਪ੍ਰੀਤ ਸਿੰਘ ਜੀ ਧਨੋਆ ਅਤੇ ਸਮੁੱਚੇ ਹੀ ਸੇਵਕ ਪਰਿਵਾਰ ਵੱਲੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੰਨੇ ਦੇ ਰਸ ਦੀ ਛਬੀਲ ਅਤੇ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ, ਆਪ ਜੀਆਂ ਨੇ ਕਿਰਪਾ ਕਰਨੀ ਸੇਵਕ ਪਰਿਵਾਰ

ਪਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਆਸ ਮਨੋਰਥ ਪੂਰੇ ਕਰਨੇ ਗਰੀਬ ਨਿਵਾਜ ਜੀਓ। ਭਾਈ ਓਂਕਾਰ ਸਿੰਘ ਜੀ ਵੱਲੋਂ ਬੱਚੀ ਹਰਨੀਤ ਕੌਰ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ, ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੀ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਦੇਸ਼ ਕੌਮ ਪੰਥ ਦੀ ਸੇਵਾ ਵਿਚ ਲਾਉਣਾ, ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿਚ ਵਰਖਤਾਂ ਬਖਸ਼ਿਸ਼ ਕਰਨੀਆਂ, ਜਿਨ੍ਹਾਂ ਜਿਨ੍ਹਾਂ ਵੀ ਮਨੋਕਾਮਨਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕ ਪਰਿਵਾਰਾਂ ਵੱਲੋਂ ਸੇਵਾਵਾਂ ਕਮਾਈਆਂ ਜਾ ਰਹੀਆਂ ਹਨ, ਸੋ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਅਹਿਮਦ ਕਰਨ, ਆਈ ਹੋਈ ਸਮੂਹ ਸਾਧਸੰਗਤ ਦੀ ਹਾਜ਼ਰੀ ਆਪਣੀ ਦਾਤੀ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਇਹ ਕਿਹੜੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸੋ ਅਗਲੇਰੇ ਸਮੇਂ ਵਾਸਤੇ ਬੇਨਤੀ ਹੈ ਦੋਨਾਂ ਪਰਿਵਾਰਾਂ ਨੂੰ, ਜੋ ਆਨੰਦ ਕਾਰਜ ਦੀ ਰਸਮ ਆਰੰਭ ਹੋਣ ਲੱਗੀ ਹੈ, ਪਹਿਲਾਂ ਬੇਨਤੀ ਹੈ ਭੁਚੰਗੀ ਨੂੰ ਕਿ ਗੁਰੂ ਸਾਹਿਬ ਜੀ ਦੀ ਸਨਮੁਖ ਆਣ ਕੇ ਸੱਜ ਜਾਣ, ਉਸ ਤੋਂ ਉਪਰੰਤ ਜੋ ਆਨੰਦ ਕਾਰਜ ਦੀ ਰਸਮ ਹੈ ਆਰੰਭ ਕੀਤੀ ਜਾਵੇਗੀ। ਆਓ ਅਗਲੇਰੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾ ਕਰਨਗੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰੋ ਨਾ ਰੱਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਰਜ ਹੁਣ ਆਰੰਭ ਹੋਣ ਲੱਗੇ ਹਨ, ਜਿਹੜੀਆਂ ਸੰਗਤਾਂ ਬਾਹਰੋਂ ਆ ਰਹੀਆਂ ਨੇ ਮੱਥਾ ਟੇਕਣ ਵਾਸਤੇ, ਉਹਨਾਂ ਨੂੰ ਬੇਨਤੀ ਹੈ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਗੈਲਰੀ ਦੇ ਵਿੱਚ, ਤੁਸੀਂ ਉੱਥੇ ਮੱਥਾ ਟੇਕਣਾ ਹੈ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਸ਼ੁਰੂ ਹੋਣ ਲੱਗੇ ਹਨ, ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਪ ਸੰਗਤਾਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਸੀ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੁਹਰ ਪੈ, ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ ਸੱਚੇ ਪਾਤਸ਼ਾਹ ਕਿੰਨ ਨੇ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਸਿੱਖ ਨੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਰਦਾਸ ਕਰਕੇ ਜਦੋਂ ਆਪਾਂ ਕਾਰਜ ਸ਼ੁਰੂ ਕਰਦੇ ਹਾਂ, ਫਿਰ ਗੁਰੂ ਸਾਹਿਬ ਆਪ ਵਿੱਚ ਵਰਤ ਕੇ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਪਾਂ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਤਿੰਨਾ ਤੁਰੇ ਪਿਆ ਸੰਜੋਗ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇ ਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ

ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਮਨ ਬਿਲਾਸ ਭਏ ਸਾਹਿਬ ਕੇ,

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਪੂਰੀਆਂ ਕਰਨ ਤੋਂ ਬਾਅਦ ਜਦੋਂ ਬੈਠਣਾ ਉਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਨੂੰ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ

ਧਰਮ ਦ੍ਰਿੜਾਇਆ ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲ ਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ

ਬਾਰਿਕ ਤੁਮਰੀ ਕਿਰਪਾ ਮਹਿ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਤਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਪਾਈ ਰਣਬੀਰ ਸਿੰਘ ਬੜੈਚ ਪਿਤਾ ਸਰਦਾਰ ਗੁਰਦੇਵ ਸਿੰਘ ਬੜੈਚ ਅਤੇ ਮਾਤਾ ਅਮਰਜੀਤ ਕੌਰ ਬੜੈਚ ਲੜਕੀ ਬੀਬਾ ਦਲਜੀਤ ਕੌਰ ਸਪੁੱਤਰੀ ਸਰਦਾਰ ਦਿਲਬਾਰ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਸੱਚੇ ਪਾਤਸ਼ਾਹ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਇਸ ਸਮੇਂ ਲਾਵਾਂ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਜੇ
ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹੱਥ ਮੈਂ, ਸੋ ਹਮਰੀ ਰਚਿਆ ਕਰਹੀ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਾਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬੇਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸੋ ਕਾਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾ ਹੋਵੈ ਸਿਫਤ ਖਸਾਮ ਦੀ। ਨੂਰ ਅਰਸੋਂ ਕੁਰਸੋਂ ਝੱਟੀ, ਤੁਧ ਰਿੱਠਾ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ, ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਹ ਦਾ ਸਾਹ।

निमख निमख तुम ही परत पालो हम बारिक तुमरे तारे।

0: ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਨੰਦ ਕਾਰਜ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਿਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸਤਿਗੁਰੂ ਕਿਰਪਾ ਕਰਨ, ਸੁਭਾਗ ਪਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਗੁਰੂ ਸਾਹਿਬ ਬਖਸ਼ਿਸ਼ ਕਰਨ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦਾ ਇਸੇ ਤਰ੍ਹਾਂ ਬਣਿਆ ਰਹੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਉਹ 5-7 ਮਿੰਟ ਵਾਸਤੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਇੱਕ ਕਵਿਤਾ ਸਰਵਣ ਕਰਾਉਣਗੇ। ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੁਮੇ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਜੋ। ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਦੋਨੇ ਹੱਥ ਜੋੜ ਕੇ ਸੀ ਝੁਕਾਉਂਦਿਆਂ ਹੋਇਆ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਪੁੱਤਾਂ ਵਾਲਿਓ, ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ ਪੁੱਤਰ, ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ, ਪੁੱਤਰ ਪਨਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਨਿਸ਼ਾਨ ਪੁੱਤਰ, ਸੀਤਲਾ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ, ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ, ਬਾਬਲ ਨੂੰ ਇਹ ਰਾਜਾ ਆਖੇ ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ, ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਆਓ ਦੋ ਪਰਿਵਾਰਾਂ ਤੇ ਕਿਰਪਾ ਹੋਈ ਹੈ ਪ੍ਰਮਾਤਮਾ ਦੀ, ਇੱਕੋ ਕਵਿਤਾ 4-5 ਮਿੰਟ ਦੀ ਕਹਿ ਜਾਣੀ ਆ। ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਬੜੈਚ ਸਾਹਿਬ, ਭੈਣ ਅਮਰਜੀਤ ਕੌਰ ਜੀ ਬੜੈਚ, ਉਹਨਾਂ ਦਾ ਲਾਡਲਾ ਬੇਟਾ ਸਰਦਾਰ ਰਣਵੀਰ ਸਿੰਘ ਜੀ ਬੜੈਚ, ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਬਾਰ ਸਿੰਘ ਜੀ ਅਤੇ ਬੀਬੀ ਇੰਦਰਜੀਤ ਕੌਰ ਜੀ, ਉਹਨਾਂ ਦੀ ਲਾਡਲੀ ਬੇਟੀ ਬੀਬੀ ਦਲਜੀਤ ਕੌਰ ਦੇ ਸ਼ੋਭਾ ਆਨੰਦ ਕਾਰਜ ਦੀ ਰਸਮ ਹੋਈ ਹੈ। ਦੋਨਾਂ ਬੱਚਿਆਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਸਰਦਾਰ ਰਣਵੀਰ ਸਿੰਘ ਅਤੇ ਬੀਬੀ ਦਲਜੀਤ ਕੌਰ, ਆਪਾਂ ਸਾਰਿਆਂ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਉਹ ਸੁਭਾਗੀ ਜੋੜੀ ਦੇ ਸਿਰ ਤੇ ਮਿਹਰ ਪ੍ਰਿਆਸਤ ਰੱਖਿਓ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਓ। ਆਓ ਮੇਰੇ ਸਾਥੀ, ਵਧਾਈ ਦੀ ਕਵਿਤਾ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ, ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਗਸੀਪੁਰਾ ਸੁਨਗੀ ਮਾਸਟਰ, ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਲੱਖ ਲੱਖ ਹੁਣ ਵਧਾਈਆਂ ਸਭ ਨੂੰ ਤੇ ਲੱਖ ਲੱਖ ਸ਼ੁਕਰ ਮਨਾਈਏ। ਭਾਗਾਂ ਵਾਲੀ ਜੋੜੀ ਉੱਤੋਂ ਸਾਧਕ ਰਵਾਨੇ ਜਾਈਏ, ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ, ਫੁੱਲਾਂ ਵਾਂਗੂੰ ਰਹੋ ਹਮੇਸ਼ਾ ਤੇ ਸੂਰਜ ਵਰਗੀ ਲਾਲੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਦੋਨਾਂ ਬੱਚਿਆਂ ਨੂੰ, ਦੋਨਾਂ ਪਰਿਵਾਰਾਂ ਨੂੰ ਤੇ ਆਈ ਸੰਗਤ ਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਤੇ ਦਾਸਾਂ ਦੇ ਜੱਥੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰਾਂ ਭਰੇ ਹੱਥ ਰੱਖਣ, ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਕਾਰਜ ਸਵਾਰਨ, ਜਿਸ ਕਾ ਕਾਰਜ ਤਨੇ ਹੀ ਕੀਆ ਮਾਨਸ ਕਿਆ ਵਿਚਾਰ ਆਰਾਮ। ਇਹ ਖੁਸ਼ੀਆਂ ਸਭ ਤੋਂ ਵੱਧ ਮਾਂ ਬਾਪ ਨੂੰ ਹੁੰਦੀਆਂ। ਮਾਂ ਬਾਪ ਭਾਵੇਂ ਕੱਚੇ ਘਰਾਂ ਚ ਰਹਿੰਦਾ ਹੋਵੇ ਚਾਹੇ ਮਹਿਲਾਂ ਚ, ਬੱਚਿਆਂ ਦੇ ਵਿਆਹ ਦੀ ਖੁਸ਼ੀ ਬੜੀ ਵੱਡੀ ਹੁੰਦੀ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨੀ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡ ਲੜਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਇੱਥੋਂ ਤੱਕ ਬੱਚਿਆਂ ਨੂੰ ਲਿਆਉਣ ਵਾਲੇ ਤੇ ਸਾਰੀ ਉਮਰ ਬੱਚਿਆਂ ਲਈ ਅਰਦਾਸਾਂ ਕਰਨ ਵਾਲੇ ਮਾਂ ਬਾਪ ਹੁੰਦੇ। ਲੱਖ ਲੱਖ ਵਧਾਈਆਂ ਦੋਨਾਂ ਬੱਚਿਆਂ ਦੇ ਮਾਤਾ ਪਿਤਾ ਸਾਹਿਬਾਨ ਨੂੰ, ਆਏ ਹੋਏ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਹਜ਼ੂਰੀ ਵਜ਼ੀਰ ਗ੍ਰੰਥੀ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਫਤਿਹ ਦੀ ਸਾਂਝ ਪਿਆਰ ਸਤਿਕਾਰ ਦੇ ਨਾਲ ਪਾਈਏ। ਦੋਨੇ ਹੱਥ ਜੋੜ ਕੇ ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾ ਰਹੇ ਸਨ ਢਾਡੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ। ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ, ਉਸ ਤੋਂ ਬਾਅਦ ਸਮਾਪਤੀ ਹੈ ਵਿਆਹ ਦੇ ਸਮਾਗਮਾਂ ਦੀ। ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਬਾਅਦ ਤੁਸੀਂ ਜਾ ਕੇ ਟੈਂਟ ਵਿੱਚ ਜਿੱਥੇ ਲੰਗਰ ਛਕਣਾ ਹੈ ਉੱਥੇ ਹੀ ਸ਼ਗਨ ਦੀ ਰਸਮ ਜਿਹੜੀ ਹੈ ਉਹ ਹੋਵੇਗੀ ਸਾਰੀ। ਇਹ ਬੇਨਤੀ ਪ੍ਰਵਾਨ ਕਰਨੀ ਜੀ, ਜਿੱਥੇ ਲੰਗਰ ਛਕਣਾ ਟੈਂਟ ਵਿੱਚ ਤੁਸੀਂ ਉੱਥੇ ਹੀ ਸ਼ਗਨ ਦੀ ਰਸਮ ਜਿਹੜੀ ਹੈ ਉਹ ਹੋਵੇਗੀ ਲੜਕੇ ਲੜਕੀ ਦੀ। ਸੋ ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਆਓ ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ ਜੀ। ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੱਲਾਂ ਨਹੀਂ ਕਰਨੀਆਂ, ਬੜਾ ਸਤਿਕਾਰ ਕਰਨਾ ਹੈ ਗੁਰੂ ਸਾਹਿਬ ਦਾ ਸਾਰਿਆਂ ਨੇ। ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੂੰ ਰੱਖਦਾ ਲਾਜ ਨਾ ਮਾੜਿਆਂ ਦੀ, ਤੂੰ ਸਭਨਾ ਦਾ ਸੋਈ, ਤੇਰੇ ਦਰ ਦੇ ਬਾਝੋਂ ਦਾਤਾ ਨਾ ਹੋਰ ਸਹਾਰਾ ਕੋਈ। ਤੂੰ ਰੱਖਦਾ ਲਾਜ ਨਾ ਮਾਣਿਆਂ ਦੀ, ਤੂੰ ਸਭਨਾ ਦਾ ਸੋਈ, ਤੇਰੇ ਦਰ ਦੇ ਬਾਝੋਂ ਦਾਤਾ ਨਾ ਹੋਰ ਸਹਾਰਾ ਕੋਈ। ਭੁੱਲੇ ਭਟਕੇ ਗਲ ਨਾਲ ਲਾਵੇਂ ਬਖਸ਼ ਦੇਵੇਂ ਤੂੰ ਢੋਈ, ਤੇਰੇ ਬਾਝੋਂ ਪਿਰਤਪਾਲ ਦੀ ਸੀ ਜਿੰਦੜੀ ਅੱਧ ਮੋਈ। ਜਿਸ ਕੇ ਸਿਰ ਉੱਪਰ ਤੂੰ ਸਾਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਧ ਮਾਤਾ ਮਰਨਾ ਚੀਤ ਦਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ। ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨਾ ਦੁੱਖ ਨਾਸਾ, ਤੇਰੀ ਬਖਸ਼ਣਾ ਮੇਟੇ ਕੋਈ ਸਤਿਗੁਰ ਕਾ ਦਲਾਸਾ। ਨਾਮ ਧਿਆਏ ਨਾ ਸੁਖ ਫਲ ਪਾਏ ਨਾ, ਆਠ ਪੈਰ ਅਰਾਧੇ ਤੇਰੀ ਸ਼ਰਨਾ ਤੇਰੇ ਪ੍ਰਭਾਸੇ, ਪੰਜ ਦੁਹਟ ਲੈ ਸਾਧਹੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ, ਗੁਰੂ ਸਾਹਿਬਾਂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਫਤਿਹ ਦੀ ਸਾਂਝ ਪ੍ਰਾਪਤ ਕਰਕੇ ਖੁਸ਼ੀਆਂ ਨਾਲ ਝੋਲੀਆਂ ਭਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਵੀ ਜਦੋਂ ਅਸੀਂ ਫਤਿਹ ਬੁਲਾਉਣੇ ਨਾ ਇੱਕ ਦੂਜੇ ਨੂੰ, ਤੇ ਮਹਾਰਾਜ ਪ੍ਰਸੰਨ ਹੁੰਦੇ ਸਾਡੇ ਤੇ, ਅਸੀਂ ਹੈਲੋ ਹਾਏ ਜ਼ਰੂਰ ਕਰ ਲੈਂਦੇ, ਮਿਲਣ ਲੱਗੇ ਸਾਨੂੰ ਫਤਿਹ ਬੁਲਾਉਣੀ ਚਾਹੀਦੀ ਹੈ। ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਗਜਾਵੈ, ਇਹ ਸਾਨੂੰ ਹੁਕਮ ਆ ਰਹਿਤਨਾਮਿਆਂ ਦੇ ਵਿੱਚ ਲਿਖਿਆ ਵੀ ਜਦੋਂ ਸਿੱਖ ਸਿੱਖ ਨੂੰ ਮਿਲੇ ਉਹ ਫਤਿਹ ਜ਼ਰੂਰ ਬੁਲਾਵੇ। ਤੇ ਆਪਾਂ ਸ਼ਾਰਟਕੱਟ ਸਤਿ ਸ੍ਰੀ ਅਕਾਲ ਨੂੰ ਵੀ ਸਤਿ ਸ੍ਰੀ ਅਕਾਲ ਕਹਿ ਕੇ ਸਾਰ ਲੈਂਦੇ ਹਾਂ। ਤੇ ਜੇ ਇਹ ਸ਼ਬਦ ਵੀ ਪੂਰਾ ਕਹਿਣਾ ਹੋਵੇ, ਜੋ ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਬਣਦਾ, ਆਪਾਂ ਇਹ ਵੀ ਸ਼ਾਰਟਕੱਟ ਕਰ ਲਿਆ। ਹੈਲੋ ਹਾਏ ਤੇ ਆ ਗਏ, ਇਹ ਹੈਲੋ ਹਾਏ ਵੈਸੇ ਸਾਨੂੰ ਭਾਵੇਂ ਦੁਨੀਆਂ ਚ ਵਿਚਰਨਾ ਪੈਂਦਾ, ਪਰ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਹੁਕਮ ਕਰਦੇ ਵੀ ਤੁਹਾਨੂੰ ਹੁਕਮ ਆ ਵੀ ਤੁਸੀਂ ਇੱਕ ਦੂਜੇ ਨੂੰ ਫਤਿਹ ਬੁਲਾਇਆ ਕਰੋ, ਘਰ ਪਰਿਵਾਰ ਚ ਬੁਲਾਉਣੀ ਸ਼ੁਰੂ ਕਰੋ, ਆਸ ਵਿੱਚ ਭੈਣ ਭਰਾ ਮਾਂ ਬਾਪ ਬੱਚੇ ਪਤੀ ਪਤਨੀ, ਤੇ ਜਦੋਂ ਘਰੇ ਫਤਿਹ ਬੁਲਾਵਾਂਗੇ ਫਿਰ ਰਿਸ਼ਤੇਦਾਰਾਂ ਨੂੰ ਵੀ ਬੁਲਾਉਣੀ ਸ਼ੁਰੂ ਹੋਜੂ, ਫਿਰ ਫੋਨ

ਤੇ ਵੀ ਸ਼ੁਰੂ ਕਰ ਲਾਂਗੇ ਜਦੋਂ ਫੋਨ ਆਉਂਦਾ ਹੈਲੋ ਹਾਏ ਕਹਿਣ ਤੋਂ ਬਿਨਾਂ ਫਤਿਹ ਦੀ ਸਾਂਝ। ਫਿਰ ਜਦੋਂ ਗੁਰੂ ਘਰ ਆਵਾਂਗੇ ਇੱਥੇ ਇੱਕ ਦੂਜੇ ਨੂੰ ਮਿਲਾਂਗੇ ਇੱਥੇ ਵੀ ਫਤਿਹ ਬੁਲਾਵਾਂਗੇ। ਵਾਹਿਗੁਰੂ ਦੋ ਵਾਰੀ ਫਤਿਹ ਬੁਲਾਉਣ ਲੱਗਿਆ ਬੰਦਾ ਕਹਿੰਦਾ ਦੋ ਵਾਰੀ ਸੁਣ ਲੈਂਦਾ ਵਾਹਿਗੁਰੂ ਸ਼ਬਦ ਤੇ ਇੰਨਾ ਕੀ ਕਰਨ ਦੇ ਨਾਲ ਨਾ ਤੇ ਸਾਡਾ 150 ਵਾਰ ਦਿਹਾੜੀ ਦੇ ਵਿੱਚ ਵਾਹਿਗੁਰੂ ਕਿਹਾ ਜਾਣਾ, ਵਾਹਿਗੁਰੂ ਸੁਣਿਆ ਜਾਣਾ, ਜੇ ਏਡੀ ਕੀ ਨਿੱਕੀ ਜਿਹੀ ਆਦਤ ਪੈ ਜੇ ਸਾਨੂੰ। ਇਹਨੂੰ ਕਹਿਣ ਲਈ ਭਾਵੇਂ ਆਪਾਂ ਨਿੱਕੀ ਜਿਹੀ ਮੰਨ ਲਈਏ ਤੇ ਬਹੁਤ ਵੱਡੀ ਦਾਤ ਆ ਫਤਿਹ ਦੀ। ਇਹ ਭਗਾਣੀ ਦੇ ਜੰਗ ਤੋਂ ਬਾਅਦ ਮਹਾਰਾਜ ਨੇ ਕਿਹਾ ਸੀ ਵੀ ਖਾਲਸਾ ਵੀ ਵਾਹਿਗੁਰੂ ਦਾ ਏ। ਪਹਿਲਾ ਜੰਗ ਸੀ 18 ਸਾਲਾਂ ਦੀ ਉਮਰ ਚ ਮਹਾਰਾਜ ਨੇ ਜਿੱਤਿਆ ਸੀ। ਉਹ ਰਾਜਿਆਂ ਦੀਆਂ ਗੋਡੀਆਂ ਲਵਾਤੀਆਂ ਸੀ ਭੀਮ ਚੰਦ ਵਰਗਿਆਂ ਦੀਆਂ, ਜਿਹੜੇ ਕਹਿੰਦੇ ਸੀ ਵੀ ਕੱਲ ਦਾ ਜਵਾਕੜਾ ਸਾਨੂੰ ਕੀ ਕਰ ਲੂ। ਵੱਡੇ ਵੱਡੇ ਰਾਜੇ ਮੋਢਿਆਂ ਨੂੰ ਵੱਡੀਆਂ ਲਾ ਕੇ ਭੱਜੇ ਸੀ ਭਗਾਣੀ ਦੇ ਜੰਗ ਦੇ ਵਿੱਚੋਂ ਤੇ ਉੱਥੇ ਮਹਾਰਾਜ ਨੂੰ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੀ ਜਿੱਤ ਹੋਈ ਹੈ ਤੇ ਤੁਹਾਡੇ ਨਾਂ ਦੇ ਜਕਾਰੇ ਛੱਡਣੇ ਆ, ਛੱਡ ਵੀ ਰਹੇ ਸੀ ਸਿੱਖ। ਮਹਾਰਾਜ ਕਹਿੰਦੇ ਨਹੀਂ, ਇਹ ਖਾਲਸੇ ਦੀ ਜਿੱਤ ਆ, ਇਹ ਗੁਰੂ ਦੀ ਜਿੱਤ ਆ, ਇਹ ਪਰਮਾਤਮਾ ਦੀ ਵਾਹਿਗੁਰੂ ਦੀ ਜਿੱਤ ਆ, ਖਾਲਸਾ ਵੀ ਉਹਦਾ ਫਤਿਹ ਵੀ ਉਹਦੀ। ਮਹਾਰਾਜ ਨੇ ਆਪਦੇ ਤੇ ਨਹੀਂ ਇਹ ਲਿਆ ਵੀ ਮੈਂ ਵੀ ਇਹਦਾ ਜਿਹੜਾ ਰੋਲ ਮਾਡਲ ਮੈਂ ਆ ਜਾਂ ਮੈਂ ਮੂਹਰੇ ਜਾਂ ਮੇਰੀ ਜੈ ਜੈਕਾਰ ਕਰੋ, ਨਹੀਂ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਾਰਾ ਕੁਛ, ਉਹਨੇ ਫਤਿਹ ਕਰਾਈ ਹੈ, ਉਹਦੇ ਨਾਂ ਦੇ ਜੈਕਾਰੇ, ਉਹਦੇ ਨਾਂ ਦੀਆਂ ਜੈ ਜੈਕਾਰਾਂ। ਇਹ ਪਹਿਲੀ ਫਤਿਹ ਭਗਾਣੀ ਦੇ ਜੰਗ ਤੋਂ ਬਾਅਦ ਬੁਲਾਈ ਸੀ। ਇਹ ਕੋਈ ਆਮ ਗੱਲ ਨਹੀਂ ਵੀ ਆਮ ਕਿਸੇ ਨੇ ਲਿਖਤੀ ਆਪਾਂ ਬੁਲਾਉਣ ਲੱਗੇ, ਇਹ ਇਤਿਹਾਸਕ ਤੱਥ ਆ। ਇਸ ਕਰਕੇ ਜ਼ਰੂਰ ਆਪਣੇ ਜੀਵਨ ਦੇ ਵਿੱਚ ਫਤਿਹ ਦੀ ਸਾਂਝ ਬੁਲਾਇਆ ਕਰੋ। ਕਈ ਵਾਰੀ ਫੋਨ ਤੇ ਜੇ ਕਿਸੇ ਨੂੰ ਫਤਿਹ ਬੁਲਾ ਦਈਏ ਨਾ ਤਾਂ ਅਗਲਾ ਮੂਹਰੋਂ ਠੰਬਰ ਜੇ ਜਾਂਦਾ, ਮੂਹਰੇ ਅਗਲਾ ਗੱਲ ਨਹੀਂ ਕਰਦਾ, ਅਗਲਾ ਕਹਿੰਦਾ ਹਾਂਜੀ ਹਾਂਜੀ ਕਹਿ ਕੇ ਸਾਰ ਦਿੰਦਾ। ਤੇ ਜਦੋਂ ਇੱਕ ਵਾਰੀ ਬੁਲਾਤੀ, ਦੋ ਵਾਰੀ ਬੁਲਾਤੀ, ਤਿੰਨ ਵਾਰੀ ਕਿਸੇ ਨੂੰ ਫਤਿਹ ਹੀ ਬੁਲਾਤੀ, ਉਹ ਜਵਾਬ ਦੇਣ ਲੱਗ ਜਾਂਦਾ ਆਪੇ ਹੀ। ਹੌਲੀ ਹੌਲੀ ਸਿੱਖਣਾ ਪੈਂਦਾ ਨਾ, ਉੜੇ ਆੜੇ ਤੋਂ ABC ਤੋਂ ਸ਼ੁਰੂ ਹੁੰਦਾ, ਫਿਰ ਬੰਦਾ ਪਹੁੰਚ ਜਾਂਦਾ ਮੰਜ਼ਿਲ ਤੇ। ਜੇ ਸ਼ੁਰੂ ਹੀ ਨਾ ਕਰੇ ਤੇ ਪਹੁੰਚਣਾ ਕਿੱਥੇ ਆ। ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਨੂੰ ਨਿੱਤ ਨਵੇਂ ਗੁਣ ਮਹਾਰਾਜ ਦੇ ਚਰਨਾਂ ਚੋਂ ਮਿਲਣ। ਨਿੱਤ ਇੱਥੇ ਆਉਣ ਦਾ ਮਕਸਦ ਇਹੀ ਹੈ ਵੀ ਅਸੀਂ ਨਿੱਤ ਕੁਝ ਸਿੱਖ ਕੇ ਜਾਈਏ। ਬੇਸ਼ੱਕ ਅਸੀਂ ਪੜ੍ਹੇ ਲਿਖੇ ਹਾਂ, ਬੇਸ਼ੱਕ ਸਾਡੇ ਬੱਚਿਆਂ ਕੋਲ ਡਿਗਰੀਆਂ ਨੇ, ਅਹੁਦੇ ਨੇ, ਰੈਂਕ ਨੇ ਵੱਡੇ ਵੱਡੇ, ਤੇ ਬੜੀ ਮਹਾਰਾਜ ਦੀ ਦੁਨਿਆਵੀ ਵਿੱਦਿਆ ਦੇ ਵਿੱਚ ਵੀ ਬੜੀ ਕਿਰਪਾ ਭਾਵੇਂ, ਪਰ ਜਿਹੜੀ ਇੱਥੋਂ ਵਿੱਦਿਆ ਮਿਲਣੀ ਨਾ, ਇਹਦੀ ਬਰਾਬਰਤਾ ਹੀ ਨਹੀਂ ਦੁਨਿਆਵੀ ਵਿੱਦਿਆ ਕਰ ਸਕਦੀ। ਦੁਨਿਆਵੀ ਡਿਗਰੀਆਂ ਇਹਦੀ ਬਰਾਬਰਤਾ ਨਹੀਂ ਕਰਨੀ ਜਿਹੜੀ ਇੱਥੋਂ ਮੱਤ ਮਿਲਣੀ, ਜਿਹੜੇ ਇੱਥੋਂ ਗੁਣ ਮਿਲਣੇ ਆ। ਦੁਨੀਆਦਾਰੀ ਦੇ ਵਿੱਚ ਕਾਰਜ ਵਾਸਤੇ, ਕੰਮ ਧੰਦਿਆਂ ਵਾਸਤੇ, ਵਿਚਰਨ ਵਾਸਤੇ, ਕਮਾਉਣ ਵਾਸਤੇ, ਰਹਿਣ ਵਾਸਤੇ, ਰਹਿਣ ਬਸੇਰੇ ਕਰਨ ਵਾਸਤੇ ਡਿਗਰੀਆਂ ਦੀ ਲੋੜ ਪੈਂਦੀ ਹੈ। ਚੰਗੀ ਗੱਲ ਆ ਪੜ੍ਹੇ ਲਿਖੇ ਹੋਣਾ, ਚੰਗੀ ਗੱਲ ਆ ਵੱਡੇ ਅਹੁਦਿਆਂ ਤੇ ਹੋਣਾ, ਚੰਗੀ ਗੱਲ ਹੈ ਵੱਡੇ ਘਰ, ਵੱਡੀਆਂ ਗੱਡੀਆਂ ਤੇ ਬਹੁਤੀ ਮਾਇਆ ਕੋਲੇ ਹੋਣੀ, ਚੰਗੀ ਗੱਲ, ਚੰਗੇ ਕੱਪੜੇ ਪਹਿਨਣੇ ਚੰਗੀ ਗੱਲ ਹੈ, ਪਰ ਇਹਨੂੰ ਭੁੱਲ ਜਾਣਾ ਇਹ ਸਭ ਤੋਂ ਮਾੜੀ ਗੱਲ। ਜਿਹਨੇ ਇਹ ਸਭ ਕੁਝ ਦਿੱਤਾ ਉਹਨੂੰ ਵਿਸਾਰ ਦੇਣਾ ਦਾਤ ਪਿਆਰੀ। ਇੱਥੇ ਮਹਾਰਾਜ ਫਿਰ ਲਿਖਦੇ ਆ ਕਹਿੰਦੇ ਦਾਤ ਪਿਆਰੀ, ਕਹਿੰਦੇ ਬੰਦਿਆ ਦਾਤਾਂ ਦਾ ਪਿਆਰੀਆਂ ਹੋ ਗਈਆਂ, ਘਰ ਬਾਰ ਪਰਿਵਾਰ, ਗੱਡੀਆਂ ਮੋਟਰਾਂ, ਕੋਠੀਆਂ, ਕਾਰਾਂ, ਜ਼ਮੀਨਾਂ, ਜਾਇਦਾਦਾਂ, ਉਹਦੇ ਨੌਕਰੀਆਂ, ਪੇਸ਼ੇ, ਕੰਮ ਕਾਰਜ, ਕੰਮ ਕਾਰ, ਇਹ ਪਿਆਰੇ ਹੋ ਗਏ। ਮਹਾਰਾਜ ਕਹਿੰਦੇ ਦਾਤ ਪਿਆਰੀ, ਅੱਗੇ ਕੀ ਕਹਿੰਦੇ, ਕਹਿੰਦੇ ਵਿਸਰਿਆ ਦਤਾਰਾ, ਉਦੋਂ ਅੱਗੇ ਕੀ ਕਹਿੰਦੇ, ਕਹਿੰਦੇ ਜਾਣੇ ਨਾ ਹੀ ਮਰਨ ਵਿਚਾਰਾ। ਇਹ ਗੁਰਮਤਿ ਦੇ ਸਿਧਾਂਤ ਸਮਝਣੇ ਪੈਣੇ। ਜਿਹਨੇ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰਨਾ ਪੈਣਾ, ਤੇ ਜੇ ਬਾਪੂ ਨੂੰ ਘਰੇ ਉਹ ਇਹ ਕਹਿ ਕੇ ਤੁਰ ਗਏ ਤੇ ਬਾਪੂ ਵੀ ਕਹਿੰਦਾ ਚੰਗਾ, ਬੇਦਖਲ ਕਰ ਦਿੰਦਾ, ਉਹ ਵੀ ਬੱਚਾ ਅੱਗਿਆ ਕਾਰਨ ਨਾ ਹੋਵੇ, ਲਾਇਕ ਨਾ ਹੋਵੇ। ਪਹਿਲਾਂ ਤਾਂ ਮਾਂ ਬਾਪ ਬਥੇਰਾ ਸਮਝਾਉਂਦਾ, ਕਿਉਂਕਿ ਮਾਂ ਬਾਪ ਵੱਡੇ ਹੁੰਦੇ, ਉਹਨਾਂ ਨੂੰ ਗਿਆਨ ਹੁੰਦਾ, ਜ਼ਿੰਦਗੀ 'ਚ ਲੰਘੇ ਹੁੰਦੇ ਆ, ਤਜਰਬਾ ਹੁੰਦਾ ਜ਼ਿੰਦਗੀ ਦਾ। ਤੇ ਜੇ ਫਿਰ ਨਾ ਹੀ ਸਮਝੇ, ਫਿਰ ਆਪਾਂ ਅਖਬਾਰਾਂ 'ਚ ਹੀ ਪੜ੍ਹਦੇ ਵੀ ਫਲਾਨਾ ਬੇਦਖਲ ਕਰਤਾ। ਇਸ ਕਰਕੇ ਗੁਰੂ ਵੀ ਮਾਂ ਬਾਪ ਆ, ਵਾਰ ਵਾਰ ਸਮਝਾਉਂਦੇ ਆ ਸਾਨੂੰ, ਤੇ ਜੇ ਨਾ ਸਮਝੇ ਫਿਰ ਜਿੰਨੇ ਮਰਜ਼ੀ ਗੇੜੇ ਮਾਰੀ ਚੱਲ ਗਏ, ਫਿਰ ਗੇੜੇ ਹੀ ਹੋ ਜਾਂਦੇ ਆ ਗੁਰੂ ਘਰੇ। ਜੇ ਗੁਰੂ ਦੀ ਨਜ਼ਰ 'ਚ ਨਾ ਆਏ, ਗੁਰੂ ਨੇ ਸਾਡੇ 'ਤੇ ਮਿਹਰ ਭਰੀ, ਗੁਰੂ ਦੀ ਲਿਖਤ 'ਚ ਨਾ ਆਏ, ਅਸੀਂ ਗੁਰੂ ਦੀਆਂ ਨਜ਼ਰਾਂ ਥੱਲੇ ਨਾ ਆਏ, ਗੁਰੂ ਦੇ ਹੁਕਮ ਵਿੱਚ ਨਾ ਚੱਲੇ, ਫਿਰ ਗੇੜਿਆਂ ਵਾਲਾ ਹਿਸਾਬ ਹੀ ਹੋ ਜਾਂਦਾ। ਬਾਬੇ ਨਾਨਕ ਨੇ ਸਿੱਧਾਂ ਨੂੰ ਕਿਹਾ ਸੀ ਜਦੋਂ ਸੁਮੇਰ ਪਰਬ 'ਤੇ ਗਏ ਨਾ ਬਾਬਾ ਨਾਨਕ ਜੀ।
ਸਿੱਧਾਂ ਨੇ ਬੜੀ ਗਿਆਨ ਚਰਚਾ ਕੀਤੀ, ਬੜੇ ਸਵਾਲ ਕੀਤੇ ਬਾਬੇ ਨਾਨਕ ਨੂੰ। ਤੇ ਪਹਿਲੇ ਬਾਬਾ ਨਾਨਕ ਜੀ ਸੀ ਜਿਹੜੇ ਸਿੱਧ ਮੰਡਲੀ ਜਿੱਤ ਕੇ ਆਏ। ਸਿੱਧਾਂ ਨੇ ਕਿਹਾ ਵੀ ਜੇ ਇਹਨੂੰ ਆਪਦੇ ਵਿੱਚ ਰਲਾ ਲਈਏ, ਜਿਵੇਂ ਹੁਣ ਪਾਰਟੀਆਂ ਬਾਜੀਆਂ ਦੁਨੀਆ ਦੇ ਵਿੱਚ, ਹਰੇਕ ਪਾਰਟੀ ਕਹਿੰਦੀ ਜਿਹਦੇ ਮਗਰ ਚਾਰ ਬੰਦੇ ਹੈਗੇ ਤੇ ਜਿਹਨੂੰ ਬੋਲਣਾ ਆਉਂਦਾ, ਜਿਹਨੂੰ ਦੁਨੀਆਂ 'ਚ ਵਿਚਰਨਾ ਆਉਂਦਾ, ਦੁਨੀਆ ਮਗਰ ਲਾਉਣੀ ਆਉਂਦੀ ਹੈ, ਉਹਨੂੰ ਆਪਦੇ ਨਾਲ ਰਲਾ ਲਈਏ। ਪਰ ਬਾਬੇ ਨਾਨਕ ਦਾ ਇਹ ਫਰਕ ਸੀ, ਇੱਕ ਤਾਂ ਹੁੰਦਾ ਆਮ ਦੁਨੀਆਦਾਰੀ ਦੇ ਝੂਠ ਤੂਫਾਨ ਮਾਰਨੇ, ਇਹ ਲੀਡਰਾਂ ਦਾ ਕੰਮ ਹੁੰਦਾ ਰਾਜਨੀਤਿਕ ਬੰਦਿਆਂ ਦਾ, ਤੇ ਜਿਹੜਾ ਧਰਮ ਦਾ ਲੀਡਰ ਆ ਉਹਦਾ ਕੰਮ ਹੁੰਦਾ ਸੱਚ ਕਹਿਣਾ, ਸੱਚ ਬੋਲਣਾ, ਸੱਚ ਦੇ ਪਹਿਰਾ ਦੇਣਾ। ਉਹਦੀ ਕਰਨੀ ਤੇ ਕਹਿਣੀ 'ਚ ਨਹੀਂ ਕੋਈ ਫਰਕ ਹੁੰਦਾ, ਜੋ ਕਹਿਤੀ ਉਹੀ ਕਰਨੀ ਹੈ। ਤੇ ਜਿਹੜਾ ਆਮ ਬੰਦਾ ਰਾਜਨੀਤਿਕ ਆ ਦੁਨੀਆਦਾਰੀ ਦਾ, ਉਹਦੀ ਕਹਿਣੀ ਹੋਰ ਹੁੰਦੀ, ਕਰਨੀ ਹੋਰ ਹੁੰਦੀ। ਜਿਵੇਂ ਸੱਪ ਦੀ ਕੰਧ ਲੜ ਗਏ ਨਾ, ਜਿਵੇਂ ਮਖੌਟਾ ਕੋਈ ਹੋਰ ਪਾਇਆ ਹੋਵੇ, ਜਿਵੇਂ ਖੱਲ ਕੋਈ ਹੋਰ ਹੋਵੇ, ਰਾਜਨੀਤਿਕ ਅਤੇ ਜਿਹੜੇ ਦੁਨਿਆਵੀ ਬੰਦੇ ਉਹਨਾਂ ਦੀ ਗੱਲ ਇਹ ਹੁੰਦੀ। ਬਾਬੇ ਨਾਨਕ ਨੂੰ ਬੜੀ ਉੱਚੀ ਮੱਤ ਵਾਲਾ ਸਿੱਧ ਕਹਿੰਦੇ ਵੀ ਬੜਾ ਉੱਚੀ ਮੱਤ ਵਾਲਾ ਏ, ਬੜੀਆਂ ਸਿਆਣੀਆਂ ਗੱਲ, ਸਾਡੇ ਦਾ ਜਵਾਬ ਹੀ ਨਹੀਂ ਅੱਜ ਕੱਲ੍ਹ ਕੋਈ ਦੇ ਸਕਦਾ, ਤੇ ਅਸੀਂ ਏਡੇ ਏਡੀਆਂ ਸ਼ਕਤੀਆਂ ਦਿਖਾ ਤੀਆਂ ਤੇ ਇਹਦੇ 'ਤੇ ਕੋਈ ਪ੍ਰਭਾਵ ਹੀ ਨਹੀਂ ਪਿਆ। ਅਸੀਂ ਪਿੰਡਾਂ ਸ਼ਹਿਰਾਂ 'ਚ ਰਹਿਣ ਵਾਲੇ ਹਾਂ ਤੇ ਆਪਣੇ ਪਿੰਡਾਂ 'ਚ ਨਾ ਕਈ ਵਾਰੀ ਕੋਈ ਮਦਾਰੀ ਮਜ਼ਦੂਰੀ ਆਉਂਦੇ ਹੁੰਦੇ ਸੀ ਖੇਲੇ ਪਾਉਣ ਵਾਲੇ, ਤੇ ਉਹਨਾਂ ਨੇ ਕਈ ਚੀਜ਼ਾਂ ਦੀਆਂ ਕੱਪੜਿਆਂ 'ਚੋਂ ਕੱਢ ਕੱਢ ਦਿਖਾਉਣੀਆਂ। ਆਪਾਂ ਕਹਿ ਦਿੰਦੇ ਸੀ ਬੜਾ ਜਾਦੂਗਰ ਆ, ਅੱਜ ਵੀ ਵੱਡੇ ਵੱਡੇ ਸ਼ਹਿਰਾਂ 'ਚ ਇਹ ਸਰਕਸਾਂ ਲੱਗਦੀਆਂ, ਆਪਾਂ ਦੇਖ ਕੇ ਖੁਸ਼ ਹੁੰਦੇ, ਹੈਰਾਨ ਹੁੰਦੇ ਹਾਂ। ਪਰ ਸਿੱਧਾਂ ਨੇ ਮਹਾਰਾਜ ਨੂੰ ਉੱਡ ਉੱਡ ਕੇ ਦਿਖਾਇਆ ਆਕਾਸ਼ ਦੇ ਵਿੱਚ, ਸ਼ੇਰਾਂ ਦੇ ਰੂਪ ਬਣਾਏ, ਸੱਪਾਂ ਦੇ ਬਣਾਏ, ਕਿਤੇ ਛੋਟੇ ਬਣ ਜਾਣ ਕਿਤੇ ਵੱਡੇ ਬਣ ਜਾਣ, ਬੜੀਆਂ ਸ਼ਕਤੀਆਂ, ਬੜੀਆਂ ਕਰਾਮਾਤਾਂ। ਵੀ ਪਹਿਲੋਂ ਤਾਂ ਮਹਾਰਾਜ ਨੂੰ ਭਰਮਾਉਣ ਦੀਆਂ ਤੇ ਫਿਰ ਡਰਾਉਣ ਦੀਆਂ ਕਈ ਕਰਾਮਾਤਾਂ ਕੀਤੀਆਂ, ਮਹਾਰਾਜ ਡੋਲ ਬੈਠੇ ਰਹੇ। ਉਹ ਸੋਚਦੇ ਵੀ ਇਹ ਕੈਸਾ ਸ਼ਖਸ ਆ, ਨਾ ਤਾਂ ਸਾਤੋਂ ਪ੍ਰਭਾਵਿਤ ਹੋਇਆ ਤੇ ਨਾ ਹੀ ਡਰਿਆ। ਦੋ ਚੀਜ਼ਾਂ ਹੁੰਦੀਆਂ ਬੰਦੇ ਦੀਆਂ, ਜਾਂ ਤਾਂ ਬੰਦਾ ਡਰ ਜਾਂਦਾ ਜਾਂ ਫਿਰ ਪ੍ਰਭਾਵਿਤ ਹੋ ਕੇ ਉਹਦਾ ਚੇਲਾ ਬਣ ਜਾਂਦਾ। ਮਹਾਰਾਜ ਨਾ ਤਾਂ ਡਰੇ ਤੇ ਨਾ ਹੀ ਪ੍ਰਭਾਵਿਤ ਹੋਏ। ਕਹਿੰਦੇ ਕਵਣ ਗੁਰੂ ਕਿਸਕਾ ਤੂੰ ਚੇਲਾ, ਕਹਿੰਦੇ ਤੇਰਾ ਗੁਰੂ ਕੌਣ ਆ, ਤੂੰ ਚੇਲਾ ਕਿਦਾਂ, ਤੂੰ ਸਿੱਖਿਆ ਕਿੱਥੋਂ ਆ, ਤੂੰ ਕਿੱਡੀ ਕੁ ਵਿਦਿਆ ਦਾ ਮਾਲਕ ਹੈ, ਸਾਨੂੰ ਹਰਾਉਣ ਵਾਲਾ ਤਾਂ ਦੁਨੀਆਂ 'ਤੇ ਕੋਈ ਜੰਮਿਆ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧੂ ਐਵੇਂ ਹੰਕਾਰ ਨਹੀਂ ਕਰੀਦਾ। ਆਹ ਜਿਹੜੀਆਂ ਕਰਾਮਾਤਾਂ ਕਰਦੇ ਜਵਾਕਾਂ ਵਾਲੀਆਂ ਖੇਡਾਂ ਨੇ, ਉਹ ਹੈਰਾਨ ਹੋਰ ਹੋਏ। ਕਹਿੰਦੇ ਵੀ ਏਡੀ ਏਡੀਆਂ ਕਰਾਮਾਤਾਂ ਤੇ ਤੁਸੀਂ ਜਵਾਕਾਂ ਵਾਲੀਆਂ ਖੇਡਾਂ ਦੱਸਦੇ ਆ। ਇਹੀ ਗੱਲ ਬੰਦਾ ਸਿੰਘ ਬਹਾਦਰ ਨੂੰ, ਮਾਧੋ ਦਾਸ ਬਰਾਗੀ ਨੂੰ ਬਾਜਾਂ ਵਾਲੇ ਪਾਤਸ਼ਾਹ ਨੇ ਕਹੇ ਸੀ, ਜਦੋਂ ਉਹਦੇ ਚੇਲਿਆਂ ਨੇ ਮੰਤਰ ਮਾਰੇ ਨਾ, ਜਦੋਂ ਮਾਧੋ ਦਾਸ ਬਰਾਗੀ ਨੇ ਮੰਤਰ ਪੜ੍ਹੇ, ਮਹਾਰਾਜ ਕਹਿੰਦੇ ਮਾਧੋ ਦਾਸ ਆ ਬੱਚਿਆਂ ਵਾਲੀਆਂ ਖੇਡਾਂ ਨਾਲ ਡਰਾਉਣਾ ਸਾਨੂੰ। ਉਹ ਵੀ ਹੈਰਾਨ ਹੋਇਆ ਸੀ ਵੀ ਮੇਰੇ ਮੰਤਰਾਂ ਨਾਲ ਪਲੰਘ ਉੱਡਣ ਲੱਗ ਜਾਣ, ਧਰਤੀ 'ਚ ਗੜਦਿਆਂ ਪਹਾੜਾਂ ਨੂੰ ਮੈਂ ਪਹਾੜ ਹਿਲਾ ਦਿਆਂ, ਜਿਹਦੇ ਵੱਲ ਝਾਕਾਂ ਨੀਵੀਆਂ ਪਾ ਜੇ ਤੇ ਮੈਨੂੰ ਬੱਚਿਆਂ ਵਾਲੀਆਂ ਖੇਡਾਂ ਦੱਸਦਾ। ਇਹੀ ਗੱਲ ਸਿੱਧਾਂ ਨੂੰ ਕਈ ਵਾਰ ਬਾਬੇ ਨਾਨਕੇ ਨੇ ਕਹਿੰਦੇ ਬੱਚਿਆਂ ਵਾਲੀਆਂ ਖੇਡਾਂ, ਇਹਨਾਂ ਨਾਲ ਕੁਛ ਨਹੀਂ ਬਣਨਾ। ਫਿਰ ਥੱਕ ਹਾਰ ਕੇ ਨਾ ਕਹਿੰਦੇ ਤੁਸੀਂ ਸਾਡੇ ਇਉਂ ਕਰੋ, ਗੁਰੂ ਬਣ ਜਾਓ, ਗੁਰੂ ਬਣ ਜਾਓ ਸਾਡੇ। ਆਈ ਪੰਥੀ ਸਗਲ ਜਮਾਤੀ, ਉਹਨਾਂ ਦੀ ਪੰਥੀ ਦਾ ਪੰਥ ਦਾ ਨਾਂ ਸੀ ਆਈ। ਕਹਿੰਦੇ ਵੀ ਸਾਡੇ ਗੁਰੂ ਬਣ ਜਾਓ। ਮਹਾਰਾਜ ਕਹਿੰਦੇ ਕੀ ਹੋਊਗਾ ਤੁਹਾਡੇ ਗੁਰੂ ਬਣ ਕੇ? ਆਪਾਂ ਨੂੰ ਕੋਈ ਉਸਤਾਦ ਕਹਿ ਦੇਵੇ, ਗੁਰੂ ਕਹਿ ਦੇਵੇ, ਬੰਦਾ ਖੁਸ਼ ਹੋ ਜਾਂਦਾ ਵੀ ਮੇਰੀ ਬੜੀ ਇੱਜ਼ਤ ਕੀਤੀ। ਚਲੋ ਇੱਜ਼ਤ ਇੱਕ ਦੂਜੇ ਦੀ ਕਰਨੀ ਚਾਹੀਦੀ, ਜੇ ਕੋਈ ਇੱਜ਼ਤ ਕਰਦਾ ਉਹਦਾ ਵੀ ਸਤਿਕਾਰ ਕਰਨਾ ਚਾਹੀਦਾ। ਪਰ ਇਹ ਨਹੀਂ ਉਹਦੇ ਵਿੱਚ ਹੁੰਦਾ ਵੀ ਮੈਂ ਪਤਾ ਨਹੀਂ ਕੀ, ਮੈਂ ਨਾ ਆਵੇ, ਬਸ ਵੱਡਾ ਨਾ ਬਣੇ ਬੰਦਾ ਅੰਦਰੋਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਗੁਰੂ ਬਣ ਜਾਓ ਸਾਡੇ। ਆਪਣੇ ਅਰਗਾ ਹੁੰਦਾ ਤਾਂ ਥੋੜਾ ਜਿਹਾ ਆ ਜਾਂਦਾ ਮਾਣ ਦੇ ਵਿੱਚ। ਮਹਾਰਾਜ ਕਹਿੰਦੇ ਭਾਈ ਕੀ ਫਾਇਦਾ, ਗੁਰੂ ਬਣ ਕੇ ਵੀ ਕੋਈ ਫਾਇਦਾ ਹੋਣਾ, ਨਾ ਚੇਲੇ ਬਣ ਕੇ ਫਾਇਦਾ ਹੋਣਾ। ਫਾਇਦਾ ਤਾਂ ਉਹਦੇ ਗੁਣ ਗਾ ਕੇ ਹੋਣਾ ਰੱਬ ਦੇ ਨਿਰੰਕਾਰ ਦੇ, ਕਵਣ ਗੁਰੂ ਕਿਸਕਾ ਤੂੰ ਚੇਲਾ। ਇੱਥੇ ਚੇਲੇ ਨੇ ਵੀ ਜਾਣਾ, ਇੱਥੇ ਗੁਰੂ ਨੇ ਵੀ ਚਲੇ ਜਾਣਾ। ਚਾਰ ਜਣਾਂ ਦੀ ਜ਼ਿੰਦਗੀ ਤੇਰੀ, ਚਾਰ ਦਿਨਾਂ ਦਾ ਮੇਲਾ, ਚਾਰ ਦਿਨਾਂ ਦੀ ਆਉਣੀ ਜਾਣੀ ਤੇ ਚਾਰ ਦਿਨਾਂ ਦਾ ਖੇਲਾ, ਚਾਰ ਦਿਨਾਂ ਦਾ ਪਾਰਸ ਚੱਲਣਾ ਤੇ ਚਾਰ ਦਿਨਾਂ ਦਾ ਚੇਲਾ। ਇੱਥੇ ਤਾਂ ਚਾਰ ਦਿਨ ਦੀ ਜ਼ਿੰਦਗੀ ਹੈ, ਇਹਦਾ ਕਾਹਦਾ ਮਾਣ ਜ਼ਿੰਦਗੀ ਦਾ? ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਫਿਰ ਸੱਤ ਕਹਿੰਦੇ ਵੀ ਤੁਹਾਡੀ ਅਸੀਂ ਚਾਰ ਯੁੱਗਾਂ ਦੀ ਉਮਰ ਕਰ ਦਿਆਂਗੇ।
ਆਪਾਂ ਸਾਰੇ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਜੇ ਜੁਗਚਾਰੇ ਆਰਜਾਂ ਹੋਰ ਦਸੋਣੀ ਹੋਏ, ਇਦੋਂ ਵੀ ਦਸ ਗੁਣਾ ਵੱਧ ਜੇ ਭਾਵੇਂ ਉਮਰ ਤੋਂ ਕੀ ਲੈਣਾ, ਭਾਵੇਂ 40 ਯੁਗਾਂ ਦੀ ਹੋ ਜੇ, ਜਿਹੜੀ ਉਮਰ ਚ ਰੱਬ ਰੱਬ ਹੀ ਨਾ ਕੀਤਾ, ਕੋਈ ਚਗਿਆਈ ਨਾ ਕੀਤੀ, ਕਿਸੇ ਦਾ ਭਲਾਈ ਨਾ ਕੀਤਾ, ਦੁਨੀਆਂ ਚੋਂ ਮੁਹੱਬਤ ਹੀ ਨਾ ਖੱਟੀ, ਉਹ ਉਮਰ ਦਾ ਕੀ ਫਾਇਦਾ, ਕੋਈ ਨੇਕੀ ਚੰਗੇ ਕੰਮ ਨਾ ਕੀਤੇ। ਕਹਿੰਦੇ ਜੀ ਤੁਹਾਡਾ ਨਾਮ ਬਣ ਜੂ ਦੁਨੀਆਂ ਤੇ। ਮਹਾਰਾਜ ਕਹਿੰਦੇ ਨਵਾਂ ਖੰਡਾਂ ਵਿੱਚ ਜਾਣਗੇ ਨਾਲ ਚਲੇ ਸਭ ਕੋਈ, ਤੁਸੀਂ ਤਾਂ ਕਹਿੰਦੇ ਅਸੀਂ ਤੁਹਾਡੇ ਮਗਰ ਮਗਰ ਫਿਰਾਂਗੇ। ਨੌ ਖੰਡਾਂ ਚ ਨਾਮ ਬਣ ਜੇ ਤੇ ਸਾਰੀ ਸ੍ਰਿਸ਼ਟੀ ਮਗਰ ਤੁਰੀ ਫਿਰੇ ਭਾਵੇਂ, ਫਿਰ ਕਹਿੰਦੇ ਤੁਹਾਡਾ ਚੰਗਾ ਨਾਂ ਰਖਾ ਦਾਂਗੇ। ਜਿਵੇਂ ਅੱਜ ਕੱਲ ਆਪਾਂ ਕੈਲੰਡਰਾਂ ਤੇ ਪੋਰਟਰਾਂ ਤੇ ਪੜ੍ਹਦੇ ਵੀ 1008 108 ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਇਹੋ ਜਿਹੇ ਅੱਗੇ ਪਿੱਛੇ ਨਾਂ ਲਿਖਾ ਨੇ, ਮਾਰਤੰਡ ਇਹ ਅੱਗੇ ਪਿੱਛੇ ਨਾਂ ਨੂੰ ਵੱਡਾ ਕਰਕੇ ਲਿਖਾਉਣਾ ਵੀ ਚੰਗਾ ਦੁਨੀਆਂ ਦੇ ਵਿੱਚ ਪ੍ਰਭਾਵ ਪਵੇ। ਮਹਾਰਾਜ ਕਹਿੰਦੇ ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜਗਲੇ ਕੀ ਹੋਜੂ। ਕਹਿੰਦੇ ਆ ਜਸ ਦੀ ਜਗਤ ਕੋਈ ਕੀਰਤੀ ਵਡਿਆਈ ਖੱਟ ਲਾਂਗੇ। ਅਖੀਰ ਵਿੱਚ ਮਹਾਰਾਜ ਨੇ ਕਿਹਾ ਕਹਿੰਦੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ। ਕਹਿੰਦੇ ਜੇ ਇਹਦੀ ਨਜ਼ਰ ਚ ਨਾ ਆਏ ਨਾ ਫਿਰ ਕੁਛ ਵੀ ਨੀ, ਕੱਖ ਆ, ਕਿਸੇ ਨੇ ਨੀ ਬਾਤ ਪੁੱਛਣੀ। ਇਸ ਕਰਕੇ ਗੁਰੂ ਘਰ ਆ ਕੇ ਗੁਰੂ ਦੀ ਨਜ਼ਰ ਚ ਆਉਣਾ ਜ਼ਰੂਰੀ ਹੈ, ਗੁਰੂ ਦੇ ਗੌਣ ਸੁਣਨੇ, ਗੁਰੂ ਦੀ ਵਡਿਆਈ ਸੁਣਨੀ, ਕੀਰਤਨ ਸੁਣਨਾ, ਢਾਡੀ ਵਾਰਾਂ ਕਥਾ ਵਿਚਾਰਾਂ ਪ੍ਰਚਾਰ ਸੁਣਨਾ ਤੇ ਇਹਨੂੰ ਮੰਨਣਾ, ਹਿਰਦੇ ਚ ਵਸਾਉਣਾ, ਅਮਲ ਕਰ ਲੈਣਾ, ਇੱਥੋਂ ਕੁਝ ਸਿੱਖ ਕੇ ਜਾਣਾ, ਫਿਰ ਤਾਂ ਸਾਡਾ ਆਇਆ ਸਫਲ ਹੈ। ਤੇ ਨਹੀਂ ਮਹਾਰਾਜ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਅਪਕਾਰ। ਆਓ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਸਤਿਗੁਰਾਂ ਦੀ ਵਡਿਆਈ ਕਰਨ ਦਾ ਯਤਨ ਕਰੀਏ, ਉਹਨਾਂ ਦੇ ਇਤਿਹਾਸ ਵਿੱਚੋਂ ਕੁਝ ਵਡਿਆਈਆਂ ਕਰ ਲਈਏ, ਸਾਡਾ ਸਮਾਂ ਸਫਲਾ ਹੋ ਜਾਵੇ ਸਾਰਿਆਂ ਦਾ। ਕਿਉਂਕਿ ਜਦੋਂ ਗੁਰੂ ਦੀ ਵਡਿਆਈ ਕਰਦੇ ਨਾ ਸੀ ਉਦੋਂ ਸਾਡਾ ਸਮਾਂ ਸਫਲਾ, ਆ ਇੱਥੇ ਬੈਠੇ ਸਮਾਂ ਸਫਲਾ ਦਰਗਾਹ ਤੇ ਲਿਖਿਆ ਜਾਣਾ, ਤੇ ਜਿਹੜਾ ਸਮਾਂ ਅਸੀਂ ਬਾਹਰ ਗੁਜ਼ਾਰਦੇ ਹਾਂ ਉਹ ਤਾਂ ਦੁਨਿਆਵੀ ਦੁਨੀਆਂਦਾਰੀ ਚ ਨਿਕਲ ਜਾਂਦਾ, ਦੁਨੀਆਂ ਦੇ ਕਾਰਜਾਂ ਚ ਲੱਗ ਜਾਂਦਾ, ਉਹਦਾ ਆਪਦੇ ਰਹਿਣ ਬਹਿਣ ਸਹਿਣ ਬਹਿਣ ਖਾਣ ਪੀਣ ਚ ਲੱਗ ਜਾਂਦਾ। ਮੇਰੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੋਂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਪਦਾਰਥ ਚੰਗੇ ਲੱਗਦੇ ਆ ਸਾਨੂੰ, ਕੱਪੜੇ ਚੰਗੇ ਲੱਗਦੇ ਆ ਸਾਨੂੰ, ਫਿਰਨਾ ਤੁਰਨਾ ਚੰਗਾ ਲੱਗਦਾ ਸਾਨੂੰ, ਹੱਸਣਾ ਖੇਡਣਾ ਚੰਗਾ ਲੱਗਦਾ, ਅਸੀਂ ਦੁਨੀਆਂ ਦੇ ਆਨੰਦ ਮਾਣਦੇ ਆ ਤੇ ਇਹ ਚੰਗੇ ਲੱਗਦੇ ਆ। ਮਹਾਰਾਜ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੋਂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਪਰ ਇੱਕ ਰੱਬ ਦਾ ਨਾਂ ਜਿਹੜਾ ਉਹਨੂੰ ਵਿਸਾਰਤਾ, ਅਸਲ ਮੈਂ ਇਹ ਪਹਿਲਾਂ ਚੰਗਾ ਲੱਗੇ ਨਾ ਤੇ ਬਾਕੀ ਤਾਂ ਰੁਲਦੇ ਫਿਰਨੇ ਆ ਸੁੱਖ ਚਰਨਾ ਚ, ਬਾਕੀ ਤਾਂ ਮਹਾਰਾਜ ਇਹ ਨੀ ਕਹਿੰਦੇ ਤੁਹਾਡਾ ਘਰ ਨਾ ਹੋਵੇ, ਕਾਰ ਨਾ ਹੋਵੇ, ਪਰਿਵਾਰ ਨਾ ਹੋਵੇ, ਪੈਸਾ ਧੇਲਾ ਨਾ ਹੋਵੇ, ਕਾਰੋਬਾਰ ਇਹ ਨੀ ਕਹਿੰਦੇ ਮਹਾਰਾਜ। ਮਹਾਰਾਜ ਤਾਂ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰ। ਆ ਸਾਨੂੰ ਕਿਹਾ ਮਹਾਰਾਜ ਨੇ ਸੇਵਕ ਸਿੱਖ ਸਭੇ ਕਰਤਾਰਾ, ਸਾਡੀ ਤਾਂ ਸੁੱਖ ਮੰਗੀ ਮਹਾਰਾਜ ਨੇ। ਪਰ ਇਹ ਇੰਨੀ ਕੁ ਗੱਲ ਧਿਆਨ ਅਸੀਂ ਦਈਏ ਵੀ ਸਾਡੀਆਂ ਸੁੱਖਾਂ ਮਨਾਉਣ ਵਾਲੇ ਦਾ ਅਸੀਂ ਕਿੰਨਾ ਕੁ ਸ਼ੁਕਰਾਨਾ ਕਰਦੇ, ਇੱਥੇ ਗੱਲ ਮੁੱਕਣੀ ਆ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਨੇੜਤਾ ਵੱਧ ਗਈ ਨਾ ਜਹਾਂਗੀਰ ਦੀ, ਜਹਾਂਗੀਰ ਨੂੰ ਪਤਾ ਲੱਗ ਗਿਆ ਵੀ ਮੈਥੋਂ ਗਲਤ ਕੰਮ ਕਰਵਾ ਤਾ ਚੰਦੂ ਵਰਗਿਆਂ ਨੇ, ਨਿਜਾਮਤ ਖਾਂ ਵਰਗਿਆਂ ਨੇ, ਹੋਰ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਵੀ ਉਹਨਾਂ ਨੇ ਮੈਥੋਂ ਗਲਤ ਕੰਮ ਕਰਾ ਤਾ, ਮੈਥੋਂ ਮੇਰੇ ਮੋਢੇ ਤੇ ਰੱਖ ਕੇ ਚਲਾ ਲਈ ਤੇ ਦੁਸ਼ਮਣੀ ਆਪਦੀ ਕੱਢ ਲਈ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ, ਬੜੇ ਉਹਨਾਂ ਨੂੰ ਜ਼ੁਲਮ ਸਹਿਣੇ ਪਏ, ਬੜੇ ਦੁੱਖ ਸਹਿਣੇ ਪਏ ਤੇ ਮਹਾਰਾਜ ਤੋਂ ਨਾ ਫਿਰ ਭੁੱਲਾਂ ਮੰਗੀਆਂ, ਜਹਾਂਗੀਰ ਨੇ ਭੁੱਲਾਂ ਮੰਗੀਆਂ, ਮਾਫ਼ੀ ਮੰਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਨੇੜਤਾ ਵਰਦੀ ਦੇਖ ਕੇ ਨਾ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਮਜਨੂੰ ਦੇ ਟਿੱਲੇ ਤੇ ਮਹਾਰਾਜ ਨੇ ਦਿੱਲੀ ਡੇਰਾ ਲਾਇਆ ਹਰਗੋਬਿੰਦ ਸਾਹਿਬ ਜੀ ਨੇ, ਤੇ 500 ਰੁਪਈਆ ਹਰ ਰੋਜ਼ ਦਾ ਗੁਰੂ ਕੇ ਲੰਗਰਾਂ ਦੇ ਵਿੱਚ ਨਜ਼ਰਾਨਾ ਭੇਟ ਕਰਦਾ ਸੀ ਜਹਾਂਗੀਰ ਹਰ ਰੋਜ਼ ਦਾ ਉਹਨਾਂ ਸਮਿਆਂ ਦਾ। ਤੇ ਦਿੱਲੀ ਦੀਆਂ ਸੰਗਤਾਂ ਬਹੀਰਾਂ ਘੱਤ ਗਏ ਮਹਾਰਾਜ ਦੇ ਦਰਸ਼ਨ ਕਰਨ ਆਈਆਂ, ਲੰਗਰ ਚੱਲਣ ਲੱਗ ਗਏ, ਪੰਗਤਾਂ ਲੱਗ ਗਈਆਂ, ਕੀਰਤਨ ਹੁੰਦੇ ਆ, ਢਾਡੀ ਵਾਰਾਂ ਗਾਈਆਂ ਜਾਂਦੀਆਂ, ਜੋਧੇ ਜੰਗਾਂ ਯੁੱਧਾਂ ਦਾ ਅਭਿਆਸ ਕਰਦੇ ਆ। ਦਿੱਲੀ ਦੇ ਵਿੱਚ ਸਵਰਗ ਉੱਤਰ ਬਣ ਗਿਆ, ਕਿਉਂਕਿ ਜਿੱਥੇ ਬਾਬੇ ਨੇ ਪੈਰ ਧਰਤਾ ਨਾ, ਜਿੱਥੇ ਬਾਬਾ ਪੈਰ ਧਰੇ
ਪੂਜਾ ਆਸਣ ਥਾਪਣਾ ਸੋਹਿਆ। ਜਿੱਥੇ ਬਾਬਾ ਜਾ ਕੇ ਬਹਿ ਗਿਆ ਉਹ ਧਰਤੀ ਭਾਗਾਂ ਵਾਲੀ ਬਣ ਗਈ, ਉਹ ਪੂਜਣ ਯੋਗ ਹੋ ਗਈ, ਮਿੱਟੀ ਵੀ ਉਹ ਪੱਥਰ ਵੀ ਪੂਜਣ ਯੋਗ ਹੋ ਗਏ। ਤੇ ਇਹ ਨੇੜਤਾ, ਇਹ ਚੜ੍ਹਦੀ ਕਲਾ, ਇਹ ਸਾਰਾ ਕੁਝ ਦੇਖ ਕੇ ਚੰਦੂ ਵਰਗਿਆਂ ਨੂੰ ਫਿਕਰ ਪੈ ਗਿਆ ਵੀ ਅਸੀਂ ਮਾੜਾ ਬੜਾ ਕੀਤਾ, ਤੇ ਜੇ ਕਿਤੇ ਬਹੁਤੀ ਨੇੜਤਾ ਰਾਜੇ ਨਾਲ ਹੋ ਗਈ ਤੇ ਸਾਨੂੰ ਸਜ਼ਾਵਾਂ ਮਿਲਣਗੀਆਂ ਉਹਦੇ ਮਨ ਚ, ਕਿਉਂਕਿ ਮਾੜੇ ਬੰਦੇ ਦੇ ਮਨ ਚ ਨਾ ਪਹਿਲਾਂ ਹੀ ਕੋਈ ਨਾ ਕੋਈ ਗੱਲ ਉਹ ਜੀ ਆ ਜਾਂਦੀ ਹੈ, ਕੁਦਰਤ ਉਹਨੂੰ ਦੱਸ ਦਿੰਦੀ ਵੀ ਤੂੰ ਐਂ ਕੀਤਾ ਤੇਰੇ ਨਾਲ ਐਂ ਵੀ ਹੋਣਾ, ਜੇ ਜਾ ਤੂੰ ਬੀਜਣਾ ਉਹ ਜਿਹਾ ਹੀ ਤੈਨੂੰ ਵੱਢਣਾ ਪੈਣਾ ਏ, ਜੇ ਜਾ ਬੀਜੇਗਾ ਜੈਸਾ ਬੀਜੇ ਸੋ ਲੋਨੇ ਕਰਮਾ ਸੰਧੜਾ ਖੇਤ। ਇਹ ਅਸੀਂ ਆਪਾਂ ਵੀ ਸਾਰੇ ਧਿਆਨ ਦੇਈਏ ਇਸ ਗੱਲ ਤੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਜਦੋਂ ਨਮੂਜੀਏ ਕੋਲੇ ਚੰਦੂ ਗਿਆ, ਨਜ਼ਰਾਨੇ ਦਿੱਤੇ, ਨਮੂਜੀਏ ਨੂੰ ਖਰੀਦ ਲਿਆ ਪੰਡਤ ਨੂੰ ਵੀ ਤੂੰ ਰਾਜੇ ਨੂੰ ਐਂ ਕਹਿ ਦੇ, ਜਾ ਕੇ ਨਾ ਜਹਾਂਗੀਰ ਢਿੱਲਾ ਮਿੱਸਾ ਸੀ, ਇਹ ਸਰੀਰ ਠੀਕ ਨਹੀਂ ਸੀ ਕਈ ਦਿਨਾਂ ਤੋਂ। ਤੇ ਇਹ ਮੌਕੇ ਨੂੰ ਸਾਂਭਦਿਆਂ ਹੋਇਆਂ ਚੰਦੂ ਨੇ ਪੰਡਤ ਨੂੰ ਦੇ ਕੇ ਨਾ ਨਮੂਜੀਏ ਨੂੰ ਭੇਟਾਵਾਂ ਦੇ ਕੇ, ਪੈਸੇ ਦੇ ਕੇ, ਰਸਤਾ ਬਸਤਾ ਦੇ ਕੇ, ਕਹਿੰਦਾ ਵੀ ਤੂੰ ਜਾ ਕੇ ਜਹਾਂਗੀਰ ਨੂੰ ਇਹ ਕਹਿ ਵੀ ਤੇਰੇ ਲਈ ਜੇ ਹਰਗੋਬਿੰਦ ਗੁਰੂ ਅਰਜਨ ਦੇਵ ਦੇ ਪੁੱਤਰ ਸਿੱਖਾਂ ਦੇ ਗੁਰੂ ਤੇਰੇ ਲਈ ਜੇ ਕਿਸੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਬੈਠ ਕੇ ਜੇ ਤੇਰੇ ਲਈ ਭਗਤੀ ਕਰਨ, ਬੰਦਗੀ ਕਰਨ, ਤੇ ਤੇਰੇ ਤੋਂ ਇਹ ਸਾੜ ਸਤੀ ਟਲ ਸਕਦੀ ਹੈ, ਤੇਰੇ ਤੋਂ ਮਾੜੀਆਂ ਬਲਾਵਾਂ ਟਲ ਸਕਦੀਆਂ। ਜਦੋਂ ਨਾ ਬੰਦਾ ਰੱਬ ਤੋਂ ਬੇਮੁੱਖ ਹੋ ਜੇ ਤੇ ਉਦੋਂ ਬਲਾਵਾਂ ਚੁੰਬੜਦੀਆਂ ਆ ਕੇ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਬਜੋਗ, ਤੇ ਜਦੋਂ ਰੱਬ ਦੇ ਨੇੜੇ ਆ ਫਿਰ ਬਲਾਵਾਂ ਦੂਰ ਰਹਿੰਦੀਆਂ। ਦੋ ਹੀ ਗੱਲਾਂ, ਜੇ ਅਸੀਂ ਰੱਬ ਦੇ ਨਹੀਂ ਨੇੜੇ ਤੇ ਦੁਨੀਆਂ ਦੀਆਂ ਬਲਾਵਾਂ ਸਾਡੇ ਨੇੜੇ ਆ, ਤੇ ਜੇ ਅਸੀਂ ਰੱਬ ਦੇ ਨੇੜੇ ਆ ਤੇ ਦੁਨੀਆਂ ਦੀਆਂ ਜਿਹੜੀਆਂ ਭਿਆਨਕ ਬਲਾਵਾਂ ਨੇ ਉਹ ਦੂਰ ਆ। ਗੁਰਬਾਣੀ ਕਹਿੰਦੀ ਬਿਨ ਨਾਵੈ ਬਾਜ ਸਨਾਤ, ਸਨਾਤ ਨਾਮ ਆ ਭੂਤਨੇ ਦਾ। ਤੇ ਮਹਾਰਾਜ ਕਹਿੰਦੇ ਆ ਮਰਿਆ ਹੋਇਆ ਭੂਤਨਿਆਂ ਤੋਂ ਨਾ ਡਰੋ, ਕਿਉਂਕਿ ਜਿਹੜਾ ਨਾਮ ਨੀ ਜਪਦਾ ਬੰਦਾ ਬਿਨ ਨਾਵੈ ਬਾਜ ਸਨਾਤ ਉਹ ਤਾਂ ਆਪ ਹੀ ਭੂਤਨਾ, ਜਿਹਦੇ ਪੱਲੇ ਕੋਈ ਮਾੜਾ ਮੋਟਾ ਨਾਮ ਹੈ ਨੀ, ਦਇਆ ਹੈ ਨੀ, ਪਰਉਪਕਾਰ ਹੈ ਨੀ, ਨੇਕੀਆਂ ਹੈ ਨੀ, ਚੰਗਿਆਈਆਂ ਹੈ ਨੀ, ਚੰਗੇ ਬੀਜ ਨੀ ਜਿਹਨੇ ਬੀਜੇ, ਕਹਿੰਦੇ ਆਪਦੇ ਆਪ ਨੂੰ ਮਨੁੱਖ ਨਾ ਸਮਝੇ। ਇਹਨਾਂ ਚ ਚੰਦੂ ਵਰਗੇ ਸੀ, ਜਿਉਂਦੇ ਹੀ ਭੂਤਨੇ ਸੀ ਜਿਹੜੇ। ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਗਏ ਆ ਤੇ ਉੱਥੇ 52 ਰਾਜੇ ਕੈਦ ਕੀਤੇ ਹੋਏ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ। 52 ਰਾਜੇ ਕੈਦ ਨੇ ਜਿਨ੍ਹਾਂ ਤੇ ਬੜੇ ਤਸੱਦਦ ਹੁੰਦੇ ਆ, ਨਾ ਭੋਜਨ ਚੰਗਾ ਮਿਲਦਾ, ਨਾ ਕੋਈ ਰਹਿਣ ਸਹਿਣ ਠੀਕ ਹੈ, ਸਜ਼ਾਵਾਂ ਘੱਟ ਰਹੇ ਆ, ਕਿਉਂਕਿ ਜਿਹੜਾ ਗੁਲਾਮ ਹੀ ਬਣਾ ਲਿਆ, ਜਿਹਨੇ ਜੇਲ੍ਹ ਵਿੱਚ ਹੀ ਸੁੱਟਤਾ, ਜਿਹੜਾ ਬੰਦਗੋਈ ਕਰ ਲਿਆ, ਜਿਹੜਾ ਕੈਦੀ ਹੋ ਗਿਆ, ਤੇ ਫਿਰ ਜਿਹੜੀ ਹਕੂਮਤਾਂ ਨੂੰ ਆਪਦੇ ਹਿਸਾਬ ਕਿਤਾਬ ਨਾਲ ਰੱਖਦੀ ਆ। ਇੱਧਰ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਚ ਗਏ ਆ ਤੇ ਗੁਰੂ ਦੇ ਜਦੋਂ ਦਰਸ਼ਨ ਕੀਤੇ ਨਾ ਰਾਜੇ ਮਹਾਰਾਜਿਆਂ ਨੇ, ਜਦੋਂ ਪਰਮਾਤਮਾ ਦੇ ਦਰਸ਼ਨ ਕੀਤੇ ਸੋਹਣੀ ਸੂਰਤ ਦੇ, ਮਨ ਮੋਹਿਆ ਗਿਆ, ਮੇਰੇ ਪਾਤਸ਼ਾਹ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚਿਹਰੇ। ਜਦੋਂ ਦਰਸ਼ਨ ਕੀਤੇ ਨਾ ਮਨ ਤਪਦੇ ਹੋਏ ਠੰਡੇ ਹੋ ਗਏ, ਸ਼ਾਂਤ ਹੋ ਗਏ ਮਨ, ਚਿਹਰਿਆਂ ਤੇ ਖੁਸ਼ਹਾਲੀ ਛਾ ਗਈ। ਇੱਥੋਂ ਦੇ ਇਕੱਲੇ ਬੰਦੀ ਨੀ, ਇੱਥੋਂ ਦੇ ਜਿਹੜੇ ਕਰਮਚਾਰੀ ਸੀ ਉਹ ਵੀ ਗੁਰੂ ਦਾ ਆਬਦ ਕਰਦੇ ਆ, ਸਤਿਕਾਰ ਕਰਦੇ, ਹਰੀਦਾਸ ਦਰੋਗੇ ਵਰਗੇ, ਲਾਲੀਆਂ ਚੜ ਗਈਆਂ ਸਭ ਨੂੰ। ਜਿਹੜਾ ਕਿਤੇ ਆਜ਼ਾਦ ਬੀਆਬਾਨ ਲੱਗਦਾ ਸੀ ਗਵਾਲੀਅਰ, ਕੈਦਾਂ ਲੱਗਦੀਆਂ ਸੀ, ਤੇ ਅੱਜ ਉਹੀ ਕਾਲ ਕੋਠੜੀਆਂ, ਉਹੀ ਕੈਦਾਂ, ਉਹੀ ਆਜ਼ਾਦ ਬੀਆਬਾਨ, ਜੰਗਲਾਂ ਦੇ ਵਿੱਚ ਮੰਗਲ ਲਾਉਣ ਵਾਲਾ ਸਤਿਗੁਰੂ ਚਲਿਆ ਗਿਆ। ਅੰਮ੍ਰਿਤ ਬਾਣੀ ਮਹਾਰਾਜ ਦਸਣਾ ਚੋਂ ਬੋਲਦੇ, ਬਚਨ ਸੁਣਾਉਂਦੇ ਹੈ, ਦੋ ਟਾਈਮ ਸਤ ਸੰਗਤ ਹੁੰਦੀ ਹੈ, ਤੇ ਸਾਰੇ ਮਹਾਰਾਜ ਦੇ ਚਰਨਾਂ ਤੇ ਹਰਦਾਸ ਦਰੋਗੇ ਨੂੰ ਮਹਾਰਾਜ ਕਹਿੰਦੇ, ਹਰਦਾਸ ਠੀਕ ਆ, ਤੇਰੀ ਡਿਊਟੀ ਹੈ, ਤੂੰ ਇੰਚਾਰਜ ਆ ਇੱਥੋਂ ਦਾ, ਪਰ ਸਵੇਰੇ ਸ਼ਾਮ ਨਾ ਸਾਰਿਆਂ ਨੂੰ ਸੰਗਤ ਵਿੱਚ ਬਿਠਾਇਆ ਕਰ ਸਾਰਿਆਂ ਨੂੰ, ਕਿਉਂ ਜਿਹੜੇ ਪਰਿਵਾਰਾਂ ਤੋਂ ਪਤਾ ਨਹੀਂ ਕਦੋਂ ਦੇ ਵਿਛੜੇ ਹੈ, ਬੱਚਿਆਂ ਤੋਂ ਪਤਾ ਨਹੀਂ ਕਦੋਂ ਦੇ ਵਿਛੜੇ ਹੈ, ਇਹਨਾਂ ਦੇ ਬੱਚੇ ਕਿਤੇ ਹੈ ਕਿ ਨਹੀਂ, ਇਹਨਾਂ ਨੂੰ ਕੋਈ ਪਤਾ ਨਹੀਂ, ਘਰ ਬਾਰ ਉੱਜੜ ਕੇ ਕ ਵੱਸਦੇ ਹੈ, ਇਹ ਲੋਕ ਜਿਹੜੇ ਬੜੇ ਦੁਖੀ ਨੇ,
ਤੇ ਇਹਨਾਂ ਦੇ ਹਿਰਦਿਆਂ ਦੇ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਪੈਣੀ ਆ ਗੁਰਬਾਣੀ ਦੀ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜੰਮ ਕੀ ਫੰਦਾ। ਤੇ ਇਹ ਗਵਾਲੀਅਰ ਦਾ ਕਿਲਾ ਸਵਰਗ ਬਣ ਗਿਆ। ਮਹਾਰਾਜ ਦੇ ਬਚਨ ਸੁਣਦੇ ਆ ਚਿੰਤਾਵਾਂ ਉੱਡ ਗਈਆਂ। ਇਉਂ ਮਹਿਸੂਸ ਹੋ ਗਿਆ ਵੀ ਹੁਣ ਸਾਨੂੰ ਬਚਾਉਣ ਵਾਲਾ ਆ ਗਿਆ, ਹੁਣ ਸਾਨੂੰ ਰੱਖਣ ਵਾਲਾ ਆ ਗਿਆ, ਹੁਣ ਸਾਨੂੰ ਦਿਲਾਸੇ ਦੇਣ ਵਾਲਾ, ਸਾਨੂੰ ਗਲ ਦੇ ਨਾਲ ਲਾਉਣ ਵਾਲਾ, ਸਾਨੂੰ ਧੀਰਜ ਦੇਣ ਵਾਲਾ, ਸਾਡੀ ਬਾਂਹ ਫੜਨ ਵਾਲਾ, ਸਾਨੂੰ ਡੁੱਬਦਿਆਂ ਨੂੰ ਪਾਰ ਲਾਉਣ ਵਾਲਾ ਆ ਗਿਆ। ਤੇ ਇਹ ਰਿਪੋਰਟਾਂ ਚੰਦੂ ਨੂੰ ਵੀ ਮਿਲੀਆਂ ਵੀ ਮਹਾਰਾਜ ਦਾ ਤਾਂ ਸਤਿਕਾਰ ਹੀ ਬੜਾ ਹੁੰਦਾ ਕਿਲੇ ਦੇ ਵਿੱਚ। ਸਾਰੇ ਕੈਦੀ ਸਾਰੇ ਕਰਮਚਾਰੀ ਮਹਾਰਾਜ ਦੇ ਚਰਨਾਂ ਦੇ ਭੌਰੇ ਬਣ ਗਏ ਹੈ। ਇਹ ਦਰੋਗਾ ਹਰੀਦਾਸ ਖੱਤਰੀ ਤੇ ਇਹ ਚੰਦੂ ਦਾ ਮਿੱਤਰ ਸੀ, ਚੰਦੂ ਦਾ ਮਿੱਤਰ ਸੀ ਬੜਾ ਪੁਰਾਣਾ ਬਚਪਨ ਦਾ ਮਿੱਤਰ ਚੰਦੂ ਦਾ। ਇਹਨੇ ਕਿਹਾ ਵੀ ਮੈਂ ਆਪਦੇ ਮਿੱਤਰ ਨੂੰ ਕਹਿੰਦਾ ਵੀ ਅਰਜਨ ਦਾ ਜਿਹੜਾ ਪੁੱਤਰ ਆਇਆ ਨਾ, ਉਹ ਸ਼ਬਦ ਗੁਰੂ ਨਹੀਂ ਸੀ ਵਰਤਦਾ ਚੰਦੂ, ਕਿਉਂਕਿ ਵਿਰੋਧੀ ਬੰਦਾ ਸਤਿਕਾਰ ਵਾਲਾ ਸ਼ਬਦ ਨਹੀਂ ਵਰਤਦਾ ਹੁੰਦਾ। ਕਹਿੰਦਾ ਇਹਨੂੰ ਜ਼ਹਿਰ ਦੇ ਦੇ, ਇਹਨੂੰ ਖਤਮ ਕਰ ਦੇ, ਤੂੰ ਮੇਰਾ ਮਿੱਤਰ ਹੈ, ਇਹ ਮੇਰਾ ਦੁਸ਼ਮਣ ਹੈ, ਤੇ ਇਹਦੇ ਪਿਓ ਨੇ ਇਹਦਾ ਰਿਸ਼ਤਾ ਮੇਰੀ ਧੀ ਦਾ ਹੋਇਆ ਮੋੜਿਆ ਸੀ, ਤੇ ਮੈਂ ਇਹਦੇ ਪਿਓ ਤੋਂ ਤਾਂ ਵੈਰ ਲੈ ਲਿਆ, ਹੁਣ ਇਹਦੀ ਵਾਰੀ ਹੈ। ਜਿਵੇਂ ਹਰੀਦਾਸ ਖੱਤਰੀ ਨੂੰ ਖਤ ਲਿਖਦਾ ਤੇ ਖਤ ਦੇ ਵਿੱਚ ਗੁਰੂ ਪ੍ਰਤੀ ਬੜੇ ਭੱਦੇ ਸ਼ਬਦ ਲਿਖੇ ਹੈ, ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਵਾਲ, ਭਾਈ ਜਗਸੀਰ ਸਿੰਘ ਬੰਗਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਚੰਦੂ ਨੇ ਖਤ ਲਿਖਿਆ ਆਪਣੇ ਮਿੱਤਰ ਨੂੰ ਤੇ ਖਤ ਵਿੱਚ ਲਿਖਦਾ ਏ ਚੰਦੂ ਕਹਿੰਦਾ ਤੂੰ ਮੇਰਾ ਬਚਪਨ ਦਾ ਮਿੱਤਰ ਆ ਹਰੀਦਾਸ ਦਰੋਗੇ ਨੂੰ ਲਿਖਦਾ ਚੰਦੂ ਕਹਿੰਦਾ ਸੁਣ ਗੱਲ ਮੇਰੀ ਮੇਰੇ ਮਿੱਤਰ ਪਿਆਰੇ ਇੱਕ ਤਾਂ ਹੁੰਦਾ ਨਾ ਉਹ ਮਿੱਤਰ ਹੁੰਦਾ ਜਿਹੜਾ ਚੰਗੇ ਪਾਸੇ ਲਾਵੇ ਤੇ ਜਿਹੜਾ ਮਾੜੇ ਕੰਮ ਕਰਾਵੇ ਉਹ ਕਾਹਦਾ ਮਿੱਤਰ ਉਹ ਤਾਂ ਬੈਰੀ ਤੋਂ ਵੀ ਮਾੜਾ ਚੰਦੂ ਕਹਿੰਦਾ ਗੱਲ ਸੁਣ ਮੇਰੀ ਮੇਰੇ ਮਿੱਤਰ ਪਿਆਰੇ ਛੋਟਾ ਜਿਹਾ ਇੱਕ ਕੰਮ ਤੂੰ ਕਰਦੇ ਤੇ ਮੈਂ ਜਾਵਾਂ ਬਲਹਾਰੀ ਕਹਿੰਦਾ ਮੈਂ ਜਦੋਂ ਬੰਦੇ ਨੇ ਕੋਈ ਮਾੜਾ ਕੰਮ ਲੈਣਾ ਹੋਵੇ ਨਾ ਬੜੀ ਸਖਤ ਕਰਦਾ ਫਿਰ ਕਹਿੰਦਾ ਛੋਟਾ ਜਿਹਾ ਇੱਕ ਕੰਮ ਤੂੰ ਕਰਦੇ ਮੈਂ ਜਾਵਾਂ ਬਲਹਾਰੀ ਧਨ ਦੌਲਤ ਦੇ ਢੇਰ ਬਖਸ਼ ਦੋ ਤੇ ਛੱਤ ਦੋ ਮਹਿਲ ਚਵਾਰੇ ਕਹਿੰਦਾ ਤੈਨੂੰ ਧਨ ਦੌਲਤਾਂ ਦੇ ਢੇਰ ਦੇ ਦੋ ਤੇਰੇ ਮਹਿਲ ਬੰਗਲੇ ਛੱਤ ਦੋ ਧਨ ਦੌਲਤ ਦੇ ਢੇਰ ਬਖਸ਼ ਦੋ ਤੇ ਛੱਤ ਦੋ ਮਹਿਲ ਦਲਾਰੇ ਮਹਿਲ ਮਨਾਰੇ ਜ਼ਹਿਰ ਦੇ ਕੇ ਤੂੰ ਮਾਰ ਦੇ ਜ਼ਹਿਰ ਦੇ ਕੇ ਤੂੰ ਮਾਰ ਮਕਾ ਦੇ ਅਰਜਨ ਦੇ ਦਲਾਰੇ ਅਜੀਤ ਬਾਲ ਦੇ ਪਾਰਸ ਤੇਰੇ ਘਰ ਦੋਂ ਮਾਰੇ ਨਿਆਰੇ ਇਹਨੇ ਲਾਲਚ ਦਿੱਤਾ ਹਰੀਦਾਸ ਦਰੋਗੇ ਨੂੰ ਪਹਿਲਾਂ ਇਹਨੇ ਆਪਣੀ ਮਿੱਤਰਤਾਈ ਦਾ ਵਾਸਤਾ ਪਾਇਆ ਤੇ ਫਿਰ ਇਹ ਕਹਿੰਦਾ ਵੀ ਮੈਂ ਬਾਦਸ਼ਾਹ ਕੋਲੋਂ ਤੈਨੂੰ ਬੜੇ ਵੱਡੇ ਅਹੁਦੇ ਤੇ ਪਹੁੰਚਾ ਦੂੰਗਾ ਮੈਂ ਆਪਣੇ ਵੱਲੋਂ ਵੀ ਤੈਨੂੰ ਬੜਾ ਵੱਡਾ ਮਾਣ ਬਖਸ਼ੂੰਗਾ ਧਨ ਦੌਲਤਾਂ ਮਹਿਲ ਮਨਾਰੇ ਬਖਸ਼ ਦੂੰਗਾ ਤੇ ਤੂੰ ਮੇਰੀ ਗੱਲ ਨੂੰ ਮੰਨ ਤੇਰੇ ਕੋਲੇ ਬੰਦੀ ਆ ਹਰਗੋਬਿੰਦ ਗੁਰੂ ਅਰਜਨ ਦਾ ਲਾਡਲਾ ਇਹਨੂੰ ਜ਼ਹਿਰ ਦੇ ਕੇ ਜਾਂ ਕਿਸੇ ਹੋਰ ਬਹਾਨੇ ਨਾਲ ਖਤਮ ਕਰ ਦੇ ਰੱਬ ਥੋੜੀ ਖਤਮ ਹੋ ਸਕਦਾ ਦੁਨੀਆਂ ਖਤਮ ਹੋ ਜਾਂਦੀ ਹੈ ਖਤਮ ਕਰਨ ਵਾਲੇ ਖਤਮ ਹੋ ਜਾਂਦੇ ਨੇ ਜਿਹੜਾ ਪਰਮਾਤਮਾ ਦੁਨੀਆਂ ਨੂੰ ਸਵਾਸ ਦੇਣ ਵਾਲਾ ਉਹਨੂੰ ਕੌਣ ਖਤਮ ਕਰਨ ਵਾਲਾ ਦੁਨੀਆਂ ਤੇ ਅੱਜ ਇਹ ਚੰਦੂ ਜ਼ਹਿਰ ਦੇਣ ਦੀ ਗੱਲ ਕਰ ਰਿਹਾ ਤੇ ਪਹਿਲਾਂ ਗੁਰੂ ਅਰਜਨ ਦੇ ਮਹਾਰਾਜ ਦੇ ਭਰਾ ਨੇ ਵੀ ਇਹੀ ਕਾਰਨ ਕੀਤਾ ਸੀ ਉਹਨੇ ਵੀ ਉਹ ਲੋਕ ਖਰੀਦੇ ਵੀ ਜਿਹੜੇ ਮਹਾਰਾਜ ਦੇ ਕੋਲੇ ਚਲੇ ਜਾਣ ਇਹਨੇ ਵੀ ਜ਼ਹਿਰਾਂ ਪਵਾਈਆਂ ਖੀਰਾਂ ਦੇ ਵਿੱਚ ਇਹਨੇ ਵੀ ਕਿਸੇ ਔਰਤ ਨੂੰ ਵੀ ਕਿਹਾ ਵੀ ਤੂੰ ਆਪਣੇ ਸੀਨੇ ਨੂੰ ਜ਼ਹਿਰ ਲਾ ਕੇ ਚਲੀ ਜਾ ਤੇ ਹਰਗੋਬਿੰਦ ਜਿਹੜਾ ਬੱਚਾ ਨਾ ਇਹਨੂੰ ਦੁੱਧ ਪਿਆਈ ਤੇ ਮਰਜੂ ਜ਼ਹਿਰ ਨਾਲ ਬੜੇ ਪਾਪੜ ਵੇਲੇ ਪਰ ਜਿਹੜਾ ਸਤਿਗੁਰੂ ਅਕਾਲ ਪੁਰਖ ਹੈ ਉਹ ਰਹਿਮਤਾ ਵਰਸਾਉਣ ਵਾਲਾ ਜਿਹੜਾ ਉਹਦਾ ਕੋਈ ਬਿੰਗਾ ਬਾਲ ਨਹੀਂ ਕਰ ਸਕਦਾ ਤੇ ਨਾ ਉਹਦੇ ਸੇਵਕ ਦਾ ਅੱਜ ਚੰਦੂ ਵੀ ਕਹਿ ਰਿਹਾ ਵੀ ਹਰਗੋਬਿੰਦ ਨੂੰ ਜ਼ਹਿਰ ਦੇ ਦੇ ਤੇ ਜਿਹੜਾ ਹਰੀਦਾਸ ਦਰੋਗਾ ਜਦੋਂ ਨੇ ਖਤ ਪੜਿਆ ਨਾ ਜਦੋਂ ਇਹਨੇ ਖਤ ਦੇ ਵਿੱਚ ਗੁਰੂ ਸਾਹਿਬ ਦੇ ਲਈ ਐਡੇ ਅਪਜਨਕ ਸ਼ਬਦ ਪੜੇ ਨੇ ਤੇ ਗੁਰੂ ਸਾਹਿਬ ਦੇ ਲਈ ਜ਼ਹਿਰ ਦੀ ਗੱਲ ਕੀਤੀ ਜਿਹੜਾ ਬੰਦਾ ਜਾਣ ਵਾਰਦਾ ਹੋਵੇ ਨਾ ਰੱਬ ਤੋਂ ਪਰਮੇਸ਼ਰ ਤੋਂ ਬੇਸ਼ੱਕ ਹਰਦਾਸ ਦਰੋਗਾ ਪਹਿਲੀ ਵਾਰ ਮਿਲਿਆ ਸੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਜ਼ਰੂਰ ਧਿਆਨ ਦਿਓ ਇਸ ਗੱਲ ਤੇ ਪਹਿਲੀ ਵਾਰ ਮਿਲਿਆ ਤੇ ਪਹਿਲੀ ਵਾਰ ਹੀ ਉਹਦਾ ਹੋ ਗਿਆ ਅਸੀਂ ਤਾਂ ਜਦੋਂ ਦੇ ਜੰਮੇ ਹਾਂ ਉਦੋਂ ਤੋਂ ਹੀ ਗੁਰੂ ਘਰੇ ਆਉਣੇ ਹਾਂ ਬਾਪੂ ਬੇਬੇ ਦੀ ਉਂਗਲ ਫੜ ਕੇ ਅੱਜ ਸਾਡੇ ਬੱਚੇ ਆਉਂਦੇ ਪਹਿਲਾਂ ਆਪਾਂ ਆਉਂਦੇ ਸੀ ਸਾਰੀ ਉਮਰ ਹੀ ਲੰਘ ਜਾਂਦੀ ਸਾਡੀ ਆਉਂਦਿਆਂ ਦੀ ਤੇ ਪਰ ਇਹਦੇ ਹੋਣਾ ਕਦੋਂ ਆ ਇਹ ਦੇਖਣਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਤੇ ਹੋਣਾ ਕਿਵੇਂ ਆ ਮਹਾਰਾਜ ਦੇ ਬਣਨਾ ਕਿਵੇਂ ਇਹ ਗੁਰਬਾਣੀ ਸਮਝਾਉਂਦੀ ਸਾਨੂੰ ਗੁਰੂ ਸਮਝਾਉਂਦੇ ਆ ਪਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸਹਾਗਾ ਰੱਖ ਗਰੀਬੀ ਬੇਸ ਤੇ ਇਹ ਹਰਦਾਸ ਦਰੋਗੇ ਨੇ ਪਹਿਲੀ ਵੇਰ ਮਹਾਰਾਜ ਨੂੰ ਤੱਕਿਆ ਤੇ ਪਹਿਲੀ ਵਾਰੀ ਮਹਾਰਾਜ ਦਾ ਹੋ ਗਿਆ 52 ਰਾਜਿਆਂ ਨੇ ਪਹਿਲੀ ਵਾਰ ਪਾਤਸ਼ਾਹ ਨੂੰ ਤੱਕਿਆ ਪਹਿਲੀ ਵਾਰੀ ਉਹਦੇ ਹੋ ਗਏ ਤੇ ਮੈਂ ਬੇਨਤੀ ਕਰਾਂ ਆਪਣੀ ਸਿੱਖ ਕੌਮ ਨੂੰ ਵੀ ਇਹ ਇਕੱਲਾ ਪ੍ਰਚਾਰ ਇਹ ਨਹੀਂ ਵੀ ਸਟੇਜਾਂ 'ਤੇ ਕਰਨਾ ਘਰ ਦੇ ਵਿੱਚ ਰਿਸ਼ਤੇਦਾਰਾਂ 'ਚ ਭੈਣ ਭਰਾਵਾਂ 'ਚ ਵੀ ਜਦੋਂ ਬਹਿੰਦੇ ਹਾਂ ਗੱਲ ਕਰਿਆ ਕਰੋ ਵੀ ਸਾਨੂੰ ਕਿੱਥੇ ਸਿਰ ਝੁਕਾਉਣੇ ਚਾਹੀਦੇ ਹੈ ਸਾਨੂੰ ਕਿਹਦੇ ਬਣਨਾ ਚਾਹੀਦਾ ਹੈ ਕਿਹਦੇ ਹੋ ਕੇ ਰਹਿਣਾ ਚਾਹੀਦਾ ਹੈ ਐਵੇਂ ਨਹੀਂ ਵੀ ਥਾਂ ਥਾਂ 'ਤੇ ਝੋਲੀਆਂ ਅੱਡੀ ਜਾਈਏ ਜਾ ਕੇ ਐਵੇਂ ਨਹੀਂ ਵੀ ਕਿਤੇ ਨਾਰੀ ਵਾਲ ਤਾਰ 'ਤੇ ਕਿਤੇ ਲਾਲਾ ਵਾਲੇ ਦੇ ਚਲੇ ਗਏ ਕਿਤੇ ਖੀਰ ਚੜ੍ਹਾਉਣ ਫੱਤੇ ਵਰਗਿਆਂ ਦੇ ਚਲੇ ਗਏ ਕਿਤੇ ਕਿਤੇ ਤੁਰੇ ਫਿਰ ਗਏ ਤੇ ਕਿਤੇ ਕਬਰਾਂ ਨੂੰ ਮੱਥੇ ਤੇ ਕਿਤੇ ਲਾਲ ਕੱਪੜਿਆਂ ਨੂੰ ਮੱਥੇ ਨਹੀਂ ਕਿਤੇ ਡੇਰਿਆਂ ਨੂੰ ਸਾਡਾ ਤਾਂ ਇੱਕੋ ਥਾਂ ਮੱਥਾ ਟਿਕੇ ਉਹ ਆ ਗੁਰੂ ਦਾ ਘਰ ਬਸ
ਮੇਰੇ ਪਾਤਸ਼ਾਹ ਕਹਿੰਦੇ ਇੱਥੇ ਆ ਕੇ ਸੋਝੀ ਮਿਲਣੀ ਹੈ, ਗੁਰੂ ਦੁਆਰੇ ਜਾਏ ਸੋਝੀ ਪਾਈ ਸੀ, ਇੱਥੇ ਸੋਝੀ ਮਿਲਣੀ ਹੈ, ਇੱਥੇ ਗਿਆਨ ਮਿਲਣਾ ਆ ਕੇ। ਮੇਰੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪ੍ਰਤੀ ਜਦੋਂ ਇਹ ਅਰਦਾਸ ਦਰੋਗੇ ਨੇ ਪੜ੍ਹੀ ਤੇ ਇਹਦਾ ਖੂਨ ਖੋਲਣ ਲੱਗ ਗਿਆ। ਉਹ ਕਹਿੰਦਾ ਤੂੰ ਮਿੱਤਰੀ ਕਹਿੰਦਾ ਪਾਪੀ ਨੂੰ ਲਾਹਣਤਾ ਪਾਈਆਂ ਅਰਦਾਸ ਦਰੋਗੇ ਨੇ, ਉਹ ਕਹਿੰਦਾ ਤੂੰ ਮੇਰਾ ਮਿੱਤਰ ਹੈ, ਤੂੰ ਦੁਸ਼ਮਣ ਤੋਂ ਵੀ ਭੈੜਾ ਹੈ। ਮੇਰੇ ਮਨ ਚ ਸੀਗੀ ਮਿੱਤਰਤਾ ਆਈ, ਤੂੰ ਰੱਬ ਨਾਲ ਮੱਥਾ ਲਾਈ ਫਿਰਦਾ, ਤੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ, ਜਿਹੜਾ ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਸਾਈਆਂ ਨੂੰ, ਕ੍ਰਿਸਚਨਾਂ ਨੂੰ, ਬੋਧੀਆਂ ਨੂੰ, ਸਾਰੀ ਦੁਨੀਆਂ ਨੂੰ ਜਿਹੜਾ ਕਹਿੰਦਾ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਣਾ ਕੇ ਸਾਜਣ, ਕਹਿੰਦੇ ਤੂੰ ਉਸ ਮਾਲਕ ਨੂੰ ਸਜਾਵਾਂ ਦਿੱਤੀਆਂ, ਤੂੰ ਹਰਗੋਬਿੰਦ ਸਾਹਿਬ ਮਹਾਰਾਜ ਮਾਰੇ ਪ੍ਰਤੀ, ਗੁਰੂ ਪ੍ਰਤੀ ਭੈੜੇ ਸ਼ਬਦ ਭੈੜੇ ਬੋਲ, ਤੂੰ ਜ਼ਹਿਰ ਦੇਣ ਦੀ ਗੱਲ ਕਰਦਾ, ਤੇ ਮੈਂ ਮਹਾਰਾਜ ਤੋਂ ਜਿੰਨੇ ਜਨਮ ਮੈਨੂੰ ਮਿਲਣ, ਜਿੰਨੇ ਵਾਰ ਮੈਂ ਦੁਨੀਆਂ ਤੋਂ ਆਵਾਂ, ਮੈਂ ਤੇ ਮੇਰਾ ਪਰਿਵਾਰ ਓਨੇ ਵਾਰੀ ਗੁਰੂ ਤੋਂ ਕੁਰਬਾਨ ਹੋ ਜਾਈਏ, ਤਾਂ ਵੀ ਥੋੜਾ। ਹਰਦਾਸ ਦਰੋਗੇ ਨੇ, ਇਤਿਹਾਸ ਕਹਿੰਦਾ ਹੈ ਵੀ ਉਹਨੇ ਗੱਲ ਸੁਣੀ ਜਿਹੜੀ ਅਣਸੁਣੀ ਕਰਤੀ, ਤੇ ਕਈਆਂ ਨੇ ਤਾਂ ਇਹ ਵੀ ਲਿਖਿਆ ਵੀ ਉਹਨੇ ਜਵਾਬ ਵੀ ਭੇਜਿਆ ਵਾਪਸ ਚੰਦੋ ਨੂੰ ਵੀ ਜੇ ਤੂੰ ਐਡਾ ਪਾਪੀ ਹੈ ਤੇ ਤੇਰਾ ਘੜਾ ਭਰ ਗਿਆ ਸਮਝ, ਤੇਰੀ ਮੌਤ ਨੇੜੇ ਆ। ਹੁਣ ਆਮ ਹੀ ਇੱਕ ਕਹਾਵਤ ਆ, ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਜੱਟ ਦੀ ਖੁੰਮਣੀ ਬੁੰਨੀ ਨਾ ਕਹਿੰਦਾ, ਆਪਣੇ ਆਮ ਬਜ਼ੁਰਗ ਕਹਿੰਦੇ ਹੁੰਦੇ ਸੀ, ਆਮ ਹੀ ਇਹ ਕਹਾਵਤ ਹੈ। ਤੇ ਜਦੋਂ ਫਿਰ ਪਾਪੀ ਬੰਦੇ ਦੀ ਮੌਤ ਆਉਂਦੀ ਹੈ, ਉਹ ਰੱਬ ਨਾਲ ਕਹਿੰਦਾ, ਉਹ ਰੱਬ ਨਾਲ ਪੰਗੇ ਲੈਂਦਾ, ਉਹ ਰੱਬ ਦੇ ਪਿਆਰਿਆਂ ਨਾਲ ਪੰਗੇ ਲੈਂਦਾ, ਉਹ ਧਰਮ ਦੇ ਨਾਲ ਪੰਗੇ ਲੈਂਦਾ। ਇਹ ਜਦੋਂ ਕਿਸੇ ਦੀ ਮੌਤ ਆਉਂਦੀ ਹੈ, ਤੇ ਪਾਪੀਆਂ ਦੀ ਤਾਂ ਪਾਪਾਂ ਦੇ ਪਲਟੇ ਭਰ ਭਰ ਕੇ ਮੌਤ ਆਉਣੀ ਹੈ। ਆਹ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਆਨੰਦ ਬਣਿਆ ਪਿਆ, ਤੇ ਸਾਰੇ ਦੁੱਖ ਭੁੱਲ ਗਏ। ਜਦੋਂ ਗੁਰੂ ਸਾਹਿਬ ਚਲੇ ਗਏ ਨਾ, ਸਾਰੇ ਆਪਣੇ ਦੁੱਖ ਭੁੱਲ ਗਏ, ਸਾਰੇ ਇੱਕ ਖੁਸ਼ ਹੋ ਕੇ ਰਹਿਣ ਲੱਗ ਗਏ। ਸਾਰਿਆਂ ਨੂੰ ਵਧੀਆ ਵਧੀਆ ਭੋਜਨ ਵਧੀਆ, ਕਿਉਂਕਿ ਇੱਥੇ ਵੀ 500 ਰੁਪਇਆ ਜਹਾਂਗੀਰ ਗਵਾਲੀਅਰ ਦੇ ਕਿਲੇ ਵਿੱਚ ਵੀ ਭੇਜਦਾ ਰਿਹਾ, ਵਜ਼ੀਰ ਖਾਂ ਵਰਗੇ ਲੈ ਕੇ ਆਉਂਦੇ ਰਹੇ। ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਉਸ ਮਾਇਆ ਦੇ ਲੰਗਰ ਹੀ ਲਾਉਂਦੇ ਰਹੇ ਆ ਬਾਹਰ ਵੀ, ਤੇ ਗਵਾਲੀਅਰ ਦੇ ਕਿਲੇ ਵਿੱਚ ਵੀ। ਉਹ ਮਾਇਆ ਦੇ ਨਾਲ ਅਰਦਾਸ ਦਰੋਗੇ ਵਰਗਿਆਂ ਨੂੰ ਇੱਥੇ ਚੰਗੇ ਚੰਗੇ ਪਦਾਰਥ ਮਿਲਣ ਲੱਗ ਗਏ, ਜਿਹਨਾਂ ਨੂੰ ਕਦੇ ਰੋਟੀ ਨਹੀਂ ਸੀ ਮਿਲੀ, ਜਿਹਨਾਂ ਨੂੰ ਕਿਤੇ ਪਾਣੀ ਨਹੀਂ ਸੀ ਮਿਲਿਆ, ਸ਼ਰਬਤ ਪੈਣ ਲੱਗ ਗਏ ਹੈ, ਜਿਹਨਾਂ ਨੂੰ ਚੰਗਾ ਬਿਸਤਰਾ ਨਹੀਂ ਸੀ, ਬਿਸਤਰੇ ਮਿਲ ਗਏ ਹੈ। ਇਹ ਸਵਰਗ ਦਾ ਰੂਪ ਧਾਰਨ ਕਰ ਗਿਆ, ਕਾਲ ਕੋਠੜੀਆਂ, ਕੱਚਾ ਕਿਲਾ। ਤੇ ਇੱਕ ਇੱਥੇ ਕੋਠੜੀ ਦੇ ਵਿੱਚ ਉਮਰ ਕੈਦ ਵਾਸਤੇ ਕਾਲ ਕੋਠੜੀ 'ਚ ਬੰਦ ਕੀਤਾ ਹੋਇਆ, ਤੇ ਉਹਨੂੰ ਹੁਕਮ ਆ ਵੀ ਇਹਨੂੰ ਸੂਰਜ ਨਹੀਂ ਦਿਖਾਉਣਾ, ਤੇ ਉਹਦਾ ਪ੍ਰਸ਼ਾਦਾ ਰੱਖ ਕੇ ਨਾ, ਪ੍ਰਸ਼ਾਦਾ ਰੱਖ ਕੇ ਜਿਹੜਾ ਲਾਂਗਰੀ ਸੀ ਉਹ ਵਾਪਸ ਆ ਜਾਇਆ ਕਰੇ। ਤੇ ਲਾਂਗਰੀ ਸਤਨਾਮ ਵਾਹਿਗੁਰੂ ਕਹਿੰਦਾ ਜਾਇਆ ਕਰੇ, ਸਤਨਾਮ ਵਾਹਿਗੁਰੂ ਕਹਿੰਦਾ ਮੁੜਿਆ ਕਰੇ, ਜਿਹੜਾ ਵੀ ਉਹਨੂੰ ਮਾੜਾ ਮੋਟਾ ਕੋਈ ਜਲ ਪਾਣੀ ਦੇਣਾ। ਉਹਦੇ ਚਿਹਰੇ ਦੀ ਖੁਸ਼ੀ ਨੂੰ ਦੇਖ ਕੇ ਨਾ ਇਹ ਕੈਦੀ ਕਹਿੰਦਾ ਕਿ ਲਾਂਗਰੀ ਜੀ, ਤੁਸੀਂ ਅੱਗੇ ਵੀ ਆਉਣੇ ਹੋ, ਪਰ ਅੱਗੇ ਮੈਨੂੰ ਤੁਹਾਡਾ ਚਿਹਰਾ ਇੰਨਾ ਸੋਹਣਾ ਨਹੀਂ ਕਦੇ ਲੱਗਿਆ, ਇੰਨਾ ਖੁਸ਼ ਨਹੀਂ ਕਦੇ ਲੱਗਿਆ। ਤੇ ਤੁਸੀਂ ਜਿਹੜੀ ਜਵਾਨ ਤੋਂ ਰਸਨਾ ਚੋਂ ਬੋਲ ਬੋਲਦੇ ਆ, ਜਿਹੜੇ ਤੁਸੀਂ ਬੋਲ ਰਹੇ ਹੋ, ਤੁਹਾਡੇ ਦਾ ਮਨ ਦਾ ਨਹੀਂ ਮੈਨੂੰ ਪਤਾ ਵੀ ਕਿੰਨੀ ਕੁ ਠੰਡ ਪੈਂਦੀ ਹੈ, ਪਰ ਤੁਹਾਡੇ ਰਸਨਾ ਚੋਂ ਸਤਨਾਮ ਵਾਹਿਗੁਰੂ ਸੁਣ ਕੇ ਮੇਰਾ ਤਪਦਾ ਮਨ ਠਰ ਜਾਂਦਾ। ਉਹ ਕਹਿੰਦਾ ਵੀ ਮੈਨੂੰ ਲੱਗਦਾ ਹੈ ਵੀ ਕੋਈ ਵਾਤਾਵਰਨ ਬਦਲ ਗਿਆ ਗਵਾਲੀਅਰ ਦੇ ਗਲੇ ਦਾ, ਮੈਨੂੰ ਲੱਗਦਾ ਇੱਥੇ ਕੋਈ ਚੰਗਾ ਕੈਦੀ ਆ ਗਿਆ, ਮੈਨੂੰ ਲੱਗਦਾ ਤੇਰੇ ਰੂਪ ਤੋਂ, ਤੇਰੇ ਬੋਲਾਂ ਤੋਂ, ਤੇਰੀ ਬੋਲੀ ਤੋਂ। ਇਹ ਕੈਦੀ ਕਹਿੰਦਾ ਵੀ ਅੱਗੇ ਤਾਂ ਤੂੰ ਮੈਨੂੰ ਵੀ ਰੁੱਖਾ ਬੋਲਦਾ, ਹੁਣ ਮੈਨੂੰ ਵੀ ਸਹੀ ਬੋਲਦਾ, ਚੰਗਾ ਬੋਲਦਾ, ਜੀ ਜੀ ਕਰਦਾ, ਮੈਂ ਤਾਂ ਤੁਹਾਡਾ ਗੁਲਾਮ ਆ ਕੈਦੀ ਹਾਂ। ਪਰ ਉਹ ਕਹਿੰਦਾ ਮੈਂ ਦੁਨੀਆਂ ਬੜੀ ਫਿਰੀ ਹੈ, ਮੈਂ ਭਾਵੇਂ ਮਾੜੇ ਕੰਮ ਕੀਤੇ ਨੇ, ਮੈਨੂੰ ਚੰਗੇ ਤੇ ਮੰਦੇ ਦੀ ਪਛਾਣ ਆ। ਇਹ ਗੱਲ ਜ਼ਰੂਰ ਆ, ਹਰੇਕ ਬੰਦੇ ਨੂੰ ਪਤਾ ਹੁੰਦਾ ਵੀ ਆ ਚੰਗਾ ਆ ਮਾੜਾ। ਕਈ ਵਾਰੀ ਆਪਾਂ ਮਾੜੇ ਦੇ ਨਾਲ ਖੜ ਜਾਂਦੇ ਹਾਂ, ਇਸ ਕਰਕੇ ਵੀ ਨਹੀਂ ਇਹ ਸਾਡਾ, ਮਾੜੇ ਨੂੰ ਮਾੜਾ ਨਹੀਂ ਕਈ ਵਾਰੀ ਕਹਿੰਦੇ ਹੁੰਦੇ, ਆਪਾਂ ਕਹਿ ਦੇਣਾ ਚਾਹੀਦਾ ਚਾਹੇ ਆਪਣਾ ਹੀ ਹੋਵੇ।
ਹਰੇਕ ਬੰਦੇ ਨੂੰ ਪਤਾ ਹੁੰਦਾ ਵੀ ਆਹ ਮੇਰੇ ਲਈ ਚੰਗਾ, ਮੇਰੇ ਲਈ ਮੈਂ ਕਰਨਾ ਮਾੜਾ, ਇੱਧਰ ਨੂੰ ਰਾਹ ਜਾਊਂ ਤਾਂ ਆਹ ਫਲ ਮਿਲਣਾ, ਇੱਧਰ ਨੂੰ ਆਹ ਮਿਲਣਾ। ਖੂਹ ਚ ਛਾਲ ਮਾਰਾਂਗੇ ਤਾਂ ਡਿੱਗਣਾ ਹੀ ਡਿੱਗਣਾ, ਟੋਏ ਚ ਪੈਰ ਰੱਖਾਂਗੇ ਤਾਂ। ਤੇ ਇਹ ਜਿਹੜਾ ਕਹਿੰਦਾ ਵੀ ਕੈਦੀ ਕਹਿੰਦਾ ਵੀ ਮੈਨੂੰ, ਮੈਂ ਦੁਨੀਆ ਬੜੀ ਗਾਈ ਹੈ ਤੇ ਬੜੇ ਮਾੜੇ ਕੰਮ ਵੀ ਕੀਤੇ, ਪਰ ਮੈਨੂੰ ਨੇਕੀਆਂ ਦਾ ਵੀ ਪਤਾ, ਮੈਨੂੰ ਚੰਗਿਆਈਆਂ ਦਾ ਵੀ ਪਤਾ। ਫਿਰ ਇਹਨੇ ਲਾਂਗਰੀ ਨੇ ਦੱਸਿਆ ਵੀ ਛੇਵੇਂ ਗੁਰੂ ਸੱਚੇ ਪਾਤਸ਼ਾਹ, ਲੋਕ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਹੈ, ਤੇ ਜਿਹਦੇ ਦੇ ਉਹ ਗਵਾਲੀਅਰ ਦੇ ਕਿਲੇ ਚ ਆਏ ਨੇ, ਉਹਦੇ ਦਾ ਕਿਲਾ ਜਿਹੜਾ ਸਵਰਗ ਬਣ ਗਿਆ, ਉਹਦੇ ਦੀਆਂ ਰਚਨਾਈਆਂ ਆ ਗਈਆਂ, ਚਿਹਰਿਆਂ ਤੇ ਰੌਣਕਾਂ ਆ ਗਈਆਂ, ਉਹਦੇ ਦਾ ਭੋਜਨ ਪੇਟ ਭਰ ਕੇ ਮਿਲਣ ਲੱਗ ਗਿਆ, ਉਹਦੇ ਦੇ ਹਰ ਦੁੱਖ ਦੂਰ ਹੋ ਗਏ, ਜਨਮ ਜਨਮ ਕੇ ਦੁੱਖ ਨਵਾਰੇ, ਸੁੱਕਾ ਮਨ ਸੁਧਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ। ਤੇ ਇਹਨੇ ਫਿਰ ਬੇਨਤੀ ਕੀਤੀ ਲਾਂਗਰੀ ਕੋਲੇ, ਕਹਿੰਦਾ ਵੀ ਮੈਨੂੰ ਵੀ ਦਰਸ਼ਨ ਕਰਾ ਦੋ ਉਸ ਮਾਲਕ ਦੇ, ਕੀਤਾ ਤਾਂ ਮੈਂ ਸਾਰੀ ਉਮਰ ਮਾੜਾ ਹੀ ਹੈ, ਤੇ ਜੇ ਕਿਤੇ ਕਿਰਪਾ ਹੋ ਜੇ ਤੇਰੀ, ਮੈਨੂੰ ਉਹਦੇ ਦਿਦਾਰੇ ਕਰਾ ਦੇਵੇਂ, ਤੇ ਮੈਂ ਜ਼ਿੰਦਗੀ ਦੇ ਵਿੱਚ ਜਿੰਨੀ ਕੁ ਜ਼ਿੰਦਗੀ ਬਚ ਗਈ ਹੈ ਤੇਰਾ ਮੈਂ ਗੁਣ ਨਹੀਂ ਭੁੱਲਦਾ, ਤੇ ਤੈਨੂੰ ਬੜਾ ਵੱਡਾ ਇਹ ਪੁੰਨ ਲੱਗਣਾ, ਬੜਾ ਵੱਡਾ ਪੁੰਨ ਜੇ ਤੂੰ ਮੈਂ, ਕਿਉਂਕਿ ਮੈਂ ਭੁੱਲ ਬਖਸ਼ਾ ਲਵਾਂ, ਚੰਗਾ ਕੰਮ ਤਾਂ ਜ਼ਿੰਦਗੀ 'ਚ ਕੀਤਾ ਨਹੀਂ, ਆਹ ਹੁਣ ਪਤਾ ਨਹੀਂ ਕਿੱਦੇ ਸਵਾਸ ਨਿਕਲ ਜਾਣੇ, ਸੂਰਜ ਨਹੀਂ ਦੇਖਿਆ ਮੈਂ ਤਾਂ ਜਿੱਦੇ ਦਾ ਉਮਰ ਕੈਦ ਹੋਇਆ, ਤੇ ਜੇ ਗੁਰੂ ਦੇ ਦਰਸ਼ਨ ਹੋ ਜਾਣ ਮੇਰੇ ਵਰਗੇ ਪਾਪੀ ਨੂੰ ਵੀ ਕਿਤੇ ਢੋਈ ਮਾੜੀ ਮੋਟੀ ਮਿਲ ਜਾਵੇ। ਇਹਨੇ ਫਿਰ ਹਰਦਾਸ ਦਰੋਗੇ ਕੋਲੇ ਗੱਲ ਕੀਤੀ, ਤੇ ਹਰਦਾਸ ਦਰੋਗੇ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਕਹਿੰਦੇ ਮਹਾਰਾਜ ਐਂ ਕਰਕੇ ਉਹਨੂੰ ਹੁਕਮ ਨਹੀਂ ਬਾਹਰ ਕੱਢਣ ਦਾ, ਪਰ ਤੁਹਾਡੇ ਦਿਦਾਰੇ ਕਰਨਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਅਸੀਂ ਉਹਨਾਂ ਵਾਸਤੇ ਆਏ ਹਾਂ ਇੱਥੇ, ਉਹਨਾਂ ਵਾਸਤੇ ਹੀ ਆਏ ਹਾਂ ਜਿਹਨਾਂ ਦਾ ਕੋਈ ਵੀ ਨਹੀਂ ਗਾ, ਜਿਹਦਾ ਆਮ ਹੀ ਕਹਾਵਤ ਆ, ਕਹਿੰਦੇ ਵੀ ਜਿਹਦਾ ਕੋਈ ਨਾ ਹੋਵੇ ਨਾ ਉਹਦਾ ਰੱਬ ਹੁੰਦਾ, ਉਹਦਾ ਪਰਮਾਤਮਾ ਹੁੰਦਾ। ਹਰਦਾਸ ਕਹਿੰਦਾ, ਕਹਿੰਦਾ ਮਹਾਰਾਜ ਉਹ ਭੱਜ ਨਾ ਜਾਵੇ, ਬੜਾ ਖੂਨਖਾਰ ਆ, ਬੜਾ ਭਿਆਨਕ ਹੈ, ਬੜੇ ਕੇਸ ਨੇ ਉਹਦੇ ਤੇ, ਬੜੇ ਕਤਲ ਕੀਤੇ ਹੈ। ਮਹਾਰਾਜ ਕਹਿੰਦੇ ਨਹੀਂ ਪੁੱਤਰਾ, ਕਦੇ ਨਹੀਂ ਭੱਜਦਾ, ਜਿੰਨਾ ਚਿਰ ਮਹਾਰਾਜ ਕਹਿੰਦੇ ਅਸੀਂ ਇੱਥੇ ਨਾ, ਕੋਈ ਨਹੀਂ ਬਾਹਰ ਜਾਵੇਗਾ। ਤੇ ਫਿਰ ਹਰਦਾਸ ਦਰੋਗੇ ਨੇ ਜਦੋਂ ਇਹਨੂੰ ਦਰਸ਼ਨ ਕਰਾਏ ਨਾ, ਇਹ ਫਿਰ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਧਾਹਾਂ ਮਾਰ ਕੇ ਰੋਇਆ, ਤੇ ਇਹਨੂੰ ਵੀ ਹੁਕਮ ਕਰਤਾ ਮਹਾਰਾਜ ਨੇ ਵੀ ਦੋ ਟਾਈਮ ਤੂੰ ਵੀ ਦੀਵਾਨ ਦੇ ਵਿੱਚ ਆਇਆ ਕਰ, ਜੀਵਨ ਬਦਲ ਤੇ ਪਾਪੀਆਂ ਦੇ ਅਪਰਾਧੀਆਂ ਦੇ। ਆਪਾਂ ਪੜ੍ਹ ਕੇ ਛੱਡ ਦਿੰਦੇ ਵੀ ਕੌਡੀ ਰਾਕਸ਼ ਦਾ ਜੀਵਨ ਬਦਲ ਗਿਆ, ਸੱਜਣ ਠੱਗ ਦਾ, ਪ੍ਰੇਮੇ ਕੋਹੜੀ ਦਾ, ਸਧਰੇ ਕਸਾਈ ਦਾ, ਇਹ ਸੁਣ ਕੇ ਪੜ੍ਹ ਕੇ ਆਪਾਂ ਇੱਧਰ ਦੀ ਪਾਇਆ ਇੱਧਰ ਦੀ ਕੱਢ ਲੈਂਦੇ ਹਾਂ, ਪਰ ਇਹ ਨਹੀਂ ਕਦੇ ਸੋਚਿਆ ਵੀ ਜੇ ਉਹਨਾਂ ਦੇ ਬਦਲ ਗਏ ਆਪਣਾ ਵੀ ਬਦਲ ਸਕਦਾ, ਜੇ ਉਹ ਚੰਗਿਆਈਆਂ ਕਰਨ ਲੱਗ ਗਏ ਅਸੀਂ ਵੀ ਕਰ ਸਕਦੇ ਹਾਂ, ਜੇ ਉਹ ਸਿਮਰਨ ਕਰਨ ਲੱਗ ਗਏ ਅਸੀਂ ਵੀ ਕਰ ਸਕਦੇ ਹਾਂ, ਜੇ ਉਹ ਪਾਪੀਆਂ ਤੋਂ ਪੁੰਨੀ ਬਣ ਸਕਦੇ ਅਸੀਂ ਵੀ ਬਣ ਸਕਦੇ ਹਾਂ। ਇਹ ਢਾਲਣਾ ਪੈਣਾ ਆਪਣੇ ਆਪ ਦੇ ਇਤਿਹਾਸ ਸੁਣਨਾ, ਗੁਰਬਾਣੀ ਪੜ੍ਹਨੀ ਦਾ ਮਤਲਬ ਹੀ ਇਹ ਹੁੰਦਾ ਵੀ ਸਾਡੇ 'ਚ ਕੋਈ ਚੰਗਿਆਈ ਪੈਦਾ ਹੋ ਜਾਵੇ ਆਪਣੇ ਸਾਰਿਆਂ 'ਚ। ਆਓ ਜਿਵੇਂ ਇੱਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਤਾਬਲੀਆਂ, 40 ਦਿਨ ਤੋਂ ਉੱਪਰ ਲੰਘ ਗਿਆ ਟਾਈਮ, ਤੇ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਸੰਗਤਾਂ ਅੰਮ੍ਰਿਤਸਰ ਸਾਹਿਬ ਤੋਂ ਆਉਂਦੀਆਂ, ਤੇ ਗਵਾਲੀਅਰ ਦੀਆਂ ਜਿਹੜੀਆਂ ਕੰਧਾਂ ਨਾ ਉਹਨਾਂ ਨਾਲ ਅਲੱਗ ਅਲੱਗ ਰੋਂਦੀਆਂ ਸੰਗਤਾਂ, ਮਹਾਰਾਜ ਦੇ ਦਦਾਰਿਆਂ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ। ਤੇ ਜਦੋਂ ਸੰਗਤਾਂ ਦਾ ਬਰਲਾਪ ਦਰਗਾਹ ਵਿੱਚ ਜਾਂਦਾ ਹੈ, ਤੇ ਜਿਹੜਾ ਸੁਲਤਾਨ ਹੈ, ਰਾਜਾ ਜਹਾਂਗੀਰ ਹੈ, ਇਹਨੂੰ ਸੁੱਤੇ ਪਏ ਨੂੰ ਸੁਪਨੇ ਆਉਂਦੇ ਹੈ, ਇਹਦੀ ਛਾਤੀ ਤੇ ਸ਼ੇਰ ਚੜ੍ਹਦੇ ਹੈ, ਇਹਨੂੰ ਭਿਆਨਕ ਹਵਾਵਾਂ ਡਰਾਉਂਦੀਆਂ ਨੇ, ਇਹਨੂੰ ਜਦੋਂ ਅੱਖ ਨਹੀਂ ਲੱਗਦੀ, ਜਦੋਂ ਕਿਤੇ ਅੱਖ ਲੱਗਦੀ ਹੈ ਉਦੋਂ ਉੱਪੜ ਬਾਹੇ ਉੱਠਦਾ, ਇਹਨੂੰ ਰੋਟੀ ਪਾਣੀ ਨਹੀਂ ਚੰਗਾ ਲੱਗਦਾ, ਇਹਨੂੰ ਨੇੜੇ ਕਾਲ ਦੀ ਦਾ ਮੌਤ ਦਿੰਦੀ ਹੈ। ਆਓ ਜਿਵੇਂ ਸੁਲਤਾਨ ਨੂੰ ਭਿਆਨਕ ਸੁਪਨੇ ਆਉਂਦੇ ਸਾਥੀ ਹੈ।

0: ਜੰਗਲ ਦੇ ਵਿੱਚ ਸ਼ੇਰ ਨੇ ਜਵਾਨ ਦਬਾ ਜੰਗਲ ਦੇ ਵਿੱਚ ਸ਼ੇਰ ਨੇ ਜਵਾਨ ਦਬਾਇਆ
1: ਉਹ ਜੰਗਲ ਦੇ ਵਿੱਚ ਸ਼ੇਰ ਨੇ ਜਵਾਨ ਦਬਾਇਆ ਜੰਗਲ ਦੇ ਵਿੱਚ

ਜਹਾਂਗੀਰ ਨੂੰ ਭਿਆਨਕ ਸੁਪਨੇ ਆਉਂਦੇ ਆ। ਜਹਾਂਗੀਰ ਸਰਸਤੀ ਆਉਣੀ ਤਾਂ ਨਹੀਂ ਸੀ ਪਰ ਆ ਗਈ। ਬੰਦਾ ਆਪਦੇ ਕਰਮਾਂ ਦੇ ਨਾਲ ਨਾ ਆਪਦੇ ਬੀਜੇ ਹੋਏ ਬੀਜਾਂ ਦੇ ਨਾਲ ਮਾੜਾ ਸਮਾਂ ਲੈ ਆਉਂਦਾ ਆਪਣੇ ਤੇ। ਚੰਗੇ ਕਰਮ ਕੀਤੇ ਹੋਣਗੇ ਤੇ ਚੰਗਾ ਸਮਾਂ ਆਉਣਾ ਹੈ ਤੇ ਮਾੜੇ ਕੀਤੇ ਹੋਣਗੇ ਮਾੜਾ ਆਉਣਾ। ਇੱਧਰ ਜਿਹੜੀਆਂ ਸੰਗਤਾਂ ਦਾ ਵਰਲਾਪ ਆ, ਕਿਉਂਕਿ ਸੰਗਤਾਂ ਪਹਿਲਾਂ ਹੀ ਇਸ ਗੱਲ ਤੋਂ ਡਰਦੀਆਂ ਵੀ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੂੰ ਲਾਹੌਰ ਸੱਦ ਕੇ ਸ਼ਹੀਦ ਕਰ ਦਿੱਤਾ ਗਿਆ। ਕਿਤੇ ਇਹੋ ਜਿਹੀ ਕੋਈ ਹੋਣੀ ਨਾ ਵਾਪਰ ਜਾਵੇ ਗੁਰੂ ਮਹਾਰਾਜ ਦੇ ਨਾਲ ਵੀ ਸਰਕਾਰਾਂ ਕੋਈ ਮਾੜੀ ਨਾ ਕਰ ਲੈਣ, ਕਿਉਂਕਿ ਆਪਣੇ ਗੁਰੂ ਦਾ ਆਪਣੇ ਘਰ ਦਾ ਪਰਿਵਾਰ ਦਾ ਇਹ ਸਾਰਿਆਂ ਨੂੰ ਫਿਕਰ ਹੁੰਦਾ। ਜਿਹਦੇ ਨਾਲ ਪ੍ਰੇਮ ਹੋਵੇ ਨਾ ਉਹਨੂੰ ਫਿਕਰ ਹੀ ਹੁੰਦਾ। ਭਾਵੇਂ ਰੱਬ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ,

ਮੇਰਾ ਸੰਗਤਾਂ ਪਰਕਰਮਾ ਕਰਕੇ ਮੱਥੇ ਟੇਕਦੀਆਂ ਤੇ ਤਾਹਾਂ ਮਾਰ ਮਾਰ ਰੋਂਦੀਆਂ ਗੁਰੂ ਦੇ ਦਦਾਰਿਆਂ ਲਈ ਮਨ ਤੜਫਦਾ। ਜਿਵੇਂ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚਿੱਠੀ ਦੇ ਵਿੱਚ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ। ਪਿਆਰੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀ। ਮੇਰੇ ਪਾਤਸ਼ਾਹ ਨੇ ਜਿਵੇਂ ਬਰਲਾਪ ਕੀਤਾ ਸੀ ਨਾ ਵੀ ਮਹਾਰਾਜ ਤੇਰੇ ਦਦਾਰਿਆਂ ਤੋਂ ਬਿਨਾਂ ਮਨ ਨਹੀਂ ਖੜਦਾ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦਦਾਰਿਆਂ ਨੂੰ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਜਦੋਂ ਅਸੀਂ ਵੀ ਗੁਰੂ ਦੇ ਆ ਕੇ ਦਰਸ਼ਨ ਕਰਦੇ ਹਾਂ ਆਨੰਦ ਮਹਿਸੂਸ ਹੁੰਦਾ ਅੰਦਰੋਂ, ਅਤੇ ਸੀ ਝੁਕਾਉਂਦਿਆਂ ਹੋਇਆਂ ਜਦੋਂ ਸੀਸ ਮਹਾਰਾਜ ਦੇ ਚਰਨਾਂ 'ਚ ਝੁਕਾਉਣੇ ਮਹਿਸੂਸ ਕਰਿਆ ਕਰੀਏ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਤੇ ਸਿਰ ਰੱਖਿਆ ਆਪਣਾ, ਇਹ ਇਕੱਲਾ ਜਾਪਤਾ ਪੂਰਾ ਨਹੀਂ ਕਰਨਾ, ਅਸੀਂ ਮਹਿਸੂਸ ਕਰੀਏ ਵੀ ਮਹਾਰਾਜ ਤੂੰ ਲੈ ਆਇਆ ਇੱਥੇ, ਸਾਨੂੰ ਤੁਸੀਂ ਕਿਰਪਾ ਕੀਤੀ ਸਾਡੇ 'ਤੇ। ਇਹ ਸਮਾਂ ਕਿਤੇ ਸਾਰਿਆਂ ਨੂੰ ਥੋੜ੍ਹੀ ਮਿਲਦਾ ਗੁਰੂ ਦੀ ਗੋਦ 'ਚ ਬਹਿਣ ਦਾ, ਗੁਰੂ ਦੇ ਦਿਦਾਰੇ ਕਰਨ ਦਾ, ਗੁਰੂ ਦੇ ਚਰਨਾਂ 'ਤੇ ਸਿਰ ਰੱਖਣ ਦਾ ਕਿਤੇ ਸਮਾਂ ਮਿਲਦਾ ਹਰੇਕ ਬੰਦੇ ਨੂੰ। ਭਾਗਾਂ ਵਾਲਿਆਂ ਮਿਲਿਆ ਸਮਾਂ ਮਹਿਸੂਸ ਕਰੀਏ ਵੀ ਪਾਤਸ਼ਾਹ ਜੀ ਉਹ ਅਸੀਂ ਖੱਤੇ ਬਹੁਤ ਕਮਾਵਦੇ, ਸਾਡੇ ਤਾਂ ਪਤਾ ਹੀ ਨਹੀਂ ਕਿੰਨੇ ਪਾਪ ਆ, ਸਾਡਾ ਤਾਂ ਕੋਈ ਪਾਰਾਵਾਰ ਹੀ ਨਹੀਂ, ਕੋਈ ਅੰਤ ਹੀ ਨਹੀਂ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਡੁੱਬਦਿਆਂ ਨੂੰ ਉਤਾਰਨ ਵਾਲੇ ਹੋ, ਤੁਸੀਂ ਕਿਰਪਾ ਕਰ ਦਿਓ ਸਾਡੇ ਤੇ, ਮਿਹਰ ਕਰ ਦਿਓ। ਆਓ ਇੱਧਰ ਸੁਲਤਾਨ ਜਿਹੜਾ ਭਿਆਨਕ ਸੁਪਨਿਆਂ ਦੇ ਨਾਲ ਡਰ ਰਿਹਾ, ਉਹਦੇ ਰੋਗ ਵੱਧ ਰਹੇ ਨੇ, ਉਹਦੀ ਸਰੀਰਕ ਪੀੜਾ ਜਿਹੜੀ ਉਹ ਵੱਧ ਰਹੀ ਹੈ, ਉਹ ਡਰ ਡਰ ਕੇ ਉੱਠ ਰਿਹਾ ਹੈ, ਅਤੇ ਇੱਧਰ ਸੰਗਤਾਂ ਬਰਲਾਪ ਕਰ ਰਹੀਆਂ ਨੇ ਮਹਾਰਾਜ ਦੇ ਦਦਾਰਿਆਂ ਵਾਸਤੇ। ਮੀਆਂ ਮੀਰ ਜੀ ਉਸ ਵੇਲੇ ਦੇ ਸੂਫੀ ਫਕੀਰ ਨੇ ਜਿਹੜੇ, ਅਤੇ ਜਿਨ੍ਹਾਂ ਨੂੰ ਜਹਾਂਗੀਰ ਮੰਨਦਾ ਵੀ ਸਜਦੇ ਵੀ ਕਰਦਾ, ਜਿਹੜੇ ਇਸਲਾਮ ਮਤ ਦੇ ਬੜੇ ਪੂਜਣ ਯੋਗ ਫਕੀਰ ਆ ਮੀਆਂ ਮੀਰ ਜੀ, ਬ੍ਰਹਮ ਗਿਆਨੀ ਹੈ, ਉਹਨਾਂ ਦੀਆਂ ਨਜ਼ਰਾਂ ਨੂੰ ਨਹੀਂ ਕੋਈ ਲੱਗਦਾ ਵੀ ਮੁਸਲਮਾਨ ਹਿੰਦੂ ਸਿੱਖ ਈਸਾਈ, ਉਹਨਾਂ ਨੂੰ ਸਾਰੇ ਆਪਦੇ ਲੱਗਦੇ ਹੈ। ਗੋ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਮਿੱਤਰ ਨੇ ਮੀਆਂ ਮੀਰ ਜੀ। ਮੀਆਂ ਮੀਰ ਜੀ ਗਏ ਆ ਜਹਾਂਗੀਰ ਕੋਲੇ, ਪਹਿਲੋਂ ਬੜੇ ਨਮੁੱਜੀਏ ਸੱਦੇ, ਬੜੇ ਵੈਦ ਸੱਦੇ ਨੇ, ਬੜੀ ਦਵਾਈ ਬੂਟੀ ਕੀਤੀ ਹੈ ਪਰ ਕਿਤੋਂ ਵੀ ਟਿਕਾਓ ਨਹੀਂ ਆਉਂਦਾ, ਕਿਤੋਂ ਵੀ ਆਰਾਮ ਨਹੀਂ ਆਉਂਦਾ। ਰੱਬ ਨਾਲ ਜਦੋਂ ਮੱਥਾ ਲਾਇਆ ਹੋਵੇ ਫੇਰ ਆਰਾਮ ਕਾਹਦਾ, ਇੱਥੇ ਬੰਦਾ ਮੱਥਾ ਟੇਕਣ ਆਉਂਦਾ, ਕਈ ਮੇਰੇ ਵਰਗੇ ਮੱਥਾ ਲਾਉਣ ਆਉਂਦੇ ਹੁੰਦੇ ਆ, ਅਤੇ ਜਿਨ੍ਹਾਂ ਨੇ ਮੱਥਾ ਲਾਇਆ ਫਿਰ ਉਹਨਾਂ ਨੂੰ ਜਨਮਾਂ ਜਨਮਾਂ ਦੀਆਂ ਠੁੱਕਰਾਂ ਖਾਣੀਆਂ ਪਈਆਂ ਇਹ ਦੁਨੀਆਂ ਦੇ ਉੱਤੇ। ਮੇਰੇ ਪਾਤਸ਼ਾਹ ਗਰੀਬ ਨਿਵਾਜ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਮੇਰਾ ਦਾ ਮੀਂਹ ਬਰਸਾ ਰਹੇ ਨੇ, ਸੰਗਤਾਂ ਬਰਲਾਪ ਕਰ ਰਹੀਆਂ, ਅਤੇ ਇੱਧਰ ਜਹਾਂਗੀਰ ਤੜਪ ਤੜਪ ਕੇ ਉੱਠ ਰਿਹਾ, ਬੜੇ ਵੈਦ ਸੱਦੇ ਨੇ, ਬੜੀਆਂ ਦਵਾਈਆਂ ਬੂਟੀਆਂ ਕੀਤੀਆਂ ਗਈਆਂ, ਬੜੇ ਨਮੂਜੀਏ, ਬੜੇ ਟੂਣੇ ਟਾਮਣ ਕਰਾਏ ਆ, ਬੜੀਆਂ ਕਲਾਮਾਂ ਪੜ੍ਹਾਈਆਂ ਨੇ, ਬੜੇ ਧੂਣੇ ਤਿਖਾਏ ਆ, ਬਹੁਤ ਕੁਛ ਕੀਤਾ, ਬੜਾ ਕੁਛ ਕਰ ਲਿਆ। ਧਾਗਿਆਂ ਤਵੀਤਾਂ ਨਾਲ ਚੱਲਦੀ ਨਹੀਂ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਦੀ। ਇਹ ਜਿਹੜੇ ਇਸਲਾਮ ਮਤ ਵਾਲੇ ਨਾ, ਇਹ ਖੁਦ ਜਿਹੜੇ ਜਿਹੜੇ ਚੰਗੇ ਬ੍ਰਹਮ ਗਿਆਨੀ ਉਹ ਖੁਦ ਕਹਿੰਦੇ ਕੁਛ ਨਹੀਂ ਤਵੀਤਾਂ ਚ, ਕੁਛ ਨਹੀਂ ਧਾਗਿਆਂ ਚ, ਖੁਦ ਜਿਹੜੇ ਚੰਗੇ ਪ੍ਰਚਾਰਕ ਹੈ ਉਹ ਖੁਦ ਕਹਿੰਦੇ ਕਬਰਾਂ ਚ ਕੁਛ ਨਹੀਂ, ਐਵੇਂ ਨਾ ਮੱਥੇ ਟੇਕੋ। ਇਹ ਆਪਣੇ ਵਾਲੇ ਕਹਿਣਗੇ ਵੀ ਫਲਾਣੇ ਤਾਂ ਮੁਸਲਮਾਨ ਆ, ਬੜੀ ਵੱਡੀ ਪੁੱਛ ਕੱਢਦਾ, ਤੇ ਮੁਸਲਮਾਨ ਖੁਦ ਕਹੀ ਜਾਂਦੇ ਇਹਦੇ ਚ ਕੁਛ ਨਹੀਂ ਗਾ ਇਹਨਾਂ ਚੀਜ਼ਾਂ ਦੇ ਵਿੱਚ। ਤੇ ਆਪਣੇ ਵਾਲੇ ਟਰਾਲੀਆਂ ਭਰ ਭਰ ਕੇ, ਟਰੱਕ ਭਰ ਭਰ ਕੇ ਤੁਰੇ ਫਿਰਦੇ, ਜਿੱਧਰ ਨੂੰ ਲੱਗ ਜਾਂਦੇ ਉੱਧਰ ਨੂੰ ਹੀ। ਪਤਾ ਨਹੀਂ ਮੱਥੇ ਟੇਕਿਆਂ ਦਾ ਅਸਰ ਨਹੀਂ ਹੋਇਆ, ਗੁਰਬਾਣੀ ਦਾ ਅਸਰ ਨਹੀਂ ਹੋਇਆ। ਅਸਰ ਤਾਂ ਹੋਣਾ ਜੇ ਦਵਾਈ ਡਾਕਟਰ ਤੋਂ ਲੈ ਕੇ ਚਲੇ ਗਏ ਘਰੇ ਜਾ ਕੇ ਅਲਮਾਰੀ 'ਚ ਰੱਖ ਦੀ, ਉਹਦਾ ਕਾਹਦਾ ਅਸਰ। ਉਹਨੂੰ ਖਾਵਾਂਗੇ, ਪਰਹੇਜ ਰੱਖਾਂਗੇ, ਕੋਰਸ ਕਰਾਂਗੇ ਤਾਂ ਅਸਰ ਵੀ ਹੋ ਜਾਣਾ ਹੈ। ਅਤੇ ਜੇ ਇਕੱਲਾ ਮੱਥਾ ਟੇਕ ਲਿਆ, ਆ ਗਏ, ਪ੍ਰਸ਼ਾਦ ਲੈ ਲਿਆ, ਲੰਗਰ ਪਾਣੀ ਛਕ ਲਿਆ, ਚਲੇ ਗਏ, ਉਹਦਾ ਕਾਹਦਾ ਅਸਰ? ਅਸਰ ਤਾਂ ਹੋਣਾ ਜੇ ਮੁਹੱਬਤਾਂ ਹੋਣਗੀਆਂ ਅੰਦਰੋਂ। ਸਾਚ ਕਹੂੰ ਸੁਣ ਲਿਓ, ਸਭੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਤੇ ਫਿਰ ਇਹ ਦਵਾਈ ਦਾ ਜਿਹੜਾ ਅਸਰ ਹੋਣਾ ਨਾ ਬਾਣੀ ਦਾ,

0: ਫਿਰ ਦੂਜੀਆਂ ਦਵਾਈਆਂ ਲੈਣ ਦੀ ਲੋੜ ਨਹੀਂ ਪੈਣੀ। ਜੋ ਬਾਤ ਦਵਾ ਸੇ ਨਹੀਂ ਹੋਤੀ ਵੋ ਬਾਤ ਦਵਾ ਸੇ ਹੋਤੀ ਹੈ, ਜਬ ਕਾਬਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਜਦੋਂ ਦਵਾਈਆਂ ਦਾ ਕੰਮ ਮੁੱਕ ਜੇ ਨਾ ਵੀ ਨਹੀਂ ਆਉਂਦਾ ਆਰਾਮ, ਫਿਰ ਦੁਆਵਾਂ ਕੰਮ ਕਰਦੀਆਂ, ਅਰਦਾਸਾਂ ਬੇਨਤੀਆਂ, ਗੁਰੂ ਦਾ ਆਸ਼ੀਰਵਾਦ ਕੰਮ ਕਰਦਾ। ਫਿਰ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਪਿੰਗਲ ਪਹਾੜੀਆਂ ਪਹਾੜਾਂ ਤੇ ਚੜ ਜਾਂਦੇ ਹੈ, ਖਲ ਮੂਰਖ ਚਤਰ ਬਣ ਜਾਂਦਾ ਸਿਆਣਾ, ਗੁੰਗਿਆਂ ਤੋਂ ਕਥਾ ਕਰਾ ਦਿੰਦਾ ਮਹਾਰਾਜ, ਤੇ ਭਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਭਖਾਰੀ ਕਰ ਦਿੰਦਾ। ਇਹਦੇ ਚ ਪਾਵਰਾਂ ਨੇ। ਗੁਰੂ ਰਾਮਦਾਸ ਜੀ, ਬਖਸ਼ਣ ਹਾਰ ਹੈ ਤੂੰ, ਪਾਪੀ ਤਰਦੇ ਤੇਰੇ ਦਰਬਾਰ ਦੇਖੇ, ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਐਕਣੀ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰਪਕਾਰ ਦੇਖੇ। ਆਓ ਜਦੋਂ ਸਾਰੇ ਵੈਦ ਮੁੱਕ ਗਏ, ਸਭ ਦਵਾਈਆਂ ਮੁੱਕ ਗਈਆਂ, ਸਾਰੇ ਨਮੂਜੀਏ, ਸਾਰੇ ਟੋਣੇ ਟਾਮਣਾ ਵਾਲੇ, ਸਾਰੇ ਧਾਗੇ ਤਵੀਤਾਂ ਵਾਲੇ, ਕੁਝ ਨਾ ਬਣਿਆ, ਤੇ ਫਿਰ ਬੀਆ ਮੀਰ ਜੀ ਨੂੰ ਸੁਨੇਹਾ ਭੇਜਿਆ ਵੀ ਮੀਆਂ ਮੀਰ ਜੀ ਤੁਸੀਂ ਆਓ, ਤੁਸੀਂ ਖਦਾ ਦੇ ਬੜੇ ਨੇ। ਪਹਿਲੋਂ ਇਹਨਾਂ ਨੂੰ ਤਾਂ ਨੀ ਸੱਦਿਆ ਵੀ ਇਹਨਾਂ ਨੇ ਕਿਹੜਾ ਕੋਈ ਧਾਗਾ ਦੇਣਾ, ਕਿਹੜਾ ਕੋਈ ਤਵੀਤ ਦੇਣਾ। ਕਹਿੰਦੇ ਨਾ ਮਨ ਨਹੀਂ ਖੜਦਾ ਹੁੰਦਾ, ਕਈ ਮੈਂ ਸੁਣਿਆ, ਮੈਂ ਕਈਆਂ ਤੋਂ ਪੁੱਛਿਆ ਵੀ ਆਹ ਜਿਹੜਾ ਤੁਸੀਂ ਜਿਹੜੇ ਕੰਮ ਕਰਦੇ ਆ ਤਾਂਤਰਿਕ ਬੰਦੇ, ਉਹ ਕਹਿੰਦੇ ਤਾਂ ਮਨ ਖੜਿਆਲਾ ਹੁੰਦਾ ਸੀ, ਇਹਦੇ ਨਾਲ ਥੋੜੀ ਧਾਗਿਆਂ ਤਵੀਤਾਂ ਨਾਲ ਥੋੜੀ ਕੁਛ ਆਉਣਾ ਬਣਨਾ। ਤੇ ਧਾਗਾ ਤਾਂ ਬਾਬੇ ਨਾਨਕ ਨੇ ਨੀ ਸੀ ਪਾਇਆ, ਜਨੇਊ ਵਾਲਾ ਧਾਗਾ। ਮਹਾਰਾਜ ਪਾਂਡੇ ਨੂੰ ਕਹਿੰਦੇ ਕੀ ਐ ਪਾਉਣ ਲੱਗਾ, ਉਹ ਕਹਿੰਦਾ ਜਨੇਊ। ਪਾਂਡਾ ਕਹਿੰਦਾ ਮਹਾਰਾਜ ਕਹਿੰਦੇ ਇਹ ਕਿੰਨਾ ਚਿਰ ਪਾਉਣਾ, ਉਹ ਕਹਿੰਦੇ ਜਦੋਂ ਖਰਾਬ ਹੋ ਗਿਆ ਟੁੱਟ ਗਿਆ ਹੋਰ ਪਾ ਲਿਓ। ਮਹਾਰਾਜ ਕਹਿੰਦੇ ਬਦਲਦੇ ਹੀ ਰਹਾਂਗੇ ਬਿੰਦੇ ਬਿੰਦੇ, ਤੇ ਇਹ ਕਾਹਦੇ ਲਈ ਪਾਉਣਾ। ਕਹਿੰਦੇ ਤੁਹਾਡੀ ਬੇਦੀ ਕੁਲ ਦੀ ਉੱਚੀ ਕੁਲ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਮੇਰੀ ਮਾਂ ਦੇ ਕਾਹ ਤੋਂ ਨੀ ਪਾਇਆ, ਉਹ ਨੀ ਉੱਚੀ ਕੁਲ ਚ, ਮੇਰੀ ਬੇਬੇ ਭੈਣ ਆ ਨਾਨਕੀ 5 ਸਾਲ ਵੱਡੀ, ਉਹਦੇ ਕਾਹ ਤੋਂ ਨੀ ਪਾਇਆ, ਉਹ ਨੀ ਉੱਚੀ ਕੁਲ ਚੋਂ। ਕਹਿੰਦੇ ਜੀ ਔਰਤਾਂ ਦੇ ਨੀ ਪੈਂਦਾ। ਪੰਡਿਤ ਕਹਿੰਦਾ ਪੰਡਿਤ ਨੂੰ ਪਤਾ ਸੀ ਵੀ ਇਹਦੇ ਸਵਾਲਾਂ ਦਾ ਜਵਾਬ ਨੀ ਦਿੱਤਾ ਜਾਣਾ। ਕਹਿੰਦਾ ਜੀ ਔਰਤਾਂ ਦੇ ਨੀ ਪੈਂਦਾ। ਮਹਾਰਾਜ ਕਹਿੰਦੇ ਉਹ ਪੰਡਤਾਂ ਧਾਗੇ ਜਿਹੜੇ ਵਾਰ ਵਾਰ ਟੁੱਟਣ, ਵਾਰ ਵਾਰ ਪਾਉਣੇ ਪੈਣ, ਇਹ ਨੀ ਸਾਨੂੰ ਚਾਹੀਦੇ, ਸਾਡੇ ਅੰਦਰ ਜਨੇਊ ਪੱਕਾ ਹੀ ਆ, ਤੂੰ ਵੀ ਉਹਨੂੰ ਧਾਰਨ ਕਰ ਲਾ। ਕਹਿੰਦਾ ਕਾਹਦਾ, ਪੰਡਿਤ ਪੁੱਛਦਾ। ਕਹਿੰਦੇ ਦਇਆ ਕਪਾਹ, ਤੇਰੇ ਅੰਦਰ ਦਇਆ ਹੋਵੇ, ਕਪਾਹ ਦਇਆ ਦੀ ਹੋਵੇ। ਸੰਤੋਖ ਸੂਤ, ਤੇਰੇ ਅੰਦਰ ਸੰਤੋਖ ਦਾ ਸੂਤ ਹੋਵੇ। ਜੱਤ ਗੰਢੀ, ਤੇਰੇ ਅੰਦਰ ਜੱਤ ਦੀ ਗੰਢੀ ਹੋਵੇ। ਸੱਤ ਵੱਟ, ਸੱਤ ਦਾ ਵੱਟ ਚਾੜਿਆ ਹੋਵੇ। ਇਹ ਜਨੇਊ ਜੀ ਕਾ ਹੀ ਤਾਂ ਪਾਂਡੇ ਘੱਤ। ਇਹ ਆਪਣੇ ਮੈਂ ਨੌਜਵਾਨਾਂ ਦੇ ਖੰਭਣੀਆਂ ਬੰਨੀਆਂ ਦੇਖੀਆਂ ਬਥੇਰੇ, ਆਪਣੇ ਸਿੱਖਾਂ ਦੇ ਮੁੰਡਿਆਂ ਦੇ ਆਪਣੇ ਬਥੇਰੇ ਦੇਖੇ। ਪੱਤਰੀਆਂ ਖਲਾਉਣ ਵਾਲੇ ਕਹਿੰਦੇ ਚਲੋ ਸਹਿਜ ਪਾਠ ਖੰਡ ਪਾਠ ਵੀ ਕਰਾ ਲਾਂਗੇ, ਹੁਣ ਤਾਂ ਚਲ ਆਪਾਂ ਨਹੀਂ ਕਰਾਉਂਦੇ। ਕਹਿੰਦੇ ਚਲੋ ਟਾਈਮ ਥੋੜਾ ਲੱਗੂ, ਸੁਖਮਣੀ ਕਰਾ ਲੈਂਦੇ ਹਾਂ। ਤੇ ਸੁਖਮਣੀ ਸਾਹਿਬ ਵੀ ਕਰਾਉਣੀ, ਤੇ ਨਾਲੇ ਫਿਰ ਪੰਡਿਤ ਤੋਂ ਵੀ ਪੱਤਰੀ ਖਲਾਉਣੀ, ਵਿਆਹ ਦੇ ਦਿਨ ਕਢਾਉਣੇ ਜਾਂ ਕਿਸੇ ਤੋਂ ਪੁੱਛਣ ਜਾਣਾ। ਅਸੀਂ ਤਾਂ ਕੀਤਾ ਲੋੜੀ ਹੈ ਕੰਮ, ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਅਸੀਂ ਤਾਂ ਕੋਈ ਵੀ ਕਾਰਜ ਕਰਨਾ, ਇੱਥੇ ਆ ਕੇ ਬੇਨਤੀ ਕਰਿਆ ਕਰੋ, ਫਿਰ ਜ਼ਿੰਮੇਵਾਰੀ ਇਹ ਬਾਬੇ ਦੀ ਹੈ, ਇਹਨੇ ਕਾਰਜ ਸਵਾਰਨੇ। ਜਦੋਂ ਇਹਨੂੰ ਕਹਿਤਾ ਨਾ ਵੀ ਸੱਚੇ ਪਾਤਸ਼ਾਹ ਜਿਸ ਕਾ ਕਾਰਜ ਤੈਨ ਹੀ ਕੀਆ ਮਾਨਸ ਕਿਆ ਬਚਾਰਾ
1: ਰਾਮ,
0: ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ
1: ਰਾਮ।
0: ਜੇ ਕਿਸੇ ਆਮ ਬੰਦੇ ਦੀ ਡਿਊਟੀ ਲਾ ਦਈਏ ਨਾ ਵੱਡੇ ਭਰਾ ਦੀ, ਚੱਲ ਬਾਪੂ ਦੀ ਤਾਂ ਹੁੰਡ ਗਈ ਹੈ, ਕਿਸੇ ਨੂੰ ਮਾਣ ਬਖਸ਼ ਦਈਏ, ਫੁੱਫੜ ਮਾਮੇ ਚਾਚੇ ਤਾਏ ਵੱਡੇ ਭਰਾ ਨੂੰ ਵੀ ਤੂੰ ਹੀ ਮੂਹਰੇ ਹੋ ਕੇ ਕਰਨਾ, ਤੇ ਉਹ ਫਿਰ ਆਪਦੀ ਚੰਗਾ ਹੁੰਦਾ ਤਾਂ ਜ਼ਿੰਮੇਵਾਰੀ ਸਮਝਦਾ, ਉਹ ਫਿਰ ਆਪਦੀ ਜ਼ਿੰਮੇਵਾਰੀ ਨਾ ਕਹਿੰਦਾ ਵੀ ਨਹੀਂ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ। ਤੇ ਕਈ ਭੁਚਾਲ ਪਾਉਣ ਵਾਲੇ ਵੀ ਹੁੰਦੇ ਵਿੱਚ, ਤੇ ਆਪਾਂ ਤਾਂ ਬਾਬੇ ਦੀ ਗੱਲ ਕਰਦੇ। ਜੇ ਇੱਕ ਦੁਨਿਆਵੀ ਬੰਦਾ ਜ਼ਿੰਮੇਵਾਰੀ ਸਮਝ ਸਕਦਾ, ਤੇ ਜੇ ਮਹਾਰਾਜ ਨੂੰ ਕਹੀਏ ਮਹਾਰਾਜ ਅਸੀਂ ਤਾਂ ਕੁਝ ਨਹੀਂ ਕਰਨ ਜੋਗੇ, ਉਪਰਾਲਾ ਹੀ ਕਰਨ ਜੋਗੇ ਆ, ਕਰੇ ਕਰਾਵੇ ਆਪੇ ਆਪ ਮਾਨਸ ਦੇ ਕੁਝ ਨਾਹੀ, ਸਾਡੇ ਹੱਥ ਚ ਕੀ ਆ ਫਿਰ, ਆਪੇ ਗੁਰੂ ਆ ਕੇ ਬਹਿੰਦਾ, ਆਪੇ ਕਾਰਜ ਸਵਾਰਦਾ। ਸਾਡੇ ਬਜ਼ੁਰਗਾਂ ਨੂੰ ਵਿਸ਼ਵਾਸ ਹੁੰਦਾ ਸੀ, ਉਹ ਕਹਿੰਦੇ ਸੀ ਵੀ ਜਦੋਂ ਕਾਰਜ ਹੁੰਦਾ ਨਾ ਕਿਸੇ ਦਾ ਵੀ ਧੀ ਪੁੱਤ ਦਾ, ਉੱਥੇ ਰੱਬ ਆਪ ਖੜਦਾ, ਐਡੇ ਵਿਸ਼ਵਾਸ ਹੁੰਦੇ ਸੀ ਬਜ਼ੁਰਗਾਂ ਨੂੰ। ਹੁਣ ਤਾਂ ਆਪਾਂ ਬਥੇਰੇ ਪਦਾਰਥ ਬਣਾਉਣੇ ਆ, ਉਦੋਂ ਤਾਂ ਟੋਕਰਿਆਂ ਚ ਪਕੌੜੀਆਂ ਲੱਡੂ ਬਣਾ ਕੇ ਰੱਖ ਲੈਣੇ, ਉਹ ਹੀ ਨਹੀਂ ਸੀ ਮੁੱਕਦੇ ਹੁੰਦੇ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ। ਆਓ ਬੇਨਤੀ ਕਰਾਂ ਮੈਂ, ਇੱਧਰ ਮੀਆਂ ਮੀਰ ਜੀ ਨੂੰ ਫਿਰ ਸੱਦਿਆ, ਧਾਗਿਆਂ ਤਵੀਤਾਂ ਵਾਲੇ ਮੁੱਕ ਗਏ, ਫਿਰ ਬ੍ਰਹਮ ਗਿਆਨੀ ਗਿਆ ਉੱਥੇ। ਅੱਲਾ ਖੁਦਾ ਦੇ ਜਿਹੜਾ ਨੇੜੇ ਹੈ ਰੱਬ ਦੇ ਪਰਮਾਤਮਾ ਦੇ, ਤੇ ਮੀਆਂ ਮੀਰ ਜੀ ਦੇ ਚਰਨ ਫੜ ਲਏ ਬਾਦਸ਼ਾਹ ਨੇ। ਮਰਨਾ ਕੌਣ ਚਾਹੁੰਦਾ ਦੁਨੀਆਂ ਤੋਂ? ਦੁਨੀਆਂ ਤੋਂ ਨਹੀਂ ਕੋਈ ਜਾਣਾ ਚਾਹੁੰਦਾ। ਦੁਨੀਆਂ ਤੋਂ ਤਾਂ ਗਰੀਬ ਬੰਦਾ ਰੋਟੀ ਮੰਗ ਕੇ ਖਾਂਦਾ ਹੋਵੇ, ਉਹ ਨਹੀਂ ਜਾਣਾ ਚਾਹੁੰਦਾ। ਤੇ ਜਿਹੜਾ ਰਾਜ ਭਾਗ ਕਰਦਾ ਉਹ ਕਿੱਥੇ ਜਾਣਾ ਚਾਹੁੰਦਾ ਦੁਨੀਆਂ ਤੋਂ? ਤੇ ਮੀਆਂ ਮੀਰ ਦੇ ਚਰਨ ਫੜਦਾ ਬਾਦਸ਼ਾਹ। ਸ਼ਾਹ ਕਹਿੰਦਾ, ਮੀਆਂ ਮੀਰ ਜੀ ਬਚਾਲੋ ਮੈਨੂੰ, ਮੈਂ ਜਾਣਾ ਨਹੀਂ ਚਾਹੁੰਦਾ ਦੁਨੀਆਂ ਤੋਂ। ਮੇਰੇ ਤੇ ਸਾੜ ਸਤੀ ਆ ਗਈ, ਪੰਡਿਤ ਨੇ ਦੱਸਿਆ ਸੀ। ਮੀਆਂ ਮੀਰ ਕਹਿੰਦਾ, ਪੰਡਿਤ ਤਾਂ ਲਾਲਚੀ ਸੀ, ਚੰਦੂ ਨੇ ਉਹਨੂੰ ਪੈਸੇ ਦੇ ਕੇ ਤੈਨੂੰ ਇਹ ਗੱਲ ਖਵਾਈ ਹੈ। ਸਾੜ ਸਤੀ ਨਹੀਂ ਸੀ ਆਉਣੀ, ਤੂੰ ਆਪ ਲਿਆਂਦੀ ਹੈ। ਤੂੰ ਰੱਬ ਨੂੰ ਖੁਦਾ ਨੂੰ ਪਿੰਜਰੇ ਚ ਪਾਲਿਆ, ਬੰਦ ਕਰਤਾ। ਉਹਦੇ ਦਰਸ਼ਨਾਂ ਤੋਂ ਬਿਨਾਂ ਜਿਹੜੇ ਇੱਕ ਖਿੰਨ ਵੀ ਨਹੀਂ ਰਹਿੰਦੇ, ਉਹ ਧਾਹਾਂ ਮਾਰਦੇ ਹੈ। ਮੀਆਂ ਮੀਰ ਕਹਿੰਦਾ, ਮੀਆਂ ਮੀਰ ਨੇ ਸ਼ਾਹ ਨੂੰ ਇਉਂ ਗੱਲ ਸੁਣਾਈ। ਮੀਆਂ ਮੀਰ ਕਹਿੰਦਾ ਸ਼ਾਹ, ਮੀਆਂ ਮੀਰ ਨੂੰ ਦੇ ਸ਼ਾਹ ਨੂੰ ਉਹ ਗੱਲ ਚਤਾਰੀ, ਤੂੰ ਆਪੇ ਕੀਤੀ, ਬਾਦਸ਼ਾਹ ਹੈ ਕਿਸਮਤ ਮਾੜੀ। ਕਹਿੰਦੇ, ਬਾਦਸ਼ਾਹ ਤੂੰ ਆਪ ਜੀ ਕਿਸਮਤ ਨੂੰ ਮਾੜੀ ਆਪ ਬਣਾ ਲਿਆ। ਕੀਤਾ ਬੰਦ ਤੋਂ ਕਿਲੇ ਵਿੱਚ ਬਹੁ ਪਰ ਪਕਾਰੀ, ਯੋਧਾ ਬਲਕਾਰੀ ਤੂੰ ਕਿਲੇ ਚ ਬੰਦ ਕਰ ਲਿਆ। ਕੀਤਾ ਕਿਲੇ ਵਿੱਚ ਬੰਦ ਤੋਂ ਯੋਧਾ ਬਲਕਾਰੀ, ਉਹ ਖੁਦ ਖੁਦਾ ਦਾ ਰੂਪ ਹੈ। ਮੀਆਂ ਮੀਰ ਕਹਿੰਦਾ, ਉਹ ਖੁਦਾ ਏ, ਉਹ ਅੱਲਾ ਏ, ਉਹ ਭਗਵਾਨ ਆ, ਉਹ ਸਤ ਕਰਤਾਰ ਆ, ਉਹ ਪਰਮਾਤਮਾ ਏ, ਉਹ ਖੁਦ ਖੁਦਾ ਦਾ ਰੂਪ ਹੈ। ਤੇ ਪਰ ਪਕਾਰੀ, ਉਹਨੂੰ ਛੇਤੀ ਬਾਹਰ ਕੱਢਣ ਦੀ ਕਰ ਲੈ ਤਿਆਰੀ। ਉਹਨੂੰ ਕਹਿੰਦਾ, ਮੀਆਂ ਮੀਰ ਕਹਿੰਦਾ ਵੀ ਛੇਤੀ ਤਿਆਰੀਆਂ ਕਰ ਲਾ ਉਹਨੂੰ ਬਾਹਰ ਕੱਢਣ ਦੀਆਂ। ਅਜੀਤਵਾਲ ਦੇ ਪਾਰਸਾ ਜਾਈਏ ਬਲਹਾਰੀ, ਉਹਦੇ ਚਰਨ ਫੜ ਕੇ ਭੁੱਲ ਮੰਗ ਲਈ। ਆਓ, ਜਿਵੇਂ ਮੀਆਂ ਮੀਰ ਸਮਤ ਦਿੰਦਾ, ਜਹਾਂਗੀਰ ਸ਼ਾਹ ਨੂੰ ਗੱਲ ਕਹਿੰਦਾ, ਉਹਨਾਂ ਬੁੱਲਾਂ ਨੂੰ ਸਾਥੀ ਹੈ ਇਉਂ ਕਿਹਾ।

ਮੇਰੇ ਪਾਤਸ਼ਾਹ ਗਰੀਬ ਨਵਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਜਿੰਨੀਆਂ ਵਡਿਆਈਆਂ ਕਰ ਲਗੇ ਓਨੀਆਂ ਹੀ ਥੋੜੀਆਂ, ਕਿਉਂਕਿ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਇੱਕ ਹੁੰਦੀ ਆ ਆਮ ਬੰਦੇ ਦੀ ਵਡਿਆਈ, ਆਪਾਂ ਆਪਣੀ ਵਡਿਆਈ ਦੇ ਸੁਣ ਦੇ ਆਦੀ ਹਾਂ ਹਰੇਕ ਬੰਦਾ। ਇੱਕ ਹੁੰਦੀ ਆ ਗੁਰੂ ਦੀ ਵਡਿਆਈ, ਜਿਹੜੇ ਗੁਰੂ ਵਾਲੇ ਆ ਉਹਨਾਂ ਨੂੰ ਪਤਾ ਵੀ ਸਾਡੀਆਂ ਫੁੱਕੀਆਂ ਵਡਿਆਈਆਂ ਨੇ ਕੀ ਕਰਨਾ, ਗੁਰੂ ਦੀ ਵਡਿਆਈ ਕਰੀਏ ਤੇ ਸੁਣੀਏ। ਗੁਰੂ ਦੀ ਜਿਹੜੀ ਮਹਿਮਾ ਏ ਉਹ ਸਰਵਣ ਕਰੀਏ, ਸਰਵਣੋ ਮੇਰੇ ਉਹ ਸਾਚੇ ਸੁਣਨੇ ਨੌ ਪਠਾਏ। ਇਹ ਮੈਂ ਨੀ ਕਹਿੰਦਾ, ਗੁਰਬਾਣੀ ਕਹਿੰਦੀ ਹੈ, ਕਹਿੰਦੇ ਵੀ ਕੰਨਾਂ ਨੂੰ ਕਿਹਾ ਵੀ ਜੇ ਸੁਣਨਾ ਤੇ ਸੱਚ ਸੁਣ। ਸੱਚ ਕੀ ਹੈ? ਗਾਵੋ ਸੱਚੀ ਬਾਣੀ। ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੂੰ ਬਿਠਾਏ, ਆਪਾਂ ਪੜ੍ਹਦੇ ਨਾ ਹਰ ਰੋਜ਼ ਅੰਤਰ ਗੌਰ ਅਰਾਧਨਾ। ਅੰਤਰ ਅੰਦਰੋਂ ਅੰਤਰ ਗੌਰ ਅਰਾਧਨਾ ਜਹਿਬਾ ਜਾਪ ਗੁਰ ਨਾਉ। ਕਹਿੰਦੇ ਆ ਜੀਵ ਦੇ ਨਾਲ ਗੁਰੂ ਦਾ ਨਾਮ ਜਪੋ। ਨੇਤਰੀ ਸਤਿਗੁਰ ਭੇਖਣਾ, ਇਹਨਾਂ ਨੇਤਰਾਂ ਨਾਲ ਜੇ ਦੇਖਣਾ ਤੇ ਗੁਰੂ ਦੇ ਦਦਾਰੇ ਕਰ, ਸਰਵਣੀ ਸੁਣਨਾ ਗੁਰ ਨਾਉ, ਆ ਕੰਨਾਂ ਨਾਲ ਨਾਮ ਸੁਣ ਰੱਬ ਦਾ। ਮਹਾਰਾਜ ਕਹਿੰਦੇ ਪਾਪ ਸਹਾਵੇ ਜਾ ਤੋ ਧੁਰ ਜੁਲ ਦੇ। ਕਹਿੰਦੇ ਪੈਰ ਦਿੱਤੇ ਨਾ ਮਹਾਰਾਜ ਨੇ ਚੱਲਣ ਵਾਸਤੇ, ਤੇ ਇਹਨਾਂ ਨਾਲ ਚੱਲ ਕੇ ਕਹਿੰਦੇ ਗੁਰੂ ਘਰੇ ਆ ਜਾ। ਉਹਨਾਂ ਲੋਕਾਂ ਵੱਲ ਦੇਖਿਆ ਕਰ ਜਿਹਨਾਂ ਕੋਲੇ ਪੈਰ ਨੀ ਗਏ। ਇੱਕ ਬੰਦੇ ਦਾ ਕੋਈ ਜੋੜਾ ਪਾ ਕੇ ਗੁਰੂ ਘਰ ਤੋਂ ਲੈ ਗਿਆ ਤੇ ਉਹ ਬੜਾ ਦੁਖੀ ਹੋਇਆ, ਤੇ ਦੁਖੀ ਹੋਏ ਨੇ ਉਹਨੇ ਮਾੜਾ ਮੋਟਾ ਮਨ ਦੇ ਵਿੱਚ ਇਹ ਵੀ ਸ਼ੰਕਾ ਕੀਤੀ ਵੀ ਕਾਹਦਾ ਕਿਉਂ ਆਉਣਾ ਸੀ ਗੁਰੂ ਘਰੇ, ਜੁੱਤਗੀ ਚਕਾਲੀ ਆਪਦੀ। ਤੇ ਆਮ ਹੀ ਮੰਦਰਾਂ ਮੂਹਰੇ ਗੁਰੂ ਘਰਾਂ ਮੂਹਰੇ ਨਾ ਭਖਾਰੀ ਬੈਠੇ ਹੁੰਦੇ ਆ, ਉਹ ਜਦੋਂ ਬਾਹਰ ਨਿਕਲਿਆ ਤੇ ਜਿਹੜਾ ਭਖਾਰੀ ਬੈਠਾ ਉਹਦੇ ਪੈਰ ਹੀ ਹੈ ਨੀ। ਆਮ ਹੀ ਆਪਾਂ ਭਖਾਰੀ ਦੇਖਦੇ ਹਾਂ ਪੰਜਾਬ ਦੀ ਧਰਤੀ ਤੇ, ਕਿਸੇ ਦੀਆਂ ਬਾਹਾਂ ਵੱਡੀਆਂ ਹੁੰਦੀਆਂ, ਕਿਸੇ ਦੇ ਪੈਰ ਨਹੀਂ ਹੁੰਦੇ, ਕੋਈ ਕੋਹੜੀ ਹੁੰਦਾ, ਕੋਈ ਅੰਨਾ ਹੁੰਦਾ, ਕੋਈ ਬੋਲਾ ਹੁੰਦਾ, ਇਹੋ ਜਿਹੇ ਭਖਾਰੀ ਬੈਠੇ ਹੁੰਦੇ ਆ ਮੰਦਰਾਂ ਮੂਹਰੇ ਵੀ ਤੇ ਗੁਰੂ ਘਰਾਂ ਮੂਹਰੇ ਵੀ। ਉਹ ਜਦੋਂ ਬਾਹਰ ਨਿਕਲਿਆ ਨਾ ਉਹਨੇ ਦੇਖਿਆ ਵੀ ਆਹ ਜਿਹੜਾ ਭਖਾਰੀ ਬੈਠਾ ਮੰਗਦਾ ਕੁਝ, ਇਹਦੇ ਤਾਂ ਪੈਰ ਵੀ ਹੈ ਨਹੀਂ, ਮੈਂ ਤਾਂ ਜੋੜੇ ਚੁੱਕੋ ਤੇ ਰੱਬ ਨਾਲ ਰੁੱਸ ਗਿਆ, ਮੇਰਾ ਤਾਂ ਜੋੜਾ ਹੀ ਗੁਆਚਿਆ, ਮੈਂ ਸ਼ੰਕਿਆ ਕਰੀ ਜਾਂਦਾ ਗੁਰੂ ਘਰ ਦੇ ਉੱਤੇ, ਉਹ ਰੱਬਾ ਇਹਨੂੰ ਪੈਰ ਵੀ ਨਹੀਂ ਦਿੱਤੇ। ਮਨ ਚ ਆਇਆ ਵੀ ਮਨਾ ਆ ਪੈਰ ਤਾਂ ਦਿੱਤੇ, ਹੱਥ ਤਾਂ ਦਿੱਤੇ ਕੰਮ ਕਰਨ ਨੂੰ, ਤੰਦਰੁਸਤ ਸਰੀਰ ਤਾਂ ਦਿੱਤਾ ਮਹਾਰਾਜ ਨੇ, ਜੇ ਕੋਠੀ ਕਾਰ ਗੱਡੀ ਹਲੇ ਨਹੀਂ ਦਿੱਤੀ ਕੋਈ ਨੀ, ਉਹ ਵੀ ਕਿਰਪਾ ਕਰ ਦੋ, ਫੇਰ ਹੀ ਕਮਾਈਆਂ ਕਰੇਗਾ ਜੇ ਸਰੀਰ ਤੰਦਰੁਸਤ ਹੋਊ। ਇਹਦਾ ਹੀ ਨਹੀਂ ਕਰਜ਼ਾ ਲਾ ਸਕਦੇ ਆਪਾਂ ਤੰਦਰੁਸਤੀ ਦਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਹੋਰ ਭਾਵੇਂ ਕੁਝ ਨਾ ਮੰਗਿਓ, ਮਹਾਰਾਜ ਤੋਂ ਤੰਦਰੁਸਤੀ ਮੰਗ ਲਓ ਸਰੀਰ ਦੀ ਘਰ ਪਰਿਵਾਰ ਦੀ, ਇਹਦੇ ਵਿੱਚ ਸਾਰਾ ਕੁਝ ਹੀ ਹੈ। ਗੁਰੂ ਪਾਤਸ਼ਾਹ ਗਰੀਬ ਨਵਾਜ ਮੀਆਂ ਮੀਰ ਜੀ ਪਾਤਸ਼ਾਹ ਦੀ ਸਿਫਤ ਕਰਦੇ ਆ ਸ਼ਾਹ ਕੋਲੇ ਨਾ, ਮੀਆਂ ਮੀਰ ਜੀ ਕਹਿੰਦੇ ਸ਼ਾਹ ਤੂੰ ਬੜਾ ਮਾੜਾ ਕੀਤਾ, ਪਹਿਲਾਂ ਤਾਂ ਤੇਰੇ ਤੋਂ ਮਾੜਾ ਕਰਾਤਾ, ਤੂੰ ਨੀ ਕੀਤਾ ਭਾਵੇਂ ਤੇਰੇ ਤੋਂ ਕਰਾਤਾ ਮਾੜਾ, ਪਾਪੀਆਂ ਨੇ ਕਰਾਤਾ, ਧਰਤੀ ਕੰਬ ਗਈ ਅੰਬਰ ਡੋਲ ਗਿਆ। ਮੀਆਂ ਮੀਰ ਕਹਿੰਦਾ ਮੈਨੂੰ ਹੁਕਮ ਨੀ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਨਹੀਂ ਮੈਂ ਦਿੱਲੀ ਤੇ ਲਾਹੌਰ ਮੁੱਧਾ ਕਰ ਦਿੰਦਾ। ਤੇ ਜਹਾਂਗੀਰ ਨੂੰ ਵੀ ਪਤਾ ਵੀ ਪਾਵਰ ਵਾਲਾ ਬੰਦਾ ਹੈ, ਪਾਵਰ ਵਾਲਾ ਫਕੀਰ ਆ, ਮਾੜਾ ਮੋਟਾ ਥੋੜੀ, ਐਵੇਂ ਕੌਲੀ ਕੌਲੀ ਆਟਾ ਮੰਗਣ ਵਾਲਾ ਫਕੀਰ ਥੋੜੀ ਸੀ ਮੀਆਂ ਮੀਰ। ਆ ਬਥੇਰੇ ਤੁਰੇ ਫਿਰਦੇ ਕੰਮ ਤੋਂ ਡਰਦੇ, ਭਗਵਾਂ ਚੋਲਾ ਪਾ ਕੇ ਦਰਵਾਜ਼ਿਆਂ 'ਚ ਖੜਦੇ ਆਪਣੇ, 10 ਰੁਪਈਆਂ ਤੋਂ ਤਾਂ ਘੱਟ ਹੁਣ ਮੰਗਤਾ ਮਾਂ ਦਾਨ ਨਹੀਂ ਮੰਗਦਾ, ਕੌਲੀ ਕੌਲੀ ਆਟਾ ਮੰਗਣ ਵਾਲੇ ਬਥੇਰੇ ਤੁਰੇ ਫਿਰਦੇ ਆ। ਪਰ ਜਿਹੜੇ ਰੱਬ ਦੇ ਘਰ ਦੇ ਮੰਗਤੇ ਹੁੰਦੇ ਉਹ ਦੁਨੀਆਂ ਦੇ ਦਰਾਂ 'ਤੇ ਨਹੀਂ ਆ ਕੇ ਮੰਗਦੇ, ਉਹ ਰੱਬ ਦੇ ਦਰ 'ਤੇ ਹੀ ਆ ਕੇ। ਆਪਾਂ ਸਾਰੇ ਮੰਗਦੇ ਹੀ ਹਾਂ ਇੱਥੇ, ਇੱਥੇ ਭਾਵੇਂ ਕੋਈ ਸਾਈਕਲ 'ਤੇ ਆ ਜਾਵੇ, ਭਾਵੇਂ ਜਹਾਜ਼ 'ਤੇ ਆ ਜਾਵੇ, ਇੱਥੇ ਮੰਗਤਾ ਹੀ ਆ ਸਾਰੇ, ਇੱਥੇ ਕੋਈ ਦਾਤਾ ਨਹੀਂ ਆਉਂਦਾ, ਇੱਥੇ ਮੰਗਤੇ ਇਹ ਦਰ ਦੇ ਮੰਗਤੇ ਆ। ਅਤੇ ਜਦੋਂ ਇਹ ਦਰ ਦੇ ਮੰਗਤੇ ਬਣ ਗਏ ਫਿਰ ਦੁਨੀਆਂ ਦੇ ਦਰਾਂ ਦੇ ਦਾਤੇ ਬਣ ਜਾਂਗੇ, ਬਣਾਉਣ ਵਾਲਾ ਇਹ ਬੈਠਾ ਪਰਮਾਤਮਾ ਸੱਚੇ ਪਾਤਸ਼ਾਹ। ਆਓ ਜਹਾਂਗੀਰ ਵਜ਼ੀਰ ਨੂੰ ਫਿਰ ਸੱਦਦਾ, ਜਦੋਂ ਨਾ ਕਹੇ ਨਾ ਬੋਲ ਮੀਆਂ ਮੀਰ ਨੇ ਵੀ ਤੂੰ ਬਹੁਤ ਮਾੜੇ ਬੀਜ ਬੀਜ ਲਏ, ਜਿੰਨਾ ਛੇਤੀ ਹੋ ਸਕਦਾ ਗੁਰੂ ਸਾਹਿਬ ਦੇ ਰਹਾਈ ਦੇ ਆਰਡਰ ਕਰ ਦੇ, ਤੇ ਨਹੀਂ ਤਾਂ ਤੇਰੇ ਤੇ ਸਾੜ ਸਤੀ ਕੀ, ਤੂੰ ਤੈਨੂੰ ਨਾਲ ਹੀ ਲੈ ਜਾਣਾ, ਖਤਮ ਹੋਜੂ, ਉਹਦੇ ਹੱਥ ਵਿੱਚ ਨੇ ਤਕਦੀਰਾਂ ਪੁੱਠੀਆਂ ਸਿੱਧੀਆਂ ਕਰਨੀਆਂ।
ਲੇਖ ਲਿਖਣੇ ਜੰਮਣ ਮਰਨਾ ਉਹਦੇ ਹੱਥ ਚ ਹੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਦੁਨੀਆਂ ਦੇ ਹੱਥ ਵਿੱਚ ਨੀ ਕੋਈ ਜ਼ੋਰ, ਨਾ ਜਿਉਣ ਦਾ ਨਾ ਜੰਮਣ ਦਾ ਨਾ ਮਰਨ ਦਾ, ਦਾਤੇ ਦੇ ਹੱਥ ਵਿੱਚ ਜ਼ੋਰ ਆ। ਜਹਾਂਗੀਰ ਵਜ਼ੀਰ ਨੂੰ ਆਖ ਸੁਣਾਉਂਦਾ, ਜਹਾਂਗੀਰ ਆਪਣੇ ਵਜ਼ੀਰ ਨੂੰ ਹਰ ਸਾਦਾ ਵਜ਼ੀਰ ਖਾਂ ਨੂੰ ਉਹਨੂੰ ਕਹਿੰਦਾ ਗੱਲ, ਕਹਿੰਦਾ ਮੇਰੇ ਗੁਰੂ ਦੇ ਚਰਨਾਂ 'ਚ ਜਾ, ਮੇਰੇ ਵੱਲੋਂ ਨਜ਼ਰਾਨੇ ਭੇਟ ਕਰ, ਮੇਰੀ ਬੇਨਤੀ ਮੇਰੇ ਗੁਰੂ ਨੂੰ ਸੁਣਾ, ਜਾ ਕੇ ਮੇਰੇ ਵੱਲੋਂ ਅਰਦਾਸ ਕਰ, ਸਦਕੇ ਖਾਂ ਵਜ਼ੀਰ ਨੂੰ ਗੱਲ ਸੁਣਾਉਂਦਾ, ਮੇਰੇ ਵੱਲੋਂ ਬੇਨਤੀ ਮੈਂ ਹਾਂ ਫਰਮਾਉਂਦਾ, ਕਹਿੰਦਾ ਮੇਰੇ ਵੱਲੋਂ ਬੇਨਤੀ ਜਾ ਕੇ ਕਰੀ ਮੇਰੇ ਪਾਤਸ਼ਾਹ ਦੇ ਚਰਨਾਂ 'ਚ, ਵੀ ਮੈਥੋਂ ਭੁੱਲ ਹੋ ਗਈ, ਮੈਥੋਂ ਵਿਸਰ ਗਿਆ, ਮੈਂ ਤੁਹਾਨੂੰ ਆਪਣੇ ਬੰਦਗੀ ਆਪਣੇ ਦੁਆਵਾਂ ਲਈ 40 ਦਿਨ ਲਈ ਭੇਜਿਆ ਸੀ, ਤੇ ਮੈਂ ਸੱਚੇ ਪਾਤਸ਼ਾਹ ਭੁੱਲ ਗਿਆ, ਕਿਉਂਕਿ ਜਿਹੜਾ ਮਰੀਜ਼ ਬੰਦਾ ਹੈ, ਜਿਹੜਾ ਦੁੱਖ ਦੇ ਨਾਲ ਤੜਫਦਾ ਹੋਵੇ, ਉਹਨੂੰ ਫਿਰ ਦੁਨੀਆਦਾਰੀ ਦੀਆਂ ਖਬਰਾਂ ਨਹੀਂ ਰਹਿੰਦੀਆਂ, ਤੇ ਬਾਕੀ ਭੁਲਾਉਣ ਵਾਲੇ ਵੀ ਨੇੜੇ ਸੀ ਨਾ, ਚੰਦੂ ਵਰਗੇ ਹੋਰ ਬਥੇਰੇ। ਆਹ ਵਜ਼ੀਰ ਖਾਂ ਨੂੰ ਸਦਕੇ ਜਿਵੇਂ ਹੁਕਮ ਲਾਉਂਦਾ ਜਹਾਂਗੀਰ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਣ ਲਈ, ਨਜ਼ਰਾਨੇ ਭੇਟ ਕਰਨ ਲਈ, ਅਤੇ ਜਹਾਂਗੀਰ ਵੱਲੋਂ ਬੇਨਤੀਆਂ ਕਰਨ ਲਈ ਵਜ਼ੀਰ ਨੂੰ ਹੇ

ਬਾਗਵਾਸ ਦਲੇ ਆਖਮ ਨਾ ਬਾਗਵਾਸ ਦਾ ਹਾਂ ਬਾਗਵਾਸ ਦਾ ਆਖ ਕਮ ਨਾ ਬਾਗਵਾਸ ਦਲੇ

0: ਆਪਣੇ ਆਰੇ ਕੀ ਬੇਨਤੀ ਸੁਣੋ ਗਰੀਬ ਨਵਾਜ, ਜਿਹੋ ਪੂਤ ਕਪੂਤ ਹੋ ਬਹੁਰ ਪਿਤਾ ਕੋ ਲਾਜ। ਕਹਿੰਦੇ ਪੁੱਤ ਕਪੁੱਤ ਬਣ ਜਾਣ ਭਾਵੇਂ ਮਾਪੇ, ਕਦੇ ਕਮਾਪੇ ਨਹੀਂ ਬਣਦੇ। ਮਾਪੇ ਸਦਾ ਹੀ ਬਖਸ਼ਣ ਆਰੇ ਹੁੰਦੇ ਆ। ਤੇ ਇਹਨੇ ਬਾਦਸ਼ਾਹ ਨੇ ਬੜੇ ਪ੍ਰੇਮ ਨਾਲ, ਬੜੀ ਨਿਮਰਤਾ ਦੇ ਨਾਲ ਸੁਨੇਹਾ ਭੇਜਦਾ ਵਜ਼ੀਰ ਖਾਂ ਨੂੰ ਸੱਦ ਕੇ। ਵਜ਼ੀਰ ਖਾਂ ਵੀ ਸੁਲਝਿਆ ਹੋਇਆ ਸੀ, ਉਹ ਚੰਦੂ ਵਰਗਾ ਨਹੀਂ ਸੀ, ਕਿਉਂਕਿ ਸਾਰੇ ਨਹੀਂ ਮਾੜੇ ਹੁੰਦੇ। ਸਾਰੀਆਂ ਕੌਮਾਂ ਚ, ਸਾਰੇ ਧਰਮਾਂ ਚ ਸਾਰੇ ਲੋਕ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ। ਸਦਕੇ ਖਾਂ ਵਜ਼ੀਰ ਨੂੰ ਉਹ ਸਾਹ ਨੇ ਕਿਹਾ, ਸੁਣਾ ਮੇਰੇ ਵੱਲੋਂ ਬੇਨਤੀ ਕਰ, ਗੁਰ ਚਰਨਾਂ ਵਿੱਚ ਜਾ। ਕਹਿੰਦੇ ਮੇਰੇ ਵੱਲੋਂ ਬੇਨਤੀ ਕਰੀ, ਗੁਰੂ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਮੈਂ ਭੁੱਲਣਾ ਹਾਰਾ ਪਾਤਸ਼ਾਹ ਤੂੰ ਬਖਸ਼ੀ ਸਭ ਖਤਾ, ਮੇਰੇ ਉਗਨ ਬਖਸ਼ਦੀ ਮੈਂ ਭੁੱਲਣਾ ਹਾਰਾ। ਆ ਨਜ਼ਰਾਨਾ ਭੇਟਾ ਗੁਰੂ ਦੀ ਦਈ ਚਰਨਾਂ ਵਿੱਚ ਟਕਾ, ਜਾ ਅਜੀਤਵਾਲ ਦੇ ਪਾਰਸਾ ਹੁਣ ਬਹੁਤੀ ਦੇਰ ਨਾ ਲਾ। ਕਹਿੰਦੇ ਚੰਗੇ ਕੰਮ ਲਈ ਦੇਰੀ ਨਹੀਂ ਕਰਨੀ ਚਾਹੀਦੀ। ਸਾਡਾ ਜਿਹੜਾ ਮਾਣ ਹੈ, ਜੇ ਚੰਗਾ ਕੰਮ ਕਰਦੇ ਹਾਂ ਤੇ ਉਦੋਂ ਦੇਰੀ ਕਰਦਾ। ਕਹਿੰਦੇ ਨਾਮ ਕੀ ਵੇਲਾ ਪੈ ਪੈ ਸੋਇਆ, ਬੁਰੇ ਕੰਮ ਕੋ ਉਠ ਖਲੋਆ। ਤੇ ਜੇ ਕੋਈ ਬੁਰਿਆਈ ਕਰਨੀ ਹੋਵੇ ਭਾਵੇਂ ਬੰਦਾ ਅੱਧੀ ਰਾਤ ਆਵਾਜ਼ ਮਾਰੇ ਤੁਰ ਪੈਂਦਾ। ਤੇ ਜੇ ਕਿਤੇ ਗੁਰੂ ਘਰ ਆਉਣਾ ਹੋਵੇ, ਕਿਸੇ ਚੰਗੇ ਪਾਸੇ ਜਾਣਾ, ਮਦਦ ਕਰਨੀ ਹੋਵੇ, ਉਦੋਂ ਬੰਦਾ ਪਾਸਾ ਜਿਹਾ ਵੜਦਾ। ਤੇ ਸਾਡੀਆਂ ਚੰਗਿਆਈਆਂ ਹੀ ਜਾਣੀਆਂ ਗਾਂ, ਮਾਇਆ ਜਿਹੜੀ ਆਉਂਦੀ ਜਾਂਦੀ ਹੈ ਇਹ ਚੱਲੀ ਜਾਣਾ ਖੇਲ ਮਾਇਆ ਦਾ, ਇਹ ਮਹਾਰਾਜ ਨੇ ਦੇਈ ਜਾਣੀ ਸਾਨੂੰ ਗੁਜ਼ਾਰੇ ਜੋਗੀ। ਬਹੁਤਾ ਕਹੀਏ ਬਹੁਤਾ ਹੋਏ, ਬਰਕਤਾਂ ਪਾਈ ਰੱਖਣੀਆਂ ਬਾਬੇ ਨੇ, ਪਰ ਜਿਹੜੀ ਜਿਹੜਾ ਨਾਲ ਧਨ ਜਾਣਾ ਨਾ, ਆਹ ਜਿਹੜਾ ਬੰਦਗੀ ਦਾ, ਪ੍ਰੇਮ ਦਾ, ਬਾਣੀ ਦਾ, ਗੁਰੂ ਦੇ ਚਰਨਾਂ ਦਾ, ਜਿਹੜਾ ਗਊ ਗਰੀਬ ਦੇ ਭਲੇ ਦਾ, ਪਰਪਕਾਰਾਂ ਦਾ, ਇਹ ਧਨ ਨਾਲ ਜਾਣਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬਡਭਾਗੀ। ਤੇ ਜਿੱਥੇ ਦੁਨਿਆਵੀ ਧਨ ਭਲੇ ਆ ਭੰਡਾਰੇ ਮਹਾਰਾਜ ਨੇ, ਉੱਥੇ ਦਰਗਾਹੀ ਧਨ ਵੀ ਮਹਾਰਾਜ ਦੇ ਚਰਨਾਂ ਚੋਂ ਭੰਡਾਰੇ ਭਰ ਲਈਏ। ਇਹ ਵੀ ਕੌਂਟ ਨਾ ਵਿਹਲਾ ਰਹਿ ਜੇ ਕਿਤੇ ਦਰਗਾਹੀ ਧਨ ਦਾ। ਗੁਰੂ ਮਹਾਰਾਜ ਦੀ ਕਿਰਪਾ ਕਰਨ, ਰਹਿੰਦੇ ਹੋਏ ਇਤਿਹਾਸ ਦੀ ਸੇਵਾ ਸ਼ਾਮ ਦੇ ਦਿਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਇੱਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਸਹਿਬਤ ਸਲਾਹ ਵਡਿਆਈ ਕਰਦੇ ਹਾਂ, ਸ਼ਬਦ ਕਹਿੰਦੇ ਹਾਂ ਗੁਰੂ ਪ੍ਰਤੀ ਸਤਿਕਾਰ ਦੇ, ਅਨੇਕਾਂ ਭੁੱਲਾਂ ਹੋ ਜਾਂਦੀਆਂ, ਪਾਤਸ਼ਾਹ ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ। ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਵਡਿਆਈਆਂ ਕਰਨ ਦੀ ਸਹਿਬਤ ਸਲਾਹ, ਇਸੇ ਤਰ੍ਹਾਂ ਹੀ ਸਵਾਵਾਂ ਮਹਾਰਾਜ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਚੱਲਿਆ ਹੋਇਆ ਕਦਮ ਕਦਮ ਸਫਲਾ ਹੋਵੇ, ਦਰੋ ਘਰੋਂ ਮਹਾਰਾਜ ਨਿਤਨੇਮ ਦੀਆਂ ਦਾਤਾਂ, ਕਮਾਈਆਂ ਚ ਬਰਕਤਾਂ, ਘਰ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਏਕਤਾ ਸਵਾਖ ਬਖਸ਼ਣ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਪੰਥਕ ਪ੍ਰਸਿੱਧ ਕੀਰਤਨੀ ਜੱਥਾ, ਮਹਾਰਾਜ ਦੀ ਬੜੀ ਕਿਰਪਾ ਪੂਰੇ ਜਥੇ ਤੇ ਹੀ, ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਤੇ ਉਹਨਾਂ ਦੇ ਸਾਥੀ ਆਪ ਸੰਗਤਾਂ ਨੂੰ, ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨਾ, ਆਨੰਦਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਆਓ ਸਰਵਣ ਕਰੀਏ ਫਤਿਹ ਦੀ ਸਾਂਝ, ਸਾਰੇ ਪ੍ਰੇਮ ਤੇ ਸਤਿਕਾਰ ਦੇ ਨਾਲ ਪਾਇਓ, ਕੋਈ ਰਸਨਾ ਬਾਂਝੀ ਨਾ ਰਵੇ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਇੱਕ ਰਹਿੰਦੀ ਹੈ ਜੀ, ਵੀ ਕੱਲ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਉਹਨਾਂ ਦੇ ਬਰਸ਼ੀ ਦੇ, ਉਹਨਾਂ ਦੀ ਯਾਦ ਦੇ ਸੰਬੰਧ ਵਿੱਚ ਭੋਗ ਪਾਏ ਜਾਣੇ ਆ, ਅਤੇ ਤਲਣ ਨਗਰ ਦੇ ਮਹਾਂਪੁਰਖ, ਜਿਹੜੇ ਤਲਣ ਵਾਲੇ ਮਹਾਂਪੁਰਖਾਂ ਦੀ ਵੀ, ਜਿੱਥੇ ਬੜੀ ਬਾਬਾ ਨਿਹਾਲ ਸਿੰਘ ਜੀ ਤਲਣ, ਬੜੀ ਵੱਡੀ ਮਹਾਨ ਸ਼ਖਸੀਅਤ ਹੋਈ ਹੈ, ਅਤੇ ਬੜੀਆਂ ਸੰਗਤਾਂ ਉੱਥੇ ਨਕਮਸਤਕ ਹੁੰਦੀਆਂ ਏ। ਅਗਲਾ ਪ੍ਰੋਗਰਾਮ ਮੈਂ ਬੇਨਤੀ ਕਰਾਂ ਗੁਰੂ ਘਰ ਦੇ ਹਜ਼ੂਰੀ ਸੇਵਾਦਾਰ ਗਿਆਨੀ ਜੀ, ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਸ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕਾ ਇਤਿਹਾਸ ਅਤੇ ਢਾਡੀ ਵਾਰਾਂ ਸਰਵਣ ਕਰਾਈਆਂ ਨੇ, ਬਹੁਤ ਬਹੁਤ ਧੰਨਵਾਦ ਜੱਥੇ ਦਾ। ਸੋ ਬੇਨਤੀ ਹੈ, ਬਾਹਰ ਗੰਨੇ ਦੇ ਰਸ ਦੀ ਛਬੀਲ ਲੱਗੀ ਹੈ, ਸੰਗਤਾਂ ਨੂੰ ਪਰਿਵਾਰਾਂ ਵੱਲੋਂ ਬੇਨਤੀ, ਸਭ ਨੇ ਛੱਕ ਕੇ ਜਾਣ ਦੀ ਕਿਰਪਾ ਕਰਨੀ ਜੀ। ਹੁਣ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

बरसै मेघ सखी कार पाहुन आए। आप संगतां नूं गुरबाणी दा कीर्तन सरवण करा रहे सन भाई बिक्रमजीत सिंह जी गुरदासपुर वालियां दा जत्था। हुण भाई बलजीत सिंह जी श्री अमृतसर साहिब वालियां दे जत्थे पासों कीर्तन सरवण करिए। संत बाबा प्रेम सिंह मुराले वालियां दी बरसी दे संबंध विच कल दे श्री अखंड पाठ साहिब प्रारंभ हन, जिन्हां दे कल एतवार नूं मेन हाल विच 9:15 बजे भोग पाए जाणगे ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਅਤੇ ਸੰਤ ਬਾਬਾ ਨਿਹਾਲ ਸਿੰਘ ਜੀ ਤਲਣ ਵਾਲੇ, ਉਹਨਾਂ ਦੇ ਬਰਸੀ ਦੇ ਸੰਬੰਧ ਵਿੱਚ ਵੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ 11 ਵਜੇ ਭੋਗ ਪੈਣੇ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

झूठ बेकार महालोभ त्रोह आहू जुगत

ਸਾਬੁੱਧ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜਿਤ

ਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ

ਪ੍ਰਭ ਪੂਰਨ ਪੈਜ ਰਖਾਈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਜਿੱਥੇ ਤਨ ਕਰਕੇ ਬੈਠੇ ਹਾਂ, ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ, ਸਾਡਾ ਸਰੀਰ ਕੁੱਖ ਤੋਂ ਕਬਰ ਤੱਕ ਪਹੁੰਚ ਜਾਂਦਾ ਪਰ ਸਾਡੀ ਸੁਰਤੀ ਜਿਹੜੀ ਆ ਉਹ ਸੰਸਾਰ ਤੋਂ ਨਿਰੰਕਾਰ ਤੱਕ ਨਹੀਂ ਪਹੁੰਚਦੀ, ਮੰਜ਼ਿਲ ਅਧੂਰੀ ਰਹਿ ਜਾਂਦੀ ਆ। ਜੰਮਣ ਮਰਨ ਦਾ ਤਾਣਾ ਬਾਣਾ ਮੁੱਕਦਾ ਨਹੀਂ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿੱਥੇ ਸਾਡਾ ਗੁਰੂ ਸ਼ਬਦ ਹੈ ਉੱਥੇ ਚੇਲਾ ਵੀ ਸਰੀਰ ਨਹੀਂ ਹੈ, ਚੇਲਾ ਵੀ ਸਾਡੀ ਸੁਰਤੀ ਹੈ। ਸੁਰਤੀ ਧਿਆਨ ਨਹੀਂ ਤਾਂ ਬੰਦਾ ਬੈਠਾ ਵੀ ਕਈ ਵਾਰੀ ਗੈਰ ਹਾਜ਼ਰੀ ਹੁੰਦਾ। ਗੁਰੂ ਅਮਰਦਾਸ ਪਾਤਸ਼ਾਹ ਦੀ ਪੰਗਤੀ ਸ਼ਾਇਦ ਤੁਹਾਨੂੰ ਚੇਤੇ ਹੋਏਗੀ, ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ, ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੈ ਹਦੂਰ। ਹੁਣ ਦੇਖੋ ਵੀ ਪਿਰਥੀਆ ਰਹਿੰਦਾ ਤਾਂ ਕੋਲੇ ਆ, ਉਹ ਕਿਰਪਾ ਦਾ ਪਾਤਰ ਨਹੀਂ ਬਣਿਆ, ਉਹ ਗੁਰੂ ਘਰ ਚ ਸੀ। ਤੇ ਉਧਰਲੇ ਪਾਸੇ ਗੁਰੂ ਦਾ ਹੁਕਮ ਮੰਨ ਕੇ ਪੰਜਵੇਂ ਪਾਤਸ਼ਾਹ ਜੀ ਲਾਹੌਰ ਸੰਹਾਰੀ ਮੱਲ ਦੇ ਬੇਟੇ ਦੀ ਸ਼ਾਦੀ ਸੀ ਨਾ, ਉਹ ਵਿਆਹ ਤੇ ਪੰਜਵੇਂ ਪਾਤਸ਼ਾਹ ਜੀ ਨੇ ਭੇਜਿਆ ਹੋਇਆ, ਉਹ ਦੂਰ ਬੈਠਾ ਵੀ ਮਨ ਕਰਕੇ ਗੁਰੂ ਦੀ ਹਜ਼ੂਰੀ ਚ ਹੀ ਆ। ਉਹ ਦੂਰ ਬੈਠਿਆਂ ਵੀ ਅਰਦਾਸਾਂ ਕਰੀ ਜਾਂਦੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਇੱਧਰ ਕੋਲੇ ਬੈਠਾ ਪਿਰਥੀਆ, ਉਹ ਸੋਚੀ ਜਾਂਦਾ ਵੀ ਬਾਪੂ ਜੀ ਚੜ੍ਹਾਈ ਕਦੋਂ ਕਰਨ ਤੇ ਗੁਰਿਆਈ ਗੱਦੀ ਮੈਂ ਸੰਭਾਲਣੀ ਆ। ਉਹਦਾ ਧਿਆਨ ਸਾਰੇ ਦਾ ਸਾਰਾ ਦੌਲਤ ਸੰਭਾਲਣ ਵਿੱਚ ਆ, ਗੱਲ ਸਰੀਰ ਦੀ ਨਹੀਂ ਇਕੱਲੀ, ਗੱਲ ਤਾਂ ਸੁਰਤੀ ਦੀ ਆ ਵੀ ਸੁਰਤੀ ਕਿੱਥੇ ਆ ਸਾਡੀ। ਗਿਣਤੀ ਵਿੱਚ ਆਪਾਂ ਜਿੰਨੇ ਵੀ ਆ ਨਾ, ਇੱਕ ਹੁੰਦਾ ਟਾਈਮ ਟਪਾਉਣਾ, ਇੱਕ ਹੁੰਦਾ ਸਮੇਂ ਨੂੰ ਸਫਲਾ ਕਰਨਾ। ਜਿੰਨੇ ਮਿੰਟ ਵੀ ਬੈਠਣ ਦਾ ਟਾਈਮ ਆ ਨਾ, ਸੁਰਤੀ ਕਰਕੇ ਬੈਠੋ, ਸਾਵਧਾਨ ਇਕਾਗਰ ਚੀਤ। ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਮੈਂ ਆਉਂਦਿਆਂ ਹੁਕਮਨਾਮਾ ਪੜ੍ਹਿਆ ਤੇ ਜੀ ਕੀਤਾ ਵੀ ਇਸੇ ਸ਼ਬਦ ਦੀ ਵਿਚਾਰ ਆਪਾਂ ਰਲ ਮਿਲ ਕੇ ਕਰੀਏ। ਬਹੁਤੀਆਂ ਸੰਗਤਾਂ ਨੂੰ ਇਹ ਸ਼ਬਦ ਚਿੱਤੇ ਆ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਇਹ ਪਾਵਨ ਸ਼ਬਦ ਰਾਗ ਧਨਾਸਰੀ ਵਿੱਚ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹਦੀ ਬਾਵਤ ਭੱਟ ਸਾਹਿਬਾਨ ਕਹਿੰਦੇ ਆ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰ ਦਾ ਉਚਾਰਨ ਕੀਤਾ ਹੋਇਆ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 682 ਤੇ ਸੁਭਾਏਵਾਨ ਹੈ। ਆਰੰਭ ਦੀਆਂ ਪੰਕਤੀਆਂ ਨੇ, ਔਖੀ ਘੜੀ ਨ ਦੇਖਣ ਦੇਈ। ਪਹਿਲਾਂ ਤਾਂ ਪਾਠ ਤੁਸੀਂ ਕਰਦੇ ਰਹਿੰਦੇ ਹੋ, ਧਿਆਨ ਦਿਓ, ਉਚਾਰਨ ਇਹਦਾ ਦੇਈ ਨਹੀਂ ਕਰਨਾ ਬਿੰਦੀ ਲਾ ਕੇ ਵਾਲਾ, ਧਿਆਨ ਨਾਲ ਸੁਣਿਓ ਜੇ ਪਹਿਲਾਂ ਧਿਆਨ ਨਹੀਂ ਦਿੱਤਾ। ਔਖੀ ਘੜੀ ਨਾ ਦੇਖਣ ਦੇਈ ਕਹਿਣਾ, ਦੇਈ ਨਹੀਂ ਕਹਿਣਾ ਬਿੰਦੀ ਲਾ ਕੇ। ਕਿਉਂ? ਦੇਈ ਹੁੰਦਾ ਆਉਣ ਵਾਲੇ ਸਮੇਂ ਵਾਸਤੇ, ਵੀ ਮੈਨੂੰ ਆਉਣ ਵਾਲੇ ਸਮੇਂ ਵਿੱਚ ਔਖੀ ਘੜੀ ਦੇਖਣ ਨਾ ਦੇਈ। ਜਦੋਂ ਕਿ ਇਹ ਸ਼ਬਦ ਦਾ ਭਾਵ ਹੈ, ਉਹ ਮਾਲਕ ਦਾ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਹੈ। ਉਹ ਆਪਣੇ ਸੇਵਕਾਂ ਨੂੰ ਕਿਸੇ ਸਮੇਂ ਵਿੱਚ ਵੀ, ਲੰਘ ਚੁੱਕੇ ਵਿੱਚ ਵੀ, ਹੁਣ ਪ੍ਰੈਜੈਂਟ ਵਿੱਚ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਔਖੀ ਘੜੀ ਨਹੀਂ ਦੇਖਣ ਦਿੰਦਾ। ਜਦੋਂ ਦੇਈ ਬਿਨਾਂ ਬਿੰਦੀ ਤੋਂ ਪਾਠ ਕਰਾਂਗੇ, ਉਹ ਤਿੰਨਾਂ ਕਾਲਾਂ ਵਾਸਤੇ ਹੁੰਦਾ ਤੇ ਉਚਾਰਨ ਵੇਲੇ ਇੱਥੇ ਬਿੰਦੀ ਨਹੀਂ ਲਾਉਣੀ। ਪਹਿਲੀ ਗੱਲ, ਉਚਾਰਨ ਬਿਨਾਂ ਬਿੰਦੀ ਦੇ, ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਧ ਸੰਭਾਲੇ, ਉਹਦਾ ਮੁੱਢ ਕਦੀਮਾਂ ਦਾ ਸੁਭਾਅ ਆਪਣਿਆਂ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ। ਮਾਲਕ ਵਾਹਿਗੁਰੂ ਨੇ ਜਿੱਥੇ ਭਗਤ ਪੈਦਾ ਕੀਤੇ ਨੇ ਤੇ ਨਾਲ ਨਾਲ ਸ਼ੈਤਾਨ ਵੀ ਪੈਦਾ ਹੋਏ ਨੇ, ਉਹ ਮਾਲਕ ਦਾ ਸੁਭਾਅ ਹੈ ਆਪਣੇ ਭਗਤਾਂ ਦੀ ਪ੍ਰਤਪਾਲਾ ਕਰਦਾ ਹਰ ਸਮੇਂ ਵਿੱਚ। ਇਹ ਪੰਕਤੀਆਂ ਤੁਹਾਡੀ ਰਸਨਾ ਤੇ ਰਹਿੰਦੀਆਂ ਨੇ। ਹਰ ਜੁਗ ਜੁਗ ਭਗਤ ਉਹ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਉਹ ਆਪਣਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਆਪਾਂ ਅਕਸਰ ਹੀ ਇਹ ਗੱਲ ਕਹਿ ਦਿੰਦੇ ਵੀ ਮਾਲਕ ਦੇ ਘਰੇ ਦੇਰ ਆ ਜੀ ਅੰਧੇਰ ਨਹੀਂ। ਨਹੀਂ ਭਾਈ, ਸਾਨੂੰ ਪਾਤਰ ਬਣਦਿਆਂ ਦੇਰੀ ਲੱਗਦੀ, ਉਹ ਦੇਰੀ ਨਹੀਂ ਲਾਉਂਦਾ। ਪੰਕਤੀ ਸੁਣਿਓ ਧਿਆਨ ਨਾਲ, ਕਹਿੰਦੇ ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ। ਇਹ ਨਹੀਂ ਕਿਹਾ ਵੀ ਦੇਰੀ ਨਾਲ, ਨਹੀਂ ਨਹੀਂ, ਉਸੇ ਵਕਤ ਹੀ ਪਾਤਰ ਬਣਨ ਦੀ ਲੋੜ ਆ। ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇਆ ਵੈ, ਉਦੋਂ ਹੀ ਕਰ ਦਿੰਦਾ। ਬਸ ਸਾਨੂੰ ਦਾਸ ਬਣਦਿਆਂ, ਜਨ ਬਣਦਿਆਂ ਦੇਰੀ ਲੱਗ ਜਾਂਦੀ ਆ। ਉਹ ਆਪਣਿਆਂ ਦੀ ਪ੍ਰਤਪਾਲਾ ਕਰਦਾ ਹੈ। ਇੱਕ ਰਾਜੇ ਨੇ ਮਹਾਂਪੁਰਖਾਂ ਦੇ ਕੋਲੇ ਪ੍ਰਸ਼ਨ ਕੀਤਾ, ਕਹਿੰਦਾ ਜੀ ਤੁਸੀਂ ਕਥਾ ਸੁਣਾਉਂਦੇ ਹੋ ਤੇ ਗੱਲ ਕਹਿੰਦੇ ਹੋ ਵੀ ਭਗਤਾਂ ਦਾ ਪਿਆਰਾ ਹੁੰਦਾ ਉਹ ਮਾਲਕ ਵਾਹਿਗੁਰੂ, ਤੇ ਆਪਣੇ ਭਗਤਾਂ ਦੀ ਪ੍ਰਤਪਾਲਾ ਕਰਨ ਵਾਸਤੇ ਦੌੜਿਆ ਜਾਂਦਾ ਉਹ। ਕਹਿੰਦਾ ਇੱਕ ਪਾਸੇ ਕਹਿੰਦੇ ਵੀ ਕਿੰਨੇ ਦੇਵੀ ਦੇਵਤੇ ਉਹਦੇ ਚਰਨਾਂ ਦੇ ਪੁਜਾਰੀ ਦਾਸ ਨੇ, ਤੇ ਕੰਮ ਕਰਨ ਵਾਸਤੇ ਆਪ ਕਿਉਂ ਜਾਂਦਾ? ਉਹ ਕਹਿੰਦਾ ਜੀ ਮੈਂ ਰਾਜਾ ਹਾਂ, ਨੌਕਰ ਚਾਕਰ ਰੱਖੇ ਹੋਏ ਆ ਤੇ ਕੰਮ ਦੂਜਿਆਂ ਤੋਂ ਕਰਾਈਦਾ ਆਪਾਂ। ਮਹਾਂਪੁਰਖਾਂ ਨੂੰ ਪਤਾ ਸੀ ਵੀ ਮਾਇਆ ਦਾ ਪ੍ਰਭਾਵ ਆ ਅਕਲ ਤੇ, ਏਡੀ ਛੇਤੀ ਸਮਝ ਨਹੀਂ ਲੱਗਣੀ। ਉਹ ਕਹਿੰਦੇ ਕੋਈ ਨਹੀਂ ਭਾਈ, ਤੇਰੀ ਗੱਲ ਦਾ ਉੱਤਰ ਦੇਵਾਂਗੇ ਦੋ ਤਿੰਨ ਦਿਨ ਠਹਿਰ ਕੇ। ਕਹਿੰਦਾ ਜੀ ਸੱਤ ਆ, ਜ਼ਰੂਰ ਦੱਸਿਓ ਵੀ ਅਸੀਂ ਕੰਮ ਨੌਕਰਾਂ ਚਾਕਰਾਂ ਤੋਂ ਕਰਾਈਦੇ, ਅਸੀਂ ਰਾਜੇ ਹਾਂ, ਤੇ ਜਿਹੜਾ ਸਾਰੀ ਦੁਨੀਆਂ ਦਾ ਰਾਜਾ ਉਹ ਰੱਬ ਤੁਸੀਂ ਕਹਿੰਦੇ ਹਾਂ, ਕਿੰਨੇ ਦੇਵੀ ਦੇਵਤੇ, ਕਿੰਨੀਆਂ ਸ਼ਕਤੀਆਂ ਉਹਦੇ ਹੁਕਮ ਵਿੱਚ ਨੇ, ਤੇ ਉਹ ਭਗਤਾਂ ਦੇ ਕੰਮ ਵਾਸਤੇ ਦੌੜ ਕੇ ਕਿਉਂ ਜਾਂਦਾ ਆਪ? ਮਹਾਂਪੁਰਖਾਂ ਨੇ ਨਾ ਕੀ ਕੀਤਾ, ਰਾਜੇ ਦਾ ਇੱਕ ਲੌਤਾ ਪੁੱਤਰ ਆ, ਇੱਕ ਉਮਰ ਉਹਦੀ 8-9 ਸਾਲ ਦੀ ਅਜੇ। ਮਹਾਂਪੁਰਖਾਂ ਨੇ ਕਿਸ ਨੂੰ ਕਹਿ ਕੇ
ਉਹਦੀ ਸ਼ਕਲ ਵਰਗਾ ਬਿਲਕੁਲ ਇੱਕ ਬੁੱਤ ਤਿਆਰ ਕਰਵਾਇਆ। ਤੇ ਸੱਚਮੁੱਚ ਬੁੱਤ ਬਣਾਉਣ ਵਾਲੇ ਨਾ ਕਮਾਲ ਕਰ ਦਿੰਦੇ, ਕਈ ਇੱਦਾਂ ਦੇ ਬੁੱਤ ਬਣਾਉਂਦੇ ਨੇ ਬੰਦੇ ਨੂੰ ਭੁਲੇਖਾ ਲੱਗ ਜਾਂਦਾ। ਤੁਹਾਡੇ ਚ ਕੋਈ ਥਾਈਲੈਂਡ ਗਿਆ ਹੋਵੇ, ਉੱਥੇ ਮੰਦਰ ਬਣੇ ਹੋਣੇ ਬੋਧੀਆਂ ਦੇ ਬਹੁਤ, ਕਈਆਂ ਥਾਵਾਂ ਤੇ ਏਡੇ ਕਮਾਲ ਦੇ ਬੁੱਤ ਬਣਾਏ ਹੈਰਾਨੀ ਹੋ ਜਾਂਦੀ। ਇੱਕ ਮੰਦਰ ਚ ਅਸੀਂ ਵੜੇ, ਉੱਥੇ ਨਾ ਰਿਸੈਪਸ਼ਨ ਤੇ ਵੜਦਿਆਂ ਸਾਰ ਹੀ ਪਹਿਲਾਂ ਇੱਕ ਉਹਨਾਂ ਦਾ ਮੇਜ਼ ਜਿਹਾ ਡਾਹਿਆ, ਅੱਗੇ ਉਹ ਸਟੈਚੂ ਜਿਹਾ ਬਣਾਇਆ, ਤੇ ਸੱਚਮੁੱਚ ਇੱਦਾਂ ਲੱਗੇ ਜਿਵੇਂ ਕੋਈ ਲੜਕੀ ਬਿਠਾਈ ਹੁੰਦੀ ਨੋਟ ਕਰਨ ਵਾਸਤੇ। ਬੁੱਤ ਬਣਾਉਣ ਵਾਲੇ ਕਮਾਲ ਕਰਦੇ ਨੇ। ਮਹਾਂਪੁਰਖਾਂ ਨੇ ਕੀ ਕੀਤਾ ਵੀ ਇੱਕ ਨਾ ਬੁੱਤ ਤਿਆਰ ਕਰਵਾਇਆ, ਲੜਕੇ ਜਿਹੜਾ ਰਾਜੇ ਦਾ ਲੜਕਾ ਸੀ ਉਹਦੀ ਸ਼ਕਲ ਨਾਲ ਮਿਲਦਾ ਬਿਲਕੁਲ। ਰਾਜੇ ਦਾ ਇੱਕ ਬਾਗ ਲਵਾਇਆ ਹੋਇਆ, ਬਾਗ ਦੇ ਵਿੱਚ ਇੱਕ ਉਹਨੇ ਤਲਾਬ ਬਣਾਇਆ ਹੋਇਆ, ਤੇ ਰਾਜਾ ਅਕਸਰ ਹੀ ਸਵੇਰ ਵੇਲੇ ਉੱਥੇ ਬਾਗ ਵਿੱਚ ਟਹਿਲਣੋਂ ਜਾਂਦਾ। ਜਿਸ ਕੁ ਵੇਲੇ ਰਾਜਾ ਸੈਰ ਕਰਨ ਲਈ ਆਉਂਦਾ ਨਾ, ਰਾਜੇ ਨੇ ਕੀ ਦੇਖਿਆ ਦੂਰੋਂ ਵੀ ਉਹ ਤਲਾਬ ਦੇ ਕਿਨਾਰੇ ਮੇਰਾ ਪੁੱਤ ਖੜਾ ਹੋਇਆ। ਮਨ ਵਿੱਚ ਖੁਸ਼ ਆ ਵੀ ਕਮਾਲ ਦੀ ਗੱਲ ਆ, ਇਹਦਾ ਵੀ ਜੀ ਕੀਤਾ ਹੋਣਾ ਬਾਗ ਵਿੱਚ ਸੈਰ ਕਰਨ ਨੂੰ, ਅੱਜ ਇਹ ਵੀ ਆਇਆ ਫਿਰਦਾ। ਮਨ 'ਚ ਸੋਚਦਾ ਤੁਰਿਆ ਜਾਂਦਾ, ਜਿਵੇਂ ਜਿਵੇਂ ਤਲਾਬ ਦੇ ਨੇੜੇ ਜਾ ਰਿਹਾ ਸੀ ਨਾ, ਤੇ ਅਚਾਨਕ ਉਹ ਬੁੱਤ ਜਿਹੜਾ ਦੇਖਣ ਨੂੰ ਰਾਜੇ ਦੇ ਪੁੱਤ ਵਰਗਾ ਸੀ ਬਿਲਕੁਲ ਹੀ, ਉਹ ਤਲਾਬ ਦੇ ਪਾਣੀ 'ਚ ਡਿੱਗ ਪਿਆ ਤੇ ਨਾਲ ਹੀ ਡੁੱਬ ਗਿਆ। ਜਦੋਂ ਡੁੱਬ ਗਿਆ, ਰਾਜੇ ਨੇ ਦੌੜ ਕੇ ਜਾ ਕੇ ਛਾਲ ਮਾਰੀ, ਸਣੇ ਲੀੜਿਆਂ ਦੇ ਵਿੱਚੋਂ ਕੱਢ ਕੇ ਲਿਆਇਆ, ਉਹਨੂੰ ਕੱਪੜੇ ਗਿੱਲੇ ਹੋ ਗਏ। ਮਹਾਂਪੁਰਖ ਪਾਸੇ ਖੜੇ ਸੀ, ਬੜੇ ਤਾੜੀ ਮਾਰ ਕੇ ਹੱਸੇ। ਉਹ ਕਹਿੰਦਾ ਜੀ ਮੇਰੀ ਤਾਂ ਜਾਨ ਨਿਕਲਣ ਵਾਲੀ ਹੋ ਗਈ ਤੁਹਾਡਾ ਹਾਸਾ। ਉਹ ਕਹਿੰਦੇ ਭਾਈ ਤੂੰ ਪੁੱਛਿਆ ਸੀ ਨਾ ਵੀ ਉਹ ਮਾਲਕ ਵਾਹਿਗੁਰੂ ਜਿਹੜਾ ਸਾਰੀ ਦੁਨੀਆਂ ਦਾ ਰਾਜਾ, ਜਿਹਦਾ ਸਾਰਿਆਂ ਤੇ ਹੁਕਮ ਚੱਲਦਾ, ਅਸੀਂ ਰਾਜੇ ਹਾਂ, ਕੰਮ ਕਾਰ ਹੋਵੇ ਨੌਕਰਾਂ ਚਾਕਰਾਂ ਨੂੰ ਭੇਜ ਕੇ ਕਰਾ ਦੇਈਦਾ, ਤੇ ਤੂੰ ਕਹਿੰਦਾ ਸੀ ਉਹ ਭਗਵਾਨ ਭਗਤਾਂ ਦੇ ਕੰਮਾਂ ਵਾਸਤੇ ਆਪ ਦੌੜ ਕੇ ਕਿਉਂ ਜਾਂਦਾ। ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲੱਗੇ, ਭਾਈ ਤੇਰੇ ਨਾਲ ਤੇਰੇ ਅਹਿਲਕਾਰ ਸਿਪਾਹੀ ਨੌਕਰ ਚਾਕਰ ਵੀ ਤੁਰੇ ਆਉਂਦੇ ਸੀ 5-7-10। ਜਦੋਂ ਤੈਨੂੰ ਪਤਾ ਲੱਗਾ, ਕਹਿੰਦਾ ਜੀ ਮੇਰੀ ਤਾਂ ਜਾਨ ਨਿਕਲ ਕੇ ਮੈਨੂੰ ਤਾਂ ਇੱਦਾਂ ਲੱਗਾ ਜਿਵੇਂ ਸੱਚੀ ਮੁੱਚੀ ਮੇਰਾ ਪੁੱਤ ਹੋਵੇ। ਕਹਿੰਦੇ ਉਹ ਤਾਂ ਠੀਕ ਆ, ਜੇ ਪਾਣੀ 'ਚ ਡਿੱਗ ਪਿਆ ਸੀ ਦੌੜ ਕੇ ਜਾ ਕੇ ਸਣੇ ਕੱਪੜਿਆਂ ਤੂੰ ਕਿਉਂ ਛਾਲ ਮਾਰੀ, ਆ ਨੌਕਰ ਨੂੰ ਕਿਸੇ ਨੂੰ ਕਹਿ ਦਿੰਦਾ। ਉਹ ਕਹਿੰਦਾ ਜੀ ਇਹ ਮੇਰੀਆਂ ਆਂਦਰਾਂ, ਪੁੱਤ ਮੇਰੀਆਂ ਆਂਦਰਾਂ, ਮੈਂ ਸੋਚਿਆ ਵੀ ਜਿੰਨੇ ਚਿਰ ਚਿਰ ਕਿਸੇ ਨੌਕਰ ਨੂੰ ਭੇਜਣਾ ਹੁਕਮ ਸੁਣਾਉਂਦਿਆਂ ਵੀ ਦੇਰੀ ਨਾ ਲੱਗ ਜਾਵੇ, ਦੌੜ ਕੇ ਜਾ ਕੇ ਮੈਂ ਆਪ ਰੱਖਿਆ ਕੀਤੀ। ਪਾਤਸ਼ਾਹ ਜੀ ਕਹਿੰਦੇ ਬਸ ਇੱਦਾਂ ਹੀ, ਜਿਵੇਂ ਮਾਂ ਪਿਓ ਨੂੰ ਪੁੱਤ ਧੀਆਂ ਪਿਆਰੇ ਹੁੰਦੇ ਨਾ, ਪਰਮਾਤਮਾ ਨੂੰ ਭਗਤ ਇੱਦਾਂ ਹੀ ਪਿਆਰੇ ਹੁੰਦੇ ਆ। ਇਸ ਕਰਕੇ ਆਪ ਦੌੜ ਕੇ ਜਾਂਦਾ ਉਹਨਾਂ ਦੀ ਪ੍ਰਤਪਾਲਾ ਕਰਨ ਲਈ। ਔਖੀ ਘੜੀ ਨਾ ਦੇਖਣ ਦੇ ਧਿਆਨ ਕੇਂਦਰਿਤ ਰੱਖਿਓ ਸਮੇਂ ਸਮੇਂ ਤੇ। ਜਦੋਂ ਵੀ ਭਗਤਾਂ ਤੇ ਕੋਈ ਭੀੜ ਬਣੀ ਤੇ ਉਹ ਮਾਲਕ ਕੱਪੜਿਆਂ ਦੀ ਪ੍ਰਤਪਾਲਾ ਕਰਦਾ ਹੈ। ਹਰਨਾਕਸ਼ ਦੇ ਘਰ ਪੁੱਤ ਪੈਦਾ ਹੋਇਆ ਪ੍ਰਹਿਲਾਦ, ਤੇ ਪ੍ਰਹਿਲਾਦ ਇੱਕ ਘਟਨਾ ਤੋਂ ਪ੍ਰਭਾਵਿਤ ਹੋਇਆ, ਨਿੱਕੀ ਉਮਰ ਸੀ, ਮਨ ਤੇ ਗਹਿਰਾ ਅਸਰ ਹੋਇਆ। ਤੇ ਕਹਿੰਦੇ ਹਰਨਾਕਸ਼ ਨੇ ਲੋਕਾਂ ਨੂੰ ਕਿਹਾ ਹੋਇਆ ਵੀ ਮੈਂ ਦੁਨੀਆਂ ਦਾ ਰਿਜ਼ਕ ਦਾਤਾ ਹਾਂ, ਮਾਰਨ ਵਾਲਾ ਤੇ ਜਿਉਂਦੇ ਰੱਖਣ ਵਾਲਾ ਮੈਂ ਹੀ ਹਾਂ, ਸਾਰੇ ਮੇਰਾ ਹੀ ਨਾਮ ਜਪਿਆ ਕਰੋ। ਹੁਣ ਕੀ ਹੋਇਆ ਵੀ ਹਰਨਾਕਸ਼ ਦਾ ਆਪਣਾ ਪੁੱਤ ਪ੍ਰਹਿਲਾਦ ਉਸ ਰਮੇ ਹੋਏ ਰਾਮ ਨੂੰ ਚੇਤੇ ਕਰਦਾ। ਬਾਪੂ ਨੇ ਸੋਚਿਆ ਆਖੇ ਨਹੀਂ ਲੱਗਦਾ ਵੀ ਚਲੋ ਛੋਟੀ ਉਮਰ ਆ, ਮੇਰੇ ਕੋਲੇ ਬਾਹਲਾ ਟਾਈਮ ਨਹੀਂ ਹੁੰਦਾ, ਇਉਂ ਕਰਦੇ ਹਾਂ ਦੋ ਟੀਚਰ ਹਾਇਰ ਕਰ ਲੈਂਦੇ ਹਾਂ, ਚੰਗੇ ਸਿਆਣੇ ਦੋ ਉਸਤਾਦਾਂ ਦੀ ਡਿਊਟੀ ਲਾਉਂਦੇ ਹਾਂ, ਅਤੇ ਟੀਚਰ ਅਕਸਰ ਬੱਚਿਆਂ ਨੂੰ ਪੜ੍ਹਾਉਂਦੇ, ਉਹਨਾਂ ਦਾ ਨਿੱਤ ਦਾ ਤਜਰਬਾ ਹੁੰਦਾ, ਦੋ ਸਿਆਣੇ ਸੂਝਵਾਨ ਪੜ੍ਹੇ ਲਿਖੇ। ਦੋ ਟੀਚਰਾਂ ਦੇ ਕੋਲ ਪੜ੍ਹਨ ਵਾਸਤੇ ਭੇਜਿਆ, ਉਹਨਾਂ ਨੂੰ ਇਹ ਕਿਹਾ ਵੀ ਜਿੱਥੇ ਵਿੱਦਿਆ ਪੜ੍ਹਾਉਣੀ ਹੈ ਨਾ, ਮੇਰੇ ਪੁੱਤ ਨੂੰ ਬੱਚੇ ਦਾ ਮਨ ਕੋਰਾ ਹੁੰਦਾ, ਛੇਤੀ ਦਿਨੇ ਆਖੇ ਲਾਇਆ ਜਾ ਸਕਦਾ, ਤੁਸੀਂ ਨਾਲ ਨਾਲ ਮੇਰੇ ਪੁੱਤ ਨੂੰ ਇਹ ਵੀ ਸਿਖਾਉਣਾ ਪੜ੍ਹਾਉਣਾ ਵੀ ਦੁਨੀਆਂ ਦਾ ਰਿਜ਼ਕਦਾਤਾ, ਜਿਉਂਦੇ ਰੱਖਣ ਵਾਲਾ ਅਤੇ ਮਾਰਨ ਵਾਲਾ ਹਰਨਾਕਸ਼ ਤੇਰਾ ਬਾਪੂ ਹੀ ਆ, ਅਤੇ ਉਹਦਾ ਨਾਮ ਜਪਿਆ ਕਰ। ਟੀਚਰਾਂ ਨੇ ਜੀ ਕੀ ਕੀਤਾ ਵੀ ਫੱਟੀ ਦੇ ਉੱਤੇ ਬਾਪੂ ਦਾ ਨਾਮ ਲਿਖ ਦਿੱਤਾ ਅਤੇ ਇਹ ਕਹਿ ਦਿੱਤਾ ਵੀ ਆਦ ਹਰਨਾਕਸ਼, ਜੁਗਾਦ ਹਰਨਾਕਸ਼, ਹੈ ਹਰਨਾਕਸ਼, ਹੋਸੀ ਹਰਨਾਕਸ਼। ਪ੍ਰਹਿਲਾਦ ਤਾੜੀ ਮਾਰ ਕੇ ਹੱਸ ਪਿਆ, ਕਹਿੰਦਾ ਵੀ
ਜੇ ਪੜ੍ਹਿਆ ਲਿਖਿਆ ਦਾ ਇਹ ਹਾਲ ਆ ਤੇ ਅਨਪੜ੍ਹਾਂ ਦਾ ਕੀ ਬਣੂ? ਕੋਈ ਅਣਜਾਣ ਬੰਦਾ ਗਲਤੀ ਕਰੇ ਤਾਂ ਮੰਨਣ ਚ ਆਉਂਦੀ ਆ, ਤੁਸੀਂ ਕਾਹਦੇ ਪੜ੍ਹੇ ਲਿਖੇ ਆ? ਜਦੋਂ ਮੇਰਾ ਬਾਪੂ ਹੈ ਨਹੀਂ ਸੀ ਲੋਕ ਉਦੋਂ ਵੀ ਰੋਟੀ ਖਾ ਕੇ ਪੈਂਦੇ ਸੀ, ਤੇ ਜਿੱਦਣ ਨਹੀਂ ਹੋਣਾ ਰਿਜ਼ਕ ਦਾ ਪ੍ਰਬੰਧ ਉਦੋਂ ਵੀ ਹੋਏਗਾ। ਦੁਨੀਆਂ ਦਾ ਰਿਜ਼ਕ ਦਾਤਾ ਉਹ ਮਾਲਕ ਵਾਹਿਗੁਰੂ ਹੋਰ ਹੈ, ਮੇਰਾ ਬਾਪੂ ਨਹੀਂ। ਤੇ ਨਾਲ ਕਹਿੰਦੇ ਵੀ ਇਹ ਜਾ ਊਲ ਜਲੂਲ ਨਾ ਮੈਨੂੰ ਪੜ੍ਹਾਓ, ਮੋਕੋ ਕਹਾਂ ਪੜ੍ਹਾਵਸ ਆਲ ਜਾਲ, ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ। ਕੀ ਕੀਤਾ ਵੀ ਹੱਥ ਨਾਲ ਤਾਲੀ ਦੇ ਕੇ ਭਗਤ ਪ੍ਰਹਿਲਾਦ ਪਰਮਾਤਮਾ ਨੂੰ ਚੇਤੇ ਕਰਨ ਲੱਗ ਗਿਆ ਤੇ ਨਾਲ ਹੋਰ ਬੱਚਿਆਂ ਨੂੰ ਵੀ ਲਾ ਲਿਆ। ਸੰਡਾ ਤੇ ਅਮਰ ਕੋ ਟੀਚਰਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਆ। ਉਹਨਾਂ ਨੇ ਸੋਚਿਆ ਵੀ ਅਸੀਂ ਤਾਂ ਇਹਨੂੰ ਸਮਝਾਉਣਾ ਸੀ, ਇਹਨੇ ਤਾਂ ਨਾਲ ਹੋਰ ਪੰਜ ਸੱਤ ਦਸ ਵਿਗਾੜਤੇ, ਕੱਲ ਨੂੰ ਪਾਸਿਓਂ ਕੋਈ ਸ਼ਿਕਾਇਤ ਕਰੇ, ਬਿਹਤਰ ਆ ਵੀ ਇਹਦੇ ਪਿਓ ਨੂੰ ਆਪ ਦੱਸ ਦੇਈਏ। ਹੁਣ ਕੀ ਕੀਤਾ ਵੀ ਇਹਨਾਂ ਨੇ ਜਾ ਕੇ ਹਰਨਾਕਸ਼ ਨੂੰ ਦੱਸਿਆ ਵੀ ਅਸੀਂ ਕਈ ਦਿਨ ਹੋ ਗਏ ਟੱਕਰਾਂ ਮਾਰਦਿਆਂ, ਤੇਰਾ ਪੁੱਤ ਸਾਡੇ ਆਖੇ ਨਹੀਂ ਲੱਗਦਾ, ਉਹ ਤਾਂ ਰਮੇ ਹੋਏ ਰਾਮ ਨੂੰ ਚੇਤੇ ਕਰਦਾ ਤੇ ਕਈ ਬੱਚੇ ਉਹਦੀ ਰੀਸ ਨਾਲ ਹੋਰ ਵੀ ਲੱਗ

ਜਿਹਦਾ ਨਾਲ ਅੰਤਾਂ ਦੀ ਨੇੜਤਾ ਤੇ ਸਨੇਹ ਹੁੰਦਾ ਬੱਚੇ ਦਾ ਮਾਮਾ ਨਾਲ, ਉਹ ਕਹਿੰਦੀ ਪੁੱਤ ਜਿਵੇਂ ਤੇਰਾ ਬਾਪੂ ਕਹਿੰਦਾ ਉਵੇਂ ਕਰ ਲਿਆ ਕਰ, ਇਹਦਾ ਸੁਭਾਅ ਬੜਾ ਜ਼ਾਲਮਾ ਨੀ, ਕਦੇ ਕਿਸੇ ਨੂੰ ਬਖਸ਼ਿਆ ਨਹੀਂ। ਪ੍ਰਹਿਲਾਦ ਕਹਿੰਦਾ ਵੀ ਮਾਤਾ ਤੇਰਾ ਸਤਿਕਾਰ ਆ, ਤੂੰ ਜਨਮ ਦਿੱਤਾ, ਪਰ ਜ਼ਮੀਰ ਦੀ ਆਵਾਜ਼ ਨੂੰ ਦਬਾ ਕੇ ਮੈਂ ਇਹ ਝੂਠ ਨਹੀਂ ਬੋਲ ਸਕਦਾ। ਪੁੱਤ ਸਜ਼ਾ ਦਿਓ, ਬਾਪੂ ਕਹਿੰਦੇ ਕੋਈ ਗੱਲ ਨਹੀਂ। ਬਸ ਦਾ ਬਸ ਕਿੰਨੀ ਸਭ ਰਾਜ ਹੈ, ਬੇਨਤੀ ਕਰੇ ਪਟਰਾਣੀ। ਪ੍ਰਹਿਲਾਦ ਦੀ ਮਾਤਾ ਸਮਝਾਉਂਦੀ ਹੈ ਜੀ, ਸਾਰੀ ਧਰਤੀ ਵਸ ਵਿੱਚ ਕੀਤੀ ਹੈ, ਲੋਕਾਂ ਤੇ ਚੱਲਦੀ ਹੈ ਤੇਰੇ ਬਾਪੂ ਦੀ। ਬਸ ਦਾ ਬਸ ਕਿੰਨੀ ਸਭ ਰਾਜ ਹੈ, ਬੇਨਤੀ ਕਰੇ ਪਟਰਾਣੀ। ਪੁੱਤਰ ਪ੍ਰਹਿਲਾਦ ਕਹਿਆ ਨੀ ਮਨ, ਤਿੰਨ ਤੋਂ ਔਰ ਹੈ ਠਾਨੀ। ਹੁਣ ਕੀ ਹੋਇਆ, ਹਰਨਾਕਸ਼ ਨੇ ਇੱਕ ਮੀਟਿੰਗ ਕੀਤੀ ਚੰਡਾਲ ਚੌਂਕੜੀ ਨਾਲ, ਬਾਣੀ ਵਿੱਚ ਉਹਨਾਂ ਨੂੰ ਚੰਡਾਲ ਚੌਂਕੜੀ ਲਿਖਿਆ ਹੋਇਆ, ਦੁਸ਼ਟਾਂ ਦੀ ਸਭਾ। ਪੁੱਛਿਆ ਵੀ ਪੁੱਤ ਮੇਰਾ ਆਖੇ ਨਹੀਂ ਲੱਗਦਾ, ਪਰਮਾਤਮਾ ਦਾ ਨਾਮ ਜਪਦਾ, ਮੈਂ ਆਪਣੇ ਮਗਰ ਲਾਉਣਾ ਚਾਹੁੰਦਾ, ਕੀ ਰਾਇਆ ਤੁਹਾਡੀ? ਉਹ ਕਹਿੰਦੇ ਜੀ ਤੁਸੀਂ ਬਹੁਤ ਸਿਆਣੇ, ਤੁਸੀਂ ਦੱਸੋ ਤੁਸੀਂ ਕੀ ਕਹਿੰਦੇ ਆ। ਹਰਨਾਸ਼ ਕਹਿੰਦਾ ਮੈਂ ਚਾਹੁੰਦਾ ਵੀ ਜਿਹੜਾ ਪੁੱਤ ਆਖੇ ਨਹੀਂ ਲੱਗਦਾ, ਹੁਣੇ ਬਗਾਵਤ ਕਰਦਾ, ਉਹਨੂੰ ਜਾਨੋਂ ਮਾਰ ਦੀਏ ਕੋਈ ਤਰੀਕੇ ਨਾਲ। ਇਹ ਜਿਹੜੇ ਝੋਲੀ ਚੁੱਕ ਸੀ ਨਾ, ਝੋਲੀ ਚੁੱਕ, ਕਹਿੰਦੇ ਜੀ ਅਸੀਂ ਤਾਂ ਵਾਹ ਵਾਹ ਚਿਰ ਦੇ ਹੀ ਇਹ ਗੱਲ ਕਹਿਣ ਨੂੰ ਫਿਰਦੇ ਸੀ, ਸੱਚ ਨਹੀਂ ਬੋਲਿਆ। ਝੋਲੀ ਚੁੱਕ ਹੁੰਦੇ ਨੇ ਰਾਜਿਆਂ ਦੇ ਕੋਲੇ, ਇਹ ਸਜ਼ਾ ਦੇਣੀ ਚਾਹੀਦੀ ਜੀ, ਸੱਚ ਕਹਿੰਦੇ ਹੋ ਤੁਸੀਂ। ਬਾਣੀ ਵਿੱਚ ਉਹਨਾਂ ਨੂੰ ਦੁਸ਼ਟਾਂ ਦੀ ਸਭਾ ਲਿਖਿਆ, ਕਹਿੰਦੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਧ ਕਨੇਰੀ, ਗੈਰ ਤਾਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਚਾਰ ਤਰ੍ਹਾਂ ਨਾਲ ਕਹਿੰਦੇ ਪ੍ਰਹਿਲਾਦ ਨੂੰ ਮਾਰਨ ਦਾ ਯਤਨ ਕੀਤਾ, ਪਰ ਉਹ ਮਾਲਕ ਦਾ ਸੁਭਾਅ ਔਖੀ ਘੜੀ ਨਾ ਦੇਖਣ ਦੇਈ, ਆਪਣੇ ਭਗਤਾਂ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ, ਇਹਨੇ ਵੀ ਔਖੀ ਘੜੀ ਆਉਂਦੀ ਨਹੀਂ ਵੇਖਣ ਨਹੀਂ ਦਿੰਦਾ। ਗਿਰ ਪਹਾੜ ਤੋਂ ਇੱਕ ਡੂੰਘੀ ਖਾਈ ਵਿੱਚ ਸੁੱਟ ਦਿੱਤਾ, ਮਾਲਕ ਨੇ ਰੱਖਿਆ ਕੀਤੀ। ਦੂਜੀ ਸਜ਼ਾ ਗਿਰ ਤੋਂ ਅੱਗੇ ਤਰ ਤਰ ਬਿਰਛ ਨੂੰ ਕਹਿੰਦੇ ਨੇ, ਇੱਕ ਵੱਡੇ ਸਾਰੇ ਦਰਖਤ ਤੇ ਲੈ ਕੇ ਪ੍ਰਹਿਲਾਦ ਨੂੰ ਚੜ ਗਏ ਤੇ ਉੱਤੋਂ ਜਾ ਕੇ ਧੱਕਾ ਦੇ ਦਿੱਤਾ। ਜਿਹਨੂੰ ਰੱਖਣ ਵਾਲਾ ਰੱਬ ਹੋਵੇ ਉਹਨੂੰ ਕੋਈ ਕਿਵੇਂ ਮਾਰ ਲੇਗਾ, ਜਿਸ ਦਾ ਸਾਹਿਬ ਡਾਢਾ ਹੋਵੇ ਤਿਸਨੋਂ ਮਾਰ ਨਾ ਸਕੇ ਕੋਈ ਬਚ ਗਏ। ਗਿਰ ਤਰ ਜਲ ਕਹਿੰਦੇ ਦਰਿਆ ਦੇ ਵਿੱਚ ਡੂੰਘੇ ਪਾਣੀ ਵਿੱਚ ਡੋਬ ਕੇ ਮਾਰ ਦਈਏ, ਜਿਹਦੇ ਹੁਕਮ ਵਿੱਚ ਦਰਿਆ ਚੱਲਦੇ ਆ। ਉਹ ਮਾਲਕ ਨੇ ਪ੍ਰਤਪਾਲਾ ਕੀਤੀ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਪਾਣੀ ਵੀ ਉਹਦੇ ਭੈ ਵਿੱਚ ਆ, ਪਾਣੀ ਨੇ ਵੀ ਨਹੀਂ ਡੁੱਬਿਆ, ਬਚ ਗਿਆ। ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਫਿਰ ਕੀ ਕੀਤਾ, ਵੀ ਅੱਗ ਦੇ ਢੇਰ ਵਿੱਚ ਬਿਠਾ ਕੇ ਮਾਰਨ ਦਾ ਯਤਨ ਕੀਤਾ। ਭਾਵੇਂ ਪ੍ਰਹਿਲਾਦ ਦੀ ਭੂਆ ਨੇ ਵਰ ਲਏ ਹੋਏ ਸੀ, ਭੂਆ ਤਾਂ ਸੜ ਕੇ ਸਵਾਹ ਹੋ ਗਈ, ਜਿਹਨੂੰ ਹੋਲਕਾ ਕਹਿੰਦੇ ਸੀ, ਹੋਲੀ ਨਾ ਇੱਕ ਨਿੰਮ ਸੀ ਉਸੇ ਦਾ ਹੀ, ਪਰ ਮਾਲਕ ਨੇ ਰੱਖਿਆ ਕੀਤੀ। ਅਖੀਰ ਨੂੰ ਜਿਹੜਾ ਹਰਨਾਕਸ਼ ਸੀ ਇੰਨਾ ਕਲਪਿਆ, ਇਹਨੇ ਆਪਣੀ ਤਲਵਾਰ ਬੇਮਿਆਨ ਕੀਤੀ, ਸੂਤ ਕੇ ਕੱਢ ਕੇ ਬਾਹਰ ਕਹਿੰਦਾ ਨਾ ਹੁਣ ਮੈਂ ਵੇਖਦਾ ਵੀ ਤੇਰੀ ਰੱਖਿਆ ਕੌਣ ਕਰੂਗਾ। ਕਹਿੰਦੇ ਕਾਢ ਖੜਗ ਕਾਲ ਪੈ ਕੋਪਿਓ, ਮੋਹੇ ਪਤਾਵੋ ਜੋ ਤੁਸੀਂ ਰੱਖ ਹੈ। ਕਹਿੰਦੇ ਹੁਣ ਵੇਖਦੇ ਹਾਂ ਵੀ ਤੈਨੂੰ ਕੌਣ ਰੱਖੂਗਾ ਭਲਾਂ ਦੀ। ਪ੍ਰਹਿਲਾਦ ਬੋਲਦਾ, ਉਦੋਂ ਪਹਿਲਾਂ ਪਰਮਾਤਮਾ ਬੋਲਿਆ, ਕਹਿੰਦੇ ਫਿਕਰ ਨਾ ਕਰ ਮੈਂ ਆ ਗਿਆ। ਕਾਢ ਖੜਗ ਕਾਲ ਪੈ ਕੋਪਿਓ, ਮੋਹੇ ਬਤਾਵੋ ਜੋ ਤੁਸੀਂ ਰੱਖ ਹੈ, ਪੀਤ ਪਤੰਬਰ ਤਰੇ ਭਵਨ ਧਣੀ, ਥੰਬ ਮਾਹੇ ਹਰ ਪੱਖ ਹੈ। ਹੁਣ ਰੱਬ ਬੋਲਿਆ, ਕੀ ਕੀਤਾ ਜੀ, ਹਰਨਾਕਸ਼ ਨੇ ਜਿਹੜੇ ਵਰ ਲਏ ਹੋਏ ਸੀ ਉਹ ਵੀ ਪੂਰੇ ਰੱਖੇ, ਆਪਣੇ ਪੱਟਾਂ ਤੇ ਲੈ ਕੇ ਬਹਿ ਗਏ। ਕਹਿੰਦੇ ਮੈਂ ਸੁਣਿਆ ਤੂੰ ਵਰ ਲਿਆ ਹੋਇਆ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਹੁਣ ਕਿੱਥੇ ਆ ਤੂੰ? ਮੈਂ ਜੀ ਸਰਦਲ ਦੇ ਉੱਤੇ ਆ, ਦਹਿਲੀਜ਼ ਤੇ ਆ, ਨਾ ਅੰਦਰ ਨਾ ਬਾਹਰ, ਅੱਧਾ ਸਰੀਰ ਅੰਦਰ ਆ, ਅੱਧਾ ਕੁ ਬਾਹਰ ਆ ਮੇਰਾ। ਮੈਂ ਸੁਣਿਆ ਤੂੰ ਵਰ ਲਿਆ ਹੋਇਆ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ, ਹੁਣ ਕਿੱਥੇ ਆ? ਕਹਿੰਦਾ ਜੀ ਨਾ ਧਰਤੀ ਤੇ ਆ, ਨਾ ਆਕਾਸ਼ ਤੇ, ਤੁਹਾਡੇ ਗੋਡਿਆਂ ਤੇ ਆ। ਮੈਂ ਸੁਣਿਆ ਤੂੰ ਵਰ ਲਿਆ ਹੋਇਆ ਵੀ ਦੁਨੀਆਂ ਦੇ ਕਿਸੇ ਸ਼ਸਤਰ ਨਾਲ ਨਾ ਮਰਾਂ, ਮੇਰੇ ਹੱਥ 'ਚ ਕੋਈ ਸ਼ਸਤਰ ਤਾਂ ਨਹੀਂ? ਨਹੀਂ ਜੀ। ਤੂੰ ਇਹ ਵੀ ਵਰ ਲਿਆ ਵੀ ਮੈਂ 84 ਲੱਖ ਜੂਨਾਂ ਦੇ ਹੱਥੋਂ ਕਿਸੇ ਤੋਂ ਨਾ ਮਰਾਂ, ਇੱਦਾਂ ਦੀ ਜੂਨ ਤਾਂ ਨਹੀਂ ਕੋਈ ਦੇਖੀ? ਨਹੀਂ ਜੀ। ਨਰਸਿੰਘ ਰੂਪ ਧਾਰਨ ਕਰਕੇ 9 ਦੇ ਨਾਲ ਚੀਰ ਕੇ ਰੱਖ ਦਿੱਤਾ। ਹਰਨਾਕਸ਼ ਜਨ ਨਖੈ ਬਿਦਾਰਿਓ, ਸੁਰਨਰ ਕੀਏ ਸਨਾਥਾ, ਕਹਿ ਨਾਮ ਦੇਵ ਹਮ ਨਰ ਹਰ ਧਿਆਵੈ, ਰਾਮ ਅਭੈ ਪਦ ਦਾਤਾ। ਉਹ ਮਾਲਕ ਦਾ ਸੁਭਾਅ ਹੈ, ਆਪਣਿਆਂ ਦੀ ਪ੍ਰਤਪਾਲਾ ਕਰਦਾ ਹੈ, ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ ਨਾ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ

ਉਹਨਾਂ ਦੀ ਪ੍ਰਤਪਾਲਾ ਕਰਦਾ। ਅੱਜ ਪੰਜਵੇਂ ਪਾਤਸ਼ਾਹ ਦਾ ਹੁਕਮਨਾਮਾ ਤੁਸੀਂ ਪੜ੍ਹ ਕੇ ਆਏ ਹੋ, ਔਖੀ ਘੜੀ ਨਾ ਦੇਖਣ ਦੇਈ ਉਹਦਾ ਸੁਭਾਅ, ਆਪਣੇ ਭਗਤਾਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ, ਕਿਵੇਂ ਰੱਖਿਆ ਕਰਦਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰਾਖੇ ਰਸਨਾ ਮਾਸ ਰੱਤ ਕੇਰੀ, ਜਿਵੇਂ ਬੱਤੀ ਦੰਦਾਂ ਦੇ ਥੱਲੇ ਅਖਰੋਟ ਬਦਾਮ ਜਿੰਨੇ ਮਰਜ਼ੀ ਸਖਤ ਪਦਾਰਥ ਆਏ ਤੇ ਮੈਦਾ ਬਣਾ ਕੇ ਰੱਖ ਦਿੰਦੇ ਨੇ, ਪਰ ਉਹਨਾਂ ਬੱਤੀ ਦੰਦਾਂ ਦੀਆਂ ਕੈਂਚੀਆਂ ਦੇ ਵਿੱਚ ਜੀਭ ਸੁਰੱਖਿਅਤ ਰਹਿ ਜਾਂਦੀ। ਜਿਵੇਂ ਇੱਦਾਂ ਉਹ ਮਾਲਕ ਅਨੇਕਾਂ ਦੁਸ਼ਮਣ ਚੜ੍ਹ ਕੇ ਆ ਜਾਣ, ਆਪਣੇ ਭਗਤਾਂ ਦੀ ਪ੍ਰਤਪਾਲਾ ਕਰਦਾ ਹੈ। ਦਸਵੇਂ ਪਾਤਸ਼ਾਹ ਦਾ ਸ਼ਬਦ ਆ, ਜਿਸ ਨੂੰ ਸਾਜਣ ਰਾਖਸੀ ਦੁਸ਼ਮਣ ਕਵਨ ਵਿਚਾਰ, ਸ਼ਵੈ ਨਾ ਸਕੈ ਤਹਿ ਸ਼ਾਹੇ ਕੋ ਨਿਹ ਫਲ ਜਾਏ ਗਵਾਰ, ਜੋ ਸਾਧੂ ਸ਼ਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖ ਹੀ ਦੁਸ਼ਟ ਅਰੈਸਟ ਸੰਘਾਰ। ਉਹਨਾਂ ਨੂੰ ਆਪਣੇ ਮਾਲਕ ਤੇ ਭਰੋਸਾ ਹੁੰਦਾ, ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ। ਉਹ ਪੜ੍ਹਦੇ ਨੇ ਦਿਲੋਂ, ਉਠਤ ਸੁਖੀਆ ਬੈਠਤ ਸੁਖੀਆ, ਭੌ ਨਹੀਂ ਲੱਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸਵਾਮੀ। ਉਹਨਾਂ ਨੂੰ ਭਰੋਸਾ ਵੀ ਰੱਖਣ ਵਾਲਾ ਮਾਲਕ ਜਿਹੜਾ ਮੇਰੇ ਵੱਲ ਹੈ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰਵਰ ਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹ ਮਾਲਕ ਪ੍ਰਤਪਾਲਾ ਕਰਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ, ਬਹੁਤ ਉੱਚ ਕੋਟੀ ਦੇ ਵਿਦਵਾਨ, ਬਹੁਤ ਉੱਚਾ ਜੀਵਨ, ਬਹੁਤ ਕਮਾਲ ਦੀ ਕਥਾ ਜਿਨ੍ਹਾਂ ਨੇ ਵੀ ਸਰਵਣ ਕੀਤੀ ਆ। ਉਹ ਇੱਕ ਅੰਗਰੇਜ਼ ਰਾਈਟਰ ਦੀ ਉਦਾਹਰਣ ਦੇ ਕੇ ਸੁਣਾਉਂਦੇ ਹੁੰਦੇ ਸੀ, ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਉਹ ਕਹਿੰਦੇ ਵੀ ਇੱਕ ਅੰਗਰੇਜ਼ ਨੇ ਆਪਣੀ ਜੀਵਨ ਗਾਥਾ ਲਿਖੀ ਇੱਕ ਕਿਤਾਬ ਵਿੱਚ। ਉਹ ਕਹਿੰਦੇ ਮੈਨੂੰ ਰਾਤੀ ਸੁਪਨਾ ਆਇਆ, ਤੇ ਸੁਪਨੇ ਵਿੱਚ ਕੀ ਹੋਇਆ, ਮੈਂ ਆਪਣੀ ਜ਼ਿੰਦਗੀ ਜਿਉਂ ਰਿਹਾ, ਮੈਂ ਕਿਸੇ ਸਮੁੰਦਰ ਦੇ ਕਿਨਾਰੇ ਤੁਰਿਆ ਜਾ ਰਿਹਾ, ਤੇ ਨਾਲ ਨਾਲ ਉਹ ਗੋਡ, ਉਹ ਭਗਵਾਨ, ਉਹ ਖੁਦਾ ਵੀ ਤੁਰਿਆ ਜਾ ਰਿਹਾ ਮੇਰੇ, ਤੇ ਜਦੋਂ ਮੈਂ ਤੁਰਦਾ ਜਾ ਰਿਹਾ ਨਾਲ ਨਾਲ ਮੈਂ ਬਰੇਤੀ ਤੇ ਤੁਰੀ ਜਾਂਦਾ, ਮੇਰੀਆਂ ਵੀ ਪੈੜਾਂ ਨੇ ਤੇ ਨਾਲ ਨਾਲ ਉਸ ਭਗਵਾਨ ਦੀਆਂ, ਉਸ ਗੋਡ ਦੀਆਂ ਵੀ ਨੇ। ਕਹਿੰਦੇ ਕੀ ਹੋਇਆ, ਜ਼ਿੰਦਗੀ ਵਿੱਚ ਜਦੋਂ ਕਿਤੇ ਔਖ ਸੌਖ ਆਈ, ਭੀੜਾ ਬਣੀ, ਤੇ ਕਦਮ ਕਹਿੰਦੇ ਮੇਰੇ ਇਕੱਲੇ ਦੀ ਰਹਿ ਗਏ, ਤੇ ਮੈਂ ਕਹਿੰਦੇ ਭਗਵਾਨ ਕੋਲ, ਖੁਦਾ ਕੋਲ, ਗੋਡ ਕੋਲ ਇੱਕ ਗਿਲਾ ਕੀਤਾ ਵੀ ਦੁਨੀਆਂ ਦੇ ਲੋਕ ਤਾਂ ਭੀੜ ਪਈ ਤੋਂ ਸਾਥ ਛੱਡ ਜਾਂਦੇ ਨੇ। ਸਿਆਣੇ ਕਹਿੰਦੇ ਤਾਰੀਕੀ ਮੈਂ ਸਾਇਆ ਵੀ ਜੁਦਾ ਇਨਸਾਨ ਸੇ ਹੋਤਾ ਹੈ, ਜੇ ਤਾਂ ਚੰਦ ਚਾਨਣੀ ਰਾਤ ਪਰਛਾਵੇਂ ਨਾਲ ਹੀ ਰਹਿੰਦੇ ਆ, ਤੇ ਜੇ ਹਨੇਰਾ ਹੋ ਜਾਵੇ ਤਾਂ ਆਪਦਾ ਪਰਛਾਵਾਂ ਵੀ ਸਾਥ ਨਹੀਂ ਦਿੰਦਾ। ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੁੰ ਦੇ ਸ਼ਕੀਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਕਹਿੰਦੇ ਸੁਣਿਆ ਵੀ ਲੋਕ ਸਾਥ ਛੱਡ ਜਾਂਦੇ ਨੇ, ਇਹ ਗੋਡ ਹੈਰਾਨੀ ਦੀ ਗੱਲ ਆ, ਮੇਰੇ ਜੀਵਨ ਪੰਥ ਵਿੱਚ ਤੁਸੀਂ ਨਾਲ ਜਾਂਦੇ ਸੀ, ਤੁਹਾਡੀਆਂ ਪੈੜਾਂ ਸੀ, ਤੇ ਜਿੱਥੇ ਜਿੱਥੇ ਮੇਰੇ ਜੀਵਨ ਵਿੱਚ ਪੀੜਾ ਵਿਪਤਾ ਦਾ ਸਮਾਂ ਆਇਆ ਤੇ ਪੈੜਾਂ ਮੇਰੀਆਂ ਇਕੱਲੇ ਦੀਆਂ ਰਹਿ ਗਈਆਂ, ਤੁਸੀਂ ਵੀ ਸਾਥ ਛੱਡ ਗਏ। ਉਹ ਗੋਡ ਕਹਿਣ ਲੱਗਾ, ਕਹਿੰਦੇ ਉਹ ਭਲਿਆ, ਜਦੋਂ ਵਿਪਤਾ ਦਾ ਸਮਾਂ ਆਉਂਦਾ ਸੀ ਮੈਂ ਤੈਨੂੰ ਆਪਣੀ ਗੋਦ ਚੁੱਕ ਲੈਂਦਾ ਸੀ, ਤੇ ਜਦੋਂ ਕਿਸੇ ਨੂੰ ਗੋਦ ਚੱਕਿਆ ਜਾਵੇ ਉਹਦੀਆਂ ਪੈੜਾਂ ਕਾਹਦੀਆਂ ਰਹਿਣੀਆਂ, ਉਹ ਪੈੜਾਂ ਤੇਰੀਆਂ ਨਹੀਂ ਸੀ ਸਗੋਂ ਮੇਰੀਆਂ ਇਕੱਲੇ ਦੀਆਂ ਸੀ। ਉਹ ਮਾਲਕ ਤੇ ਜਿਹੜੇ ਭਰੋਸਾ ਰੱਖ ਲੈਂਦੇ ਨੇ ਨਾ, ਉਹ ਔਖੀ ਘੜੀ ਨਹੀਂ ਦੇਖਣ ਦਿੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਨੂੰ ਆਪਾਂ ਚੇਤੇ ਕਰਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨੌਨਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਉਹ ਕਹਿੰਦੇ ਭਲਿਆ, ਤੂੰ ਵੀ ਉਸ ਮਾਲਕ ਨੂੰ ਚੇਤੇ ਕਰਿਆ ਕਰਨਾ ਜਿਹੜਾ ਔਖੀ ਘੜੀ ਨਹੀਂ ਦੇਖਣ ਦਿੰਦਾ। ਉਹਨਾਂ ਦਾ ਸ਼ਬਦ ਆ ਜੀ, ਪਹਿਲਾਂ ਉਹਨਾਂ ਨੇ ਉਦਾਹਰਣ ਦਿੱਤੀ ਹੋਈ ਆ ਪੁਰਾਤਨ ਭਗਤਾਂ ਦੀ, ਤੇ ਨਾਲ ਨਾਲ ਕਈਆਂ ਦੇ ਜੀਵਨ ਦੀ ਉਦਾਹਰਣ ਦੇ ਕੇ ਕਿਹਾ ਵੀ ਜੇ ਉਹਨਾਂ ਦੀ ਪ੍ਰਤਪਾਲਾ ਕੀਤੀ ਤੇਰੀ ਕਿਉਂ ਨਹੀਂ ਕਰੇਗਾ। ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਤੂੰ ਵੀ ਭਲਿਆ ਉਹਦੀ ਸ਼ਰਨ ਪਿਆ ਕਰੋ, ਉਹਦੇ ਭਰੋਸੇ ਰਿਹਾ ਕਰਨਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ ਤਾਕੋ ਜਸੁਰ ਧਾਰੋ, ਅਟਲ ਭਇਓ ਤਰੂ ਜਾਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਵਿਦ ਕੋ ਸਵਾਮੀ, ਤੈ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਦ, ਗਾਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤੇ ਤੂਟਾ।
अजामल पापी जग जाने निमख माहे निस्तारा नानक कहत चेत चिंता मन तैं पी उतरै पारा। तू भी भलिया उस मालक दे भरोसे रहा कर, औखी घड़ी ना देखण देई जेड़े उदे चरणां नाल जुड़ जांदे ने अपने प्यारियां नूं ओह मालक औखी घड़ी नहीं देखण दिंदा। ते आपां कहांगे जेड़े चेते करदे सी किसी नूं तत्तियां तवियां ते बिठा दिता, किसी दे खोपर उतार दिते, किसी दे सीस ते आरा चलिया कि औखी घड़ी नहीं सी। नहीं भाई, जेड़े चरणां नाल जुड़ जांदे ने ना उन्हां दे जीवन विच भी दुख आउंदे ने पर उन्हां दे तन तक आउंदे ने, मन तक नहीं आउंदे। जो नर दुख में दुख नहीं माने, सुख स्नेह और भय नहीं जाके कंचन माटी माने, जेड़े चरणां नाल जुड़ गए ना आपां आराम नाल मखमली सेजा ते बैठे आपां नूं परमात्मा भुल्या रहिंदा। ਉਹ ਤਾਂ ਤੱਤੀਆਂ ਤਵੀਆਂ ਤੇ ਵੀ ਬੈਠ ਕੇ ਇਹੀ ਗਾਉਂਦੇ ਰਹੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਉਹ ਤਾਂ ਆਰੇ ਦੇ ਥੱਲੇ ਵੀ ਨਗਮੇ ਗਾਉਂਦੇ ਰਹੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਤਾਂ ਪੜ੍ਹਦੇ ਸੀ ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਣ ਚਲਤ ਆਪ ਹੀ ਕਰੈ। ਭਰੋਸੇ ਵਾਲੇ ਤੱਤੀਆਂ ਤਵੀਆਂ ਨੂੰ ਵੀ ਮਖਮਲੀ ਸੇਜਾ ਬਣਾ ਲੈਂਦੇ ਨੇ। ਦੁਨੀਆਂ ਦਾ ਹਰ ਮਨੁੱਖ ਦੁੱਖ ਤੇ ਪੀੜਾ ਦੇ ਪਲ ਘਟਾਉਣੇ ਚਾਹੁੰਦਾ, ਇਹ ਤਾਂ ਜਿਹੜੇ ਅੰਦਰੋਂ ਜੁੜੇ ਹੋਏ ਨੇ ਉਹੀ ਕਹਿੰਦੇ ਨੇ ਨਾ ਵੀ ਉਹ ਬੰਦ ਕੱਟਣ ਵਾਲਿਆ ਟੋਕਾ ਇੱਥੇ ਗੋਟੇ ਤੇ ਨਾ ਗੁੱਟ ਤੇ ਨਾ ਰੱਖੇ, ਤੂੰ ਪਹਿਲਾਂ ਕਈ ਬੰਦ ਹੈਗੇ ਨੇ। ਜਿਹੜੇ ਮਾਲਕ ਦੇ ਨਾਮ ਨਾਲ ਜੁੜ ਗਏ ਉਹ ਮਾਲਕ ਔਖੀ ਘੜੀ ਨਹੀਂ ਦੇਖਣ ਦਿੰਦਾ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਸਰੀਰਾਂ ਨਾਲ ਸਾਥ ਨਿਭਾਉਣ ਵਾਲੇ ਕਈ ਹੁੰਦੇ ਨੇ ਪਰ ਆਤਮਾ ਦੇ ਨਾਲ ਤੇ ਸਵਾਸਾਂ ਨਾਲ ਪ੍ਰਤਪਾਲਾ ਉਹ ਮਾਲਕ ਹੀ ਕਰਦਾ ਹੈ। ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਜਿੰਦ ਦਾ ਸਾਥੀ ਤਾਂ ਉਹ ਪਰਮਾਤਮਾ ਹੀ ਆ। ਜਿੱਥੇ ਕਿਸੇ ਨੇ ਸਾਥ ਨਹੀਂ ਨਿਭਾਉਣਾ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਉਹ ਉੱਥੇ ਆਣ ਕੇ ਵੀ ਪ੍ਰਤਪਾਲਾ ਕਰਦਾ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਕਿੰਨਾ ਦੀ ਪ੍ਰਤਪਾਲਾ ਕਰਦਾ? ਕਹਿੰਦੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ। ਪੰਚਮ ਪਾਤਸ਼ਾਹ ਜੀ ਕਹਿੰਦੇ ਮੇਰਾ ਮਨ ਉਹਦੇ ਨਾਲ ਜੁੜਿਆ ਰਹਿੰਦਾ ਹੈ। ਕਿਵੇਂ ਜੁੜਿਆ ਰਹਿੰਦਾ? ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆ, ਉਹਨਾਂ ਨੇ ਉਦਾਹਰਣਾਂ ਦਿੱਤੀਆਂ ਵੀ ਕਿਵੇਂ ਜੁੜਿਆ ਰਹਿੰਦਾ ਮਾਲਕ ਦੇ ਨਾਮ ਨਾਲ। ਉਹ ਸ਼ਬਦ ਸ਼ੁਰੂ ਹੁੰਦਾ ਜੀ, ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਜ ਜਣਾਂ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਪਤੰਗ ਤਕਰੀਬਨ ਸਾਰਿਆਂ ਨੇ ਚੜ੍ਹਾਈ ਹੋਣੀ ਆ, ਨਹੀਂ ਤਾਂ ਵੇਖਿਆ ਤਾਂ ਸਾਰਿਆਂ ਨੇ ਹੀ ਆ। ਅੱਗੇ ਕਾਗਜ਼ ਲਿਆ ਕੇ ਕੱਟ ਕੇ ਆਪ ਬਣਾਉਂਦੇ ਹੁੰਦੇ ਸੀ, ਹੁਣ ਰੈਡੀਮੇਡ ਹੀ ਮਿਲ ਜਾਂਦਾ ਸਾਰਾ ਕੁਝ। ਕਹਿੰਦੇ ਇੱਕ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਤੰਗ ਚੜਾਉਂਦਾ, ਸਾਥੀਆਂ ਨਾਲ ਗੱਲਾਂ ਬਾਤਾਂ ਕਰਦਾ ਪਰ ਉਹਦਾ ਅਸਲ ਧਿਆਨ ਪਤੰਗ ਦੀ ਡੋਰ ਵੱਲ ਰਹਿੰਦਾ, ਕਿਤੇ ਟੁੱਟ ਜਾਂ ਛੁੱਟ ਨਾ ਜਾਵੇ। ਗੱਲਾਂ ਬਾਤਾਂ ਕਰਦਾ ਪਰ ਉਹਦਾ ਧਿਆਨ ਡੋਰ ਵਿੱਚ ਹੁੰਦਾ। ਜਿਵੇਂ ਉਹਦਾ ਅਸਲ ਧਿਆਨ ਆਪਣੀ ਡੋਰ ਵਿੱਚ ਰਹਿੰਦਾ, ਮੈਂ ਦੁਨੀਆਂ ਦਾ ਕਾਰ ਵਿਹਾਰ ਕਰਦਾ ਪਰ ਧਿਆਨ ਇਹ ਰਹਿੰਦਾ ਵੀ ਪ੍ਰੀਤ ਦੀ ਡੋਰ ਕਿਤੇ ਟੁੱਟ ਨਾ ਜਾਵੇ। ਜਿਹੜੇ ਪਤੰਗ ਦੀ ਡੋਰ ਟੁੱਟ ਜਾਂ ਛੁੱਟ ਜਾਵੇ ਤੁਹਾਨੂੰ ਪਤਾ ਉਹਦਾ ਕੀ ਹਾਲ ਹੁੰਦਾ? ਕਿਸੇ ਕਿੱਕਰ ਜਾਂ ਬੇਰੀ ਵਿੱਚ ਅੜ ਕੇ ਲੀਰਾਂ ਲੀਰਾਂ ਹੋ ਜਾਂਦੀ ਆ। ਇਸੇ ਤਰ੍ਹਾਂ ਜਿਹੜੇ ਅੰਦਰੋਂ ਜੁੜ ਗਏ, ਜਿਹਨਾਂ ਦਾ ਭਰੋਸਾ ਬਣ ਗਿਆ, ਉਹ ਕਹਿੰਦੇ ਪ੍ਰੀਤ ਦੀ ਡੋਰ ਟੁੱਟ ਜਾਂ ਛੁੱਟ ਨਾ ਜਾਵੇ, ਨਹੀਂ ਜ਼ਿੰਦਗੀ ਲੀਰਾਂ ਲੀਰਾਂ ਹੋ ਜਾਂਦੀ ਆ। ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਜ ਜਣਾਂ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਮੇਰਾ ਮਨ ਇੱਦਾਂ ਵਿੱਝ ਗਿਆ ਕਿੱਦਾਂ, ਜਿਵੇਂ ਸੁਨਿਆਰਾ ਦੁਕਾਨ ਤੇ ਬੈਠਾ ਕੰਮ ਕਰਦਾ। ਅੱਜ ਗਹਿਣੇ ਵੀ ਰੈਡੀਮੇਡ ਮਸ਼ੀਨੀ ਆਉਣ ਲੱਗ ਗਏ, ਅੱਗੇ ਹੱਥਾਂ ਨਾਲ ਸੁਨਿਆਰੇ ਤਿਆਰ ਕਰਦੇ ਸੀ। ਕਹਿੰਦੇ ਵੀ ਸੁਨਿਆਰਾ ਨਾ ਆਏ ਹੋਏ ਗਾਹਕਾਂ ਨੂੰ ਵੀ ਅਟੈਂਡ ਕਰਦਾ, ਗੱਲਾਂ ਬਾਤਾਂ ਕਰਦਾ, ਚਾਹ ਪਾਣੀ ਵੀ ਪੁੱਛਦਾ।
ਆਏ ਗਾਹਕਾਂ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦਾ ਪਰ ਉਹਦਾ ਅਸਲ ਧਿਆਨ ਸੋਨੇ ਵਿੱਚ ਹੁੰਦਾ, ਕਿਉਂਕਿ ਉਹਨੂੰ ਕੀਮਤ ਦਾ ਪਤਾ ਵੀ ਜੇ ਇੱਕ ਕਤਰਾ ਵੀ ਪਾਸੇ ਕਿਤੇ ਡਿੱਗ ਪਿਆ ਕੀਮਤੀ ਬਹੁਤ ਆ। ਜਦੋਂ ਕੋਈ ਅੰਦਰੋਂ ਜੁੜ ਜਾਂਦਾ ਨਾ ਉਹਨੂੰ ਪਤਾ ਲੱਗਦਾ ਵੀ ਜ਼ਿੰਦਗੀ ਕਿੰਨੀ ਕੀਮਤੀ ਆ, ਕਸਵਾਸ ਵੀ ਵਿਰਥਾ ਨਾ ਜਾਵੇ। ਉਹਨਾਂ ਦੀ ਤਾਂ ਅੰਦਰੋਂ ਕੋਸ਼ਿਸ਼ ਹੁੰਦੀ ਆ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ, ਇੱਕ ਸਵਾਸ ਵੀ ਵਿਰਥਾ ਨਹੀਂ ਜਾਣ ਦਿੰਦੇ। ਹਰ ਸਵਾਸ ਨਾਲ ਉਸ ਮਾਲਕ ਨੂੰ ਚੇਤੇ ਕਰਦੇ ਨੇ, ਕਹਿੰਦੇ ਸੁਨਿਆਰਾ ਆਏ ਗਾਹਕਾਂ ਨਾਲ ਗੱਲਾਂ ਬਾਤਾਂ ਵੀ ਕਰਦਾ ਪਰ ਉਹਦਾ ਅਸਲ ਧਿਆਨ ਸੋਨੇ ਵਿੱਚ ਹੁੰਦਾ ਵੀ ਕੀਮਤੀ ਬਹੁਤ ਆ। ਮੇਰਾ ਮਨ ਇਸ ਤਰ੍ਹਾਂ ਉਸ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ, ਮੈਂ ਦੁਨੀਆਂ ਦਾ ਕਾਰ ਵਿਹਾਰ ਤਾਂ ਕਰਦਾ ਪਰ ਮੇਰਾ ਧਿਆਨ ਕਰਤਾਰ ਵੱਲ ਹੀ ਰਹਿੰਦਾ ਹੈ। ਤੀਜੀ ਉਦਾਹਰਨ ਦਿੱਤੀ, ਕਹਿੰਦੇ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਪੁਰਾਣੇ ਸਮੇਂ ਵਿੱਚ ਬੀਬੀਆਂ ਖੂਹਾਂ ਤੋਂ ਘੜੇ ਭਰ ਕੇ ਲਿਆਉਂਦੀਆਂ, ਅੱਜ ਵੀ ਕਰਨਾਟਕ ਵਿੱਚ ਆਂਧਰਾ ਵਿੱਚ ਬਿਹਾਰ ਦੇ ਇਲਾਕੇ ਵਿੱਚ ਜਾਓ ਤੇ ਅੱਜ ਵੀ ਪਾਣੀ ਭਰ ਕੇ ਲਿਆਉਣ ਦਾ ਉੱਥੇ ਰਿਵਾਜ ਆ। ਜਿੱਦਾਂ ਦਾ ਬੰਦਾ ਕੋਈ ਕੰਮ ਕਰਦਾ ਉਹਦੀ ਪ੍ਰੈਕਟਿਸ ਹੋ ਜਾਂਦੀ ਉੱਦਾਂ ਦੀ, ਉਹ ਸੁਹਾਣੀਆਂ ਨਾ ਕਈ ਵਾਰੀ ਦੋ ਦੋ ਤਿੰਨ ਤਿੰਨ ਘੜੇ ਵੀ ਸਿਰ ਤੇ ਉਹਨਾਂ ਨੇ ਰੱਖੇ ਹੁੰਦੇ ਆ ਤੇ ਕਈ ਵਾਰੀ ਇੱਕ ਘੜਾ ਕੱਛ 'ਚ ਵੀ ਰੱਖਿਆ ਹੁੰਦਾ। ਹੈਰਾਨੀ ਦੀ ਗੱਲ ਉਹ ਸਹੇਲੀਆਂ ਨਾਲ ਗੱਲਾਂ ਬਾਤਾਂ ਵੀ ਕਰਦੀਆਂ ਨੇ ਪਰ ਉਹਨਾਂ ਦਾ ਅਸਲ ਧਿਆਨ ਘੜੇ ਦੇ ਬੈਲੈਂਸ ਵੱਲ ਰਹਿੰਦਾ ਵੀ ਜੇ ਕਿਤੇ ਬੈਲੈਂਸ ਇੱਧਰ ਉੱਧਰ ਹੋ ਗਿਆ ਨਾ ਤੇ ਸਾਰਾ ਪਾਣੀ ਵੀ ਮੰਜ਼ਿਲ 'ਤੇ ਨਹੀਂ ਪਹੁੰਚਾਇਆ ਜਾਣਾ ਅਤੇ ਘੜਾ ਲਿਆਉਣਾ ਕਿਹੜਾ ਸੌਖਾ, ਗਰੀਬ ਘਰਾਂ ਵਿੱਚ ਉਹ ਘੜਾ ਵੀ ਦੋ ਚਾਰ ਦਸ ਰੁਪਈਏ ਦਾ ਵੀਹਾਂ ਦਾ ਲਿਆਉਣਾ ਔਖਾ ਕੰਮ ਹੀ ਆ, ਅੱਜ ਦੇ ਸਮੇਂ ਚਲੋ 100-200 ਦਾ ਹੋਊਗਾ। ਉਹ ਆਪਸ ਮੇਂ ਗੱਲਾਂ ਬਾਤਾਂ ਵੀ ਕਰਦੀਆਂ ਨੇ ਪਰ ਉਹਨਾਂ ਦਾ ਅਸਲ ਧਿਆਨ ਜਿਹੜਾ ਨਾ ਉਹ ਘੜੇ ਦੇ ਬੈਲੈਂਸ ਵੱਲ ਰਹਿੰਦਾ ਹੈ। ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਕਹਿੰਦੇ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀ ਅਲੇ, ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ। ਸੱਜਰ ਸੂਈ ਹੋਵੇ ਗਾਂ ਜਾਂ ਮੱਝ, ਤੁਸੀਂ ਪਿੰਡਾਂ ਚੋਂ ਆਏ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਦਾ ਵਿਚਾਰੀ ਦਾ ਚਰਨ ਜਾਣ ਨੂੰ ਥੋੜਾ ਜੀ ਕਰਦਾ। ਪੁੱਤ ਨੂੰ ਦੁੱਧ ਚੰਗਾਉਣਾ ਮਜਬੂਰੀ ਆ, ਮਾਲਕ ਲੈ ਜਾਂਦਾ ਹੱਕ ਕੇ, ਭਾਵੇਂ ਉਹ ਚਰਦੀ ਦੂਰ ਆ 5-7 ਮੀਲ ਤੇ ਲੈ ਜਾਏ ਪਰ ਉਹਦਾ ਅਸਲ ਧਿਆਨ ਆ ਆਪਣੇ ਪੁੱਤ ਵੱਲ ਹੀ ਰਹਿੰਦਾ, ਵੱਛੇ ਵੱਲੀ ਜਾਂ ਕੱਟੇ ਵੱਲੀ। ਇਸੇ ਤਰ੍ਹਾਂ ਮੈਂ ਕਿਤੇ ਫਿਰਦਾ ਹੋਵਾਂ ਮੇਰਾ ਧਿਆਨ ਮੇਰੀ ਸੁਰਤੀ ਮਾਲਕ ਦੇ ਚਰਨਾਂ ਵਿੱਚ ਹੀ ਰਹਿੰਦੀ ਆ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ, ਮੈਂ ਹੱਥਾਂ ਨਾਲ ਦੁਨੀਆਂ ਦੀ ਕਾਰ ਕਰਦਾ ਚਿੱਤ ਵਿੱਚ ਉਸ ਕਰਤਾਰ ਨੂੰ ਚੇਤੇ ਰੱਖਦਾ। ਕਹਿਤ ਨਾਮ ਦਿਓ ਸੁਣੋ ਤਲੋਚਨ, ਬਾਲਕ ਪਾਲਣ ਪੌਢੀ ਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਕਹਿੰਦੇ ਘਰ ਦਾ ਕਾਰੋਬਾਰ ਕਰਦੀ ਆ, ਕਈ ਵਾਰੀ ਬਾਹਰ ਦੋਧੀ ਆਵਾਜ਼ ਮਾਰੇ, ਉਹ ਕਹਿੰਦੀ ਮੈਨੂੰ ਸੁਣਿਆ ਨਹੀਂ, ਉਹ ਕਹਿੰਦਾ ਮੈਂ 3-4 ਆਵਾਜ਼ਾਂ ਮਾਰੀਆਂ ਭੈਣੇ ਅੱਜ ਤੂੰ ਆਈ ਨਹੀਂ, ਉਹ ਕਹਿੰਦੀ ਮੇਰਾ ਧਿਆਨ ਨਹੀਂ ਸੀ। ਗੁਆਂਢ ਨੇ ਆਵਾਜ਼ ਮਾਰੀ ਉਹ ਨਹੀਂ ਸੁਣੀ ਪਰ ਜਦੋਂ ਪੰਘੂੜੇ ਵਿੱਚ ਪਿਆ ਹੋਇਆ ਬੱਚਾ ਰੋਣ ਦੀ ਥੋੜ੍ਹੀ ਜਿਹੀ ਬਿੜਕ ਕਰਦਾ ਮਾਂ ਸਾਰੇ ਕੰਮ ਛੱਡ ਕੇ ਦੌੜ ਕੇ ਆਉਂਦੀ ਆ। ਇਸੇ ਤਰ੍ਹਾਂ ਜਿਵੇਂ ਮਾਂ ਦਾ ਧਿਆਨ ਬੱਚੇ ਵਿੱਚ ਰਹਿੰਦਾ ਨਾ, ਭਗਤ ਜੀ ਕਹਿੰਦੇ ਮੈਂ ਦੁਨੀਆਂ ਦਾ ਕਾਰ ਵਿਹਾਰ ਭਾਵੇਂ ਕਰਦਾ ਰਹਿੰਦਾ ਪਰ ਮੇਰੀ ਸੁਰਤੀ ਮਾਲਕ ਨਾਲ ਜੁੜੀ ਰਹਿੰਦੀ ਆ। ਪੰਚਮ ਪਾਤਸ਼ਾਹ ਜੀ ਕਹਿੰਦੇ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਮੇਰਾ ਚਿੱਤ ਉਸ ਮਾਲਕ ਨਾਲ ਜੁੜਿਆ ਰਹਿੰਦਾ ਹੈ। ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ, ਆਦਿ ਉਸ ਮਾਲਕ ਵਾਹਿਗੁਰੂ ਦਾ ਨੇ, ਜਿਹਦਾ ਆਦਿ ਹੋਵੇ ਉਹਦਾ ਤੰਤ ਵੀ ਹੁੰਦਾ, ਜਿਹੜਾ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਲੈ ਕੇ ਮਰਨ ਤੱਕ ਮਦਦਗਾਰ ਆ। ਮੈਂ ਉਸ ਮਾਲਕ ਨੂੰ ਚਿੱਤੇ ਰੱਖਦਾ, ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ, ਸਾਡਾ ਮਿੱਤਰ ਉਹ ਧਨਤਾ ਦੇ ਯੋਗ ਹੈ ਜਿਹੜਾ ਸਦਾ ਪ੍ਰਤਪਾਲਾ ਕਰਨ ਵਾਲਾ, ਜਿੱਥੇ ਕਿਸੇ ਨੇ ਮਦਦ ਨਹੀਂ ਕਰਨੀ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਜਿਹੜਾ ਹਰ ਥਾਂ ਤੇ ਮਦਦ ਕਰਦਾ। ਆਦਿ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਮਨਿਦ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਧ ਅਜਾਨ। ਮੇਰਾ ਧਿਆਨ ਉਹਦੇ ਨਾਲ ਜੁੜਿਆ ਰਹਿੰਦਾ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ,
ਮਾਲਕ ਦੇ ਹੈਰਾਨ ਕਰਨ ਵਾਲੇ ਕੌਤਕਾਂ ਨੂੰ ਦੇਖ ਕੇ ਭਗਤਾਂ ਦਾ ਮਨ ਵੀ ਖੁਸ਼ੀਆਂ ਮਾਣਦਾ ਹੈ, ਖੇੜੇ ਵਿੱਚ ਆ ਜਾਂਦਾ ਹੈ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਕਹਿੰਦੇ ਤੂੰ ਵੀ ਉਸ ਮਾਲਕ ਨੂੰ ਚੇਤੇ ਕਰਕੇ ਆਨੰਦ ਮਾਣਿਆ ਕਰ ਜਿਹੜਾ ਸਦਾ ਵਾਸਤੇ ਮਦਦ ਕਰਨ ਵਾਲਾ ਹੈ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਜਿਹੜਾ ਪੂਰੇ ਤੌਰ ਤੇ ਆਪਣੇ ਭਗਤਾਂ ਦੀ ਲੜ ਲੱਗਿਆਂ ਦੀ ਪ੍ਰਤਪਾਲਾ ਕਰਦਾ, ਜਦੋਂ ਉਹਦੇ ਲੜ ਲੱਗ ਜਾਵਾਂਗੇ ਫਿਰ ਇਹ ਦਿਲੋਂ ਭਰੋਸਾ ਬਣ ਜਾਂਦਾ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਕਾ ਹੋਏ। ਫਿਰ ਦਿਲੋਂ ਭਰੋਸਾ ਬਣ ਜਾਂਦਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭੌਕਸ਼ ਨਾ ਹੀ ਜਮ ਨਹੀਂ ਆਵੈ ਨੇਰੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਸਿੱਖ ਜਗਤ ਦੇ ਮਹਾਨ ਕਥਾਵਾਚਕ ਗਿਆਨੀ ਹਰਵਿੰਦਰ ਸਿੰਘ ਜੀ ਗੰਗਾ ਨਗਰ ਵਾਲੇ ਆਉਣ ਵਾਲੇ ਸਮੇਂ ਵਿੱਚ ਆਪ ਨੂੰ ਗੁਰਮਤਿ ਵਿਚਾਰਾਂ ਸੁਣਾ ਕੇ ਨਿਹਾਲ ਕਰਨਗੇ। ਉਹਨਾਂ ਤੋਂ ਵਿਚਾਰਾਂ ਸਰਵਣ ਕਰਕੇ ਸਮੇਂ ਨੂੰ ਸਫਲਾ ਕਰੀਏ ਜੀ। ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦੀ ਵਿਚਾਰ ਬਹੁਤ ਪਿਆਰ ਨਾਲ ਬੈਠ ਕੇ ਭਾਈ ਸਾਹਿਬ ਉਹਨਾਂ ਪਾਸੋਂ ਸਰਵਣ ਕਰ ਰਹੇ ਸੀ। ਕਿੱਡਾ ਕੀਮਤੀ ਬੋਲ ਭਗਤ ਨਾਮਦੇਵ ਜੀ ਦੇ ਅੰਮ੍ਰਿਤ ਬੋਲ, ਵੱਖ ਵੱਖ ਉਦਾਹਰਣਾਂ ਦੇ ਕੇ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰ ਪਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਏ ਲੇ, ਇਹੋ ਜਿਹੇ ਪਵਿੱਤਰ ਬੋਲਾਂ ਰਾਹੀਂ ਤੁਹਾਨੂੰ ਅੰਮ੍ਰਿਤ ਬਾਣੀ ਦੀ ਵਿਚਾਰ ਸ਼ਰਵਣ ਕਰਵਾ ਰਹੇ ਸਨ। ਆਓ ਇੱਕ ਵਾਰੀ ਇਕਾਗਰਤਾ ਬਖਸ਼ਦਿਆਂ ਗੁਰੂ ਬਖਸ਼ੀ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅੰਮ੍ਰਿਤ ਬਾਣੀ ਦੀ ਵਿਚਾਰ ਤੁਸੀਂ ਸ਼ਰਵਣ ਕਰ ਰਹੇ ਸੀ, ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਭਲਿਆ ਕੋਈ ਬੰਦਾ ਸਮੁੰਦਰ ਦੇ ਕੰਢੇ ਜਾਏ, ਇੱਕ ਆਮ ਬੰਦੇ ਲਈ ਜਿਹੜਾ ਸਮੁੰਦਰ ਦਾ ਕੰਢਾ ਹੈ ਉਹ ਇੱਕ ਸੈਰ ਕਰਨ ਵਾਲੀ ਜਗ੍ਹਾ ਕਹਿ ਲਓ, ਪਰ ਜਦੋਂ ਕੋਈ ਡੂੰਘੀ ਚੁੱਭੀ ਮਾਰਨ ਦੀ ਜਾਤ ਰੱਖਣ ਵਾਲਾ ਬੰਦਾ ਸਮੁੰਦਰ 'ਚ ਜਾਂਦਾ ਹੈ, ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਉਹ ਸਮੁੰਦਰ ਵਿੱਚੋਂ ਕੀਮਤੀ ਰਤਨ ਕੱਢ ਕੇ ਲੁਕਾਈ ਸਾਹਮਣੇ ਪ੍ਰਗਟ ਕਰ ਦਿੰਦਾ। ਬਹੁਤ ਧਿਆਨ ਨਾਲ ਸੁਣਿਓ, ਮੈਂ ਤੁਹਾਨੂੰ ਬਾਣੀ ਦੀ ਵਿਚਾਰ ਦੱਸਣ ਲੱਗਿਆ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਹੁਣ ਪਹਿਲਾਂ ਵਾਲਾ ਬੰਦਾ ਕਹੇ ਵੀ ਮੈਂ ਵੀ ਸਮੁੰਦਰ ਦੇ ਕੰਢੇ ਗਿਆ ਸੀ, ਮੈਨੂੰ ਤੇ ਮਿਲੇ ਨਹੀਂ। ਪਰ ਭਾਈ ਸਾਹਿਬ ਕਹਿਣ ਲੱਗੇ, ਤੈਨੂੰ ਕੌਣ ਦੱਸੇ ਵੀ ਭਲਿਆ ਤੂੰ ਕੇਵਲ ਕਿਨਾਰੇ ਤੋਂ ਸੈਰ ਕਰਕੇ ਵਾਪਸ ਪਰਦੇ, ਤੇ ਜਿਹਨੇ ਸਮੁੰਦਰ ਵਿੱਚੋਂ ਕੀਮਤੀ ਰਤਨ ਕੱਢ ਕੇ ਲੁਕਾਈ ਸਾਹਮਣੇ ਪ੍ਰਗਟ ਕੀਤੇ ਹੈ ਉਹਨੂੰ ਸਮੁੰਦਰ ਵਿੱਚ ਡੂੰਘੀ ਚੁੱਭੀ ਮਾਰਨ ਦੀ ਜਾਤ ਹੈ। ਅੰਤਰ ਕਿੰਨੇ ਤੂੰ ਕਿਨਾਰੇ ਤੋਂ ਵੇਖ ਕੇ ਮੁੜ ਕੇ ਆ ਗਿਆ ਵੀ ਜਿੱਥੋਂ ਤੱਕ ਨਿਗਾਹ ਮਾਰੀ ਪਾਣੀ ਨਜ਼ਰ ਆ ਰਿਹਾ, ਪਰ ਉਹ ਡੂੰਘੀ ਚੁੱਭੀ ਮਾਰਨ ਦੀ ਜਾਤ ਰੱਖਦਾ। ਦੂਜਾ ਸ਼ਬਦ ਹੈ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਇੱਕ ਬੰਦਾ ਜੰਗਲ ਵਿੱਚ ਜਾਏ ਤੇ ਜੰਗਲ ਉਹਦੇ ਲਈ ਉਜਾੜ ਹੈ, ਬੇਤਰਤੀਬੇ ਰੁੱਖ ਖਲੋਤੇ ਹੈ, ਭੈ ਆਉਂਦਾ, ਪਰ ਨਾਲ ਹੀ ਬਚਨ ਵਰਤਿਆ ਕਹਿਣ ਲੱਗੇ, ਕਦੀ ਗਿਆਨਵਾਨ ਪੁਰਖਿਆਂ ਨੂੰ ਪੁੱਛ ਕੇ ਵੇਖੀ ਜਿਹੜੇ ਗਿਆਤ ਰੱਖਦੇ ਨੇ, ਜਦੋਂ ਉਹ ਜਾਂਦੇ ਹੈ ਉਹ ਜੰਗਲ ਵਿੱਚੋਂ ਕੀਮਤੀ ਜੜੀ ਬੂਟੀਆਂ ਜਿਵੇਂ ਸੌਂਦਾ, ਕਪੂਰ, ਚੰਦਨ, ਹੋਰ ਬੇਅੰਤ ਜੜੀ ਬੂਟੀਆਂ ਉੱਥੋਂ ਲੱਭ ਕੇ ਤੇ ਉਹਦੇ ਨਾਲ ਬੇਅੰਤ ਰੋਗਾਂ ਦਾ ਇਲਾਜ ਕਰ ਦਿੰਦੇ ਹੈ। ਤੁਹਾਨੂੰ ਪਤਾ ਹੋਵੇ ਵੀ ਜਿਹੜੇ ਪੁਰਾਤਨ ਵੈਦ ਸਨ ਉਹ ਸਾਲ ਵਿੱਚ ਦੀ ਇੱਕ ਵਾਰੀ ਕਰੀਬ ਕਰੀਬ ਉਹ ਜੰਗਲੀ ਏਰੀਏ ਵਿੱਚ ਜਾਂਦੇ ਸਨ, ਉਹਨਾਂ ਨੂੰ ਪਛਾਣ ਹੁੰਦੀ ਸੀ ਵੀ ਇੱਥੇ ਕਿਹੜੀ ਜੜੀ ਬੂਟੀ ਹੈ ਜਿਹਦੇ ਨਾਲ ਰੋਗਾਂ ਦਾ ਇਲਾਜ ਹੋ ਸਕਦਾ। ਹੁਣ ਸ਼ਬਦ ਵੇਖੋ ਕਿੱਡਾ ਕੀਮਤੀ ਆਖਿਆ ਕਿ ਇੱਕ ਬੰਦੇ ਦੇ ਲਈ ਜੰਗਲ ਉਜਾੜ ਹੈ, ਦੂਜਾ ਬੰਦਾ ਜਿਹੜਾ ਗਿਆਨਵਾਨ ਹੈ ਜਿਹਨੂੰ ਗਿਆਤ ਹੈ ਉਹ ਜੰਗਲ ਵਿੱਚੋਂ ਕੀਮਤੀ ਚੰਦਨ, ਸੌਂਦਾ, ਕਪੂਰ, ਹੋਰ ਬੇਅੰਤ ਜੜੀਆਂ ਬੂਟੀਆਂ ਲੱਭ ਕੇ ਤੇ ਰੋਗਾਂ ਦਾ ਇਲਾਜ ਕਰਦਾ। ਇੱਕ ਤੀਜਾ ਬਚਨ ਆਖਿਆ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਪਿਆਰਿਆ ਪਹਾੜੀ ਇਲਾਕੇ ਵਿੱਚ ਕੋਈ ਆਮ ਬੰਦਾ ਜਾਏ ਨਾ ਤੇ ਜਿਹੜੇ ਪਹਾੜ ਨੇ ਬੰਦਾ ਵੇਖ ਕੇ ਇੱਕੋ ਗੱਲ ਕਹੇਗਾ ਬਈ ਪਹਾੜੀ ਪਹਾੜ ਨਜ਼ਰ ਆ ਰਹੇ ਸਨ ਤੇ ਅਸਮਾਨ ਨੂੰ ਛੂਹ ਰਹੇ ਸਨ, ਜਿੱਥੋਂ ਤੱਕ ਨਜ਼ਰ ਮਾਰੀ
ਤੇ ਪਹਾੜ ਹੀ ਪਹਾੜ ਨਜ਼ਰ ਆਏ, ਅਸਮਾਨ ਨੂੰ ਛੂ ਰਹੇ ਨੇ। ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਭਲਿਆ ਕਦੀ ਖਨਵਾਰਿਆਂ ਨੂੰ ਪੁੱਛ ਕੇ ਵੇਖੀ। ਖਨਵਾਰੇ ਜਿਹੜੇ ਪਹਾੜਾਂ ਨੂੰ ਖੋਦਦੇ ਨੇ, ਕਹਿੰਦੇ ਤੂੰ ਖਨਵਾਰਿਆਂ ਨੂੰ ਪੁੱਛ ਕੇ ਵੇਖੀ, ਪਹਾੜਾਂ ਵਿੱਚੋਂ ਕੀਮਤੀ ਪਦਾਰਥ ਕੱਢ ਕੇ, ਕੀਮਤੀ ਧਾਤਾਂ ਕੱਢ ਕੇ, ਕੀਮਤੀ ਵਸਤੂਆਂ ਕੱਢ ਕੇ ਲੋਕਾਂ ਸਾਹਮਣੇ ਪ੍ਰਗਟ ਕਰ ਦਿੰਦੇ ਹੈ ਵੀ ਮੈਨੂੰ ਪਹਾੜ ਵਿੱਚੋਂ ਆਹ ਪਦਾਰਥ ਮਿਲਿਆ, ਮੈਨੂੰ ਪਹਾੜ ਵਿੱਚੋਂ ਆਹ ਧਾਤ ਮਿਲੀ, ਮੈਨੂੰ ਪਹਾੜ ਵਿੱਚੋਂ ਆਹ ਵਸਤੂ ਪ੍ਰਾਪਤ ਹੋਈ। ਹੁਣ ਕਿੱਡਾ ਅੰਤਰ ਹੈ, ਇੱਕ ਬੰਦੇ ਲਈ ਪਹਾੜ ਕੇਵਲ ਪੱਥਰ ਹੈ, ਅਸਮਾਨ ਨੂੰ ਛੂ ਰਹੇ ਨੇ। ਇੱਕ ਬੰਦਾ ਉਸੇ ਪਹਾੜ ਵਿੱਚੋਂ ਕੀਮਤੀ ਪਦਾਰਥ ਕੱਢ ਕੇ ਲੋਕਾਂ ਸਾਹਮਣੇ ਪ੍ਰਗਟ ਕਰਕੇ ਤੇ ਉਹ ਪ੍ਰਗਟਾਵਾ ਕਰ ਰਿਹਾ ਵੀ ਭਲਿਆ ਪਹਾੜ ਵਿੱਚ ਕਿੱਡੀਆਂ ਕੀਮਤੀ ਵਸਤੂਆਂ, ਕਿੱਡੀਆਂ ਕੀਮਤੀ ਧਾਤਾਂ ਰੱਬ ਨੇ ਪਾਈਆਂ ਹੋਈਆਂ ਨੇ। ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਚੌਥਾ ਬਚਨ ਵਰਤਿਆ। ਹੁਣ ਤਿੰਨ ਹੋ ਗਈਆਂ, ਇੱਕ ਬੰਦੇ ਲਈ ਸਮੁੰਦਰ ਕੇਵਲ ਪਾਣੀ ਹੈ, ਡੂੰਗੀ ਚੁੱਭੀ ਮਾਰਨ ਵਾਲਾ ਕੀਮਤੀ ਰਤਨ ਕੱਢਦਾ ਹੈ, ਇੱਕ ਬੰਦੇ ਲਈ ਜੰਗਲ ਉਜਾੜ ਹੈ, ਕੀਮਤੀ ਧਾਤਾਂ ਲੱਭ ਕੇ ਪ੍ਰਗਟ ਕਰਨ ਵਾਲਾ, ਉਹਦੇ ਵਿੱਚੋਂ ਕੀਮਤੀ ਜੜੀਆਂ ਬੂਟੀਆਂ ਲੱਭ ਕੇ ਰੋਗਾਂ ਦਾ ਇਲਾਜ ਕਰਦਾ, ਇੱਕ ਬੰਦੇ ਲਈ ਪੱਥਰ ਪਹਾੜ ਕੇਵਲ ਪੱਥਰ ਹੈ, ਦੂਜਾ ਬੰਦਾ ਉਹਦੇ ਵਿੱਚੋਂ ਕੀਮਤੀ ਧਾਤਾਂ ਕਰਕੇ ਪ੍ਰਗਟ ਕਰਦਾ। ਚੌਥਾ ਬਚਨ ਹੁਣ ਆਖਿਆ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਇਹਦੇ ਵਿੱਚ ਹਰ ਕੀਮਤੀ ਖਜ਼ਾਨਾ ਪਿਆ, ਬੜੀਆਂ ਬਖਸ਼ਿਸ਼ਾਂ ਨੇ ਬਾਣੀ ਅੰਦਰ, ਪਰ ਸ਼ਰਤ ਇਹ ਹੈ ਕਿ ਪ੍ਰਾਪਤ ਉਹਨੂੰ ਹੁੰਦੀਆਂ ਹੈ ਜਿਹੜਾ ਜਿਹੜਾ ਗੁਰੂ ਦੀ ਕਿਰਪਾ ਨਾਲ ਇਸ ਅੰਮ੍ਰਿਤ ਬਾਣੀ ਨੂੰ ਪੜ੍ਹ ਵਿਚਾਰ ਕੇ ਇਹਦੇ ਤੇ ਅਮਲ ਕਰਕੇ ਖੋਜਦਾ, ਔਰ ਖੋਜਣ ਵਾਲੇ ਨੂੰ ਜੋ ਕੁਛ ਕੁਛ ਲੱਭਦਾ ਹੈ ਨਾ ਬੰਦਾ, ਉਹਨੂੰ ਅੰਮ੍ਰਿਤ ਬਾਣੀ ਦੇ ਖਜ਼ਾਨੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਕਿੱਡਾ ਕੀਮਤੀ ਬੋਲ ਹੈ, ਇਹ ਸ਼ਬਦ ਹੈ ਭਾਈ ਗੁਰਦਾਸ ਸਾਹਿਬ ਜੀ ਦਾ, ਕਹਿੰਦੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਈ, ਜੈਸੇ ਬੰਨ ਵਿਖੈ ਚੰਦਨ ਸੌਂਦਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਬਹਿਸਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਬਾਣੀ ਵਿੱਚ ਗੁਰੂ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਬੜੀ ਕੀਮਤੀ ਦਾਤਾਂ ਪਈਆਂ, ਸ਼ਰਤ ਇਹ ਹੈ ਵੀ ਇਹ ਪ੍ਰਾਪਤ ਉਹਨੂੰ ਹੁੰਦਾ ਜਿਹੜਾ ਗੁਰੂ ਕੀ ਕਿਰਪਾ ਨਾਲ ਅੰਮ੍ਰਿਤ ਬਾਣੀ ਨੂੰ ਖੋਜਦਾ। ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹੋ, ਗੁਰੂ ਸਾਹਿਬਾਨਾਂ ਵੇਲੇ ਵੀ ਗੁਰੂ ਦਰ ਤੇ ਰਾਜੇ ਮਹਾਰਾਜੇ ਅਮੀਰ ਬੰਦੇ ਢੁਕਦੇ ਰਹੇ, ਪਰ ਕਦੇ ਸਾਹਿਬ ਨੇ ਬਚਨ ਨਹੀਂ ਆਖਿਆ ਵੀ ਅਸੀਂ ਬਹੁਤ ਬੜਭਾਗੇ ਹੈ ਜਾਂ ਧਨਵੰਤ ਹੈ ਵੀ ਸਾਡੇ ਕੋਲ ਇੰਨੇ ਰਾਜੇ ਮਹਾਰਾਜੇ ਜਾਂ ਇਹੋ ਜਿਹੇ ਅਮੀਰ ਬੰਦੇ ਢੁਕਦੇ ਨੇ, ਨਹੀਂ ਆਖਿਆ। ਹਾਂ ਇੱਕ ਜਗ੍ਹਾ ਬਚਨ ਆਖਿਆ ਅੰਮ੍ਰਿਤ ਬਾਣੀ ਅੰਦਰ, ਉਹ ਸ਼ਬਦ ਤੁਸੀਂ ਪੜ੍ਹਦੇ ਹੋ, ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਈ। ਹੁਣ ਜੇ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛੀਏ ਵੀ ਸਤਿਗੁਰੂ ਤੁਸੀਂ ਵੱਡੇ ਭਾਗਾਂ ਵਾਲੇ ਕਿਵੇਂ ਬਣ ਗਏ, ਕਹਿਣ ਲੱਗੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਸਾਡੇ ਕੋਲ ਪਿਓ ਦਾਦੇ ਦਾ ਖਜ਼ਾਨਾ, ਇਹ ਜਿਹੜੀ ਅੰਮ੍ਰਿਤ ਗੁਰਬਾਣੀ ਹੈ ਨਾ, ਅੰਮ੍ਰਿਤ ਗੁਰਬਾਣੀ ਹੋਣ ਦੇ ਕਾਰਨ ਹੀ ਅਸੀਂ ਬੜਭਾਗੇ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ,
ਤਾਂ ਮੇਰਾ ਮਨ ਭਇਆ ਨਿਧਾਨਾ। ਅੱਗੇ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਆਖਿਆ, ਦੁਨੀਆਂ ਵਿੱਚ ਕੋਈ ਵੀ ਵਸਤੂ ਹੈ ਨਾ, ਉਹਨੂੰ ਵੰਡਣੀ ਸ਼ੁਰੂ ਕਰ ਦਿਓ, ਉਹ ਘਟਨਾ ਸ਼ੁਰੂ ਹੋ ਜਾਏਗੀ। ਇਹ ਕੁਦਰਤੀ ਗੱਲ ਹੈ। ਪਰ ਸਾਹਿਬ ਕਹਿਣ ਲੱਗੇ, ਇੱਕ ਅੰਮ੍ਰਿਤ ਬਾਣੀ ਦੀ ਜਿਹੜੀ ਦਾਤ ਹੈ ਮਨੁੱਖਤਾ ਦੀ ਝੋਲੀ ਵਿੱਚ ਸਾਹਿਬਾਂ ਪਾਈ, ਇਹਨੂੰ ਜਿੰਨਾ ਵੰਡੋਗੇ ਨਾ, ਇਹਨੇ ਘਟਨਾ ਨਹੀਂ ਬਲਕਿ ਇਹ ਖਜ਼ਾਨਾ ਵੱਧਦਾ। ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਅੰਮ੍ਰਿਤ ਬਾਣੀ ਦਾ ਖਜ਼ਾਨਾ ਜਿੰਨਾ ਕੋਈ ਭਾਵਨਾ ਨਾਲ ਵੰਡ ਸਕਦਾ ਤੇ ਜਿੰਨਾ ਕੋਈ ਇਹਨੂੰ ਛਕ ਸਕਦਾ। ਛਕਣ ਦਾ ਭਾਵ ਹੈ ਗੁਰ ਸ਼ਬਦ ਨੂੰ ਪੜ ਸੁਣ ਵਿਚਾਰ ਕੇ ਕੋਈ ਹਿਰਦੇ ਵਿੱਚ ਵਸਾ ਲਵੇ, ਓਨੀਆਂ ਹੀ ਰਹਿਮਤਾਂ ਰੱਬੀ ਬਖਸ਼ਿਸ਼ਾਂ ਉਸ ਪੁਰਖ ਤੇ ਵਰਤ ਜਾਂਦੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਯਾਦ ਰੱਖੋ, ਅੱਜ ਕੱਲ੍ਹ ਉਹ ਪਾਕਿਸਤਾਨ ਵਿੱਚ ਪੈਂਦਾ ਅਸਥਾਨ ਹੈ ਰੋਹਤਾਸ। ਰੋਹਤਾਸ ਉਹ ਜਗ੍ਹਾ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਚਰਨ ਪਾਏ ਸੀ। ਤੁਸੀਂ ਇਤਿਹਾਸ ਵਿੱਚ ਪੜ੍ਹੋ, ਵੈਸੇ ਤੇ ਜਿਹੜੀ ਖਾਲਸੇ ਦੀ ਮਾਂ ਹੈ ਨਾ, ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਜਿਹੜਾ ਪ੍ਰਕਾਸ਼ ਹੈ ਉਹ ਰੋਹਤਾਸ ਦਾ, ਜਿਹੜਾ ਅੱਜ ਕੱਲ੍ਹ ਪਾਕਿਸਤਾਨ 'ਚ ਹੈ। ਰੋਹਤਾਸ ਗੁਰੂ ਨਾਨਕ ਸਾਹਿਬ ਨੇ ਜਦੋਂ ਚਰਨ ਪਾਏ ਸਨ ਤੇ ਉਸ ਵੇਲੇ ਇੱਥੇ ਪਾਣੀ ਬੜਾ ਖਾਰਾ ਸੀ। ਤੁਸੀਂ ਇਤਿਹਾਸ ਵਿੱਚੋਂ ਪੜ੍ਹੋ ਤੇ ਸੰਗਤ ਨੇ ਰਲ ਮਿਲ ਕੇ ਬੇਨਤੀ ਕੀਤੀ, ਮਹਾਰਾਜ ਪਾਣੀ ਬਹੁਤ ਖਾਰਾ, ਪੀਣ ਯੋਗ ਨਹੀਂ ਹੈ, ਕਈ ਕੋਹਾਂ ਤੋਂ ਭਰ ਕੇ ਲੈ ਕੇ ਆਉਣਾ ਪੈਂਦਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਵਰਤਾਈ ਆਪਣੀ ਬਖਸ਼ਿਸ਼ ਕਰਕੇ ਤੇ ਇੱਕ ਜਗ੍ਹਾ ਆਖਿਆ ਸੀ ਪੱਥਰ ਚੁੱਕੋ, ਪਾਣੀ ਦਾ ਚਸ਼ਮਾ ਫੁੱਟਿਆ ਤੇ ਉੱਥੇ ਅੱਜ ਵੀ ਪਾਣੀ ਬੜਾ ਮਿੱਠਾ ਪਾਣੀ ਵਗਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਸੰਗਤ ਨੂੰ ਰੱਬੀ ਉਪਦੇਸ਼ ਵੰਡਿਆ ਸੀ। ਦੂਜੀ ਗੱਲ ਫਿਰ ਧਿਆਨ ਵਿੱਚ ਰੱਖੋ ਵੀ ਜਿਹੜੀ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਹੈ, ਮਾਤਾ ਸਾਹਿਬ ਕੌਰ ਦਾ ਪ੍ਰਕਾਸ਼ ਵੀ ਰੋਹਤਾਸ ਦਾ। ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿਣ ਲੱਗਿਆ, ਬਾਣੀ ਦੀ ਬਖਸ਼ਿਸ਼ ਕੀ ਹੁੰਦੀ ਹੈ? ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਥੇ ਇੱਕ ਕਿਲ੍ਹਾ ਹੁੰਦਾ ਸੀ ਰੋਹਤਾਸ, ਤੇ ਇਸ ਕਿਲ੍ਹੇ ਅੰਦਰ ਜਿਹੜੇ ਬਹੁਤ ਖੁੰਖਾਰ ਬੰਦੇ ਸਨ, ਗੁਨਾਹ ਕਰਨ ਵਾਲੇ, ਕਤਲੋ ਗਾਰਦ ਕਰਨ ਵਾਲੇ, ਬਹੁਤੇ ਪਾਪ ਕਰਮ ਕਰਨ ਵਾਲੇ, ਉਹਨਾਂ ਬੰਦਿਆਂ ਨੂੰ ਰੋਹਤਾਸ ਦੇ ਇਸ ਕਿਲ੍ਹੇ ਵਿੱਚ ਕੈਦੀ ਬਣਾ ਕੇ ਰੱਖਦੇ ਸਨ। ਇੱਕ ਵਾਰ ਦੀ ਘਟਨਾ, ਇੱਕ ਬੜਾ ਭਿਆਨਕ ਪਾਪ ਕਰਮ ਕਰਨ ਵਾਲਾ, ਕਤਲੋ ਗਾਰਦ ਕਰਨ ਵਾਲਾ, ਖੁੰਖਾਰ ਇੱਕ ਬੰਦਾ, ਉਹਨੂੰ ਰੋਹਤਾਸ ਦੇ ਕਿਲ੍ਹੇ ਵਿੱਚ ਕੈਦੀ ਬਣਾ ਲਿਆ। ਬੜੇ ਵੱਡੇ ਪ੍ਰਬੰਧ ਸਨ ਕਿਉਂਕਿ ਭਿਆਨਕ ਬੰਦੇ ਬੰਦ ਹੁੰਦੇ ਸਨ। ਸਮਾਂ ਗੁਜ਼ਰਦਾ ਗਿਆ, ਉਹ ਏਡਾ ਭਿਆਨਕ ਬੰਦਾ ਸੀ ਕਿ ਜਿਹੜਾ ਉਹਨੂੰ ਰੋਜ਼ਾਨਾ ਨੇਮ ਨਾਲ ਦੋ ਵੇਲੇ ਪ੍ਰਸ਼ਾਦਾ ਦੇਣ ਜਾਂਦਾ ਸੀ ਨਾ ਬੰਦਾ, ਉਹ ਵੀ ਭੈਭੀਤ ਹੋ ਜਾਂਦਾ ਸੀ, ਉਹਦੇ 'ਤੇ ਲਾਗੇ ਨਹੀਂ ਜਾਂਦਾ ਸੀ ਕਿਉਂਕਿ ਇੰਨਾ ਕੌੜਾ ਬੋਲਣਾ, ਇੰਨਾ ਭਿਆਨਕ ਉਹਦਾ ਚਿਹਰਾ, ਡਰ ਆਉਂਦਾ ਸੀ ਉਸ ਤੋਂ। ਸਮਾਂ ਗੁਜ਼ਰਦਾ ਗਿਆ, ਇੱਕ ਵੇਲਾ ਆਇਆ ਵੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਖੁਦ ਰੋਹਤਾਸ ਗਏ, ਕੁਦਰਤੀ ਰੋਹਤਾਸ ਉਸ ਕਿਲ੍ਹੇ ਚਲੇ ਗਏ। ਜਦੋਂ ਕਿਲ੍ਹੇ ਵਿੱਚ ਗਏ ਤੇ ਮਹਾਰਾਜੇ ਨੇ ਇੱਕ ਬਚਨ ਆਖਿਆ ਵੀ ਮੈਂ ਪਹਿਲੀ ਦਫਾ ਰੋਹਤਾਸ ਦੇ ਕਿਲ੍ਹੇ ਵਿੱਚ ਆਇਆ, ਇੱਥੇ ਮੈਨੂੰ ਪਤਾ ਵੀ ਬੜੇ ਭਿਆਨਕ ਕੈਦੀ ਬੰਦੇ ਨੇ, ਪਾਪ ਕਰਮ ਕਰਨ ਵਾਲੇ, ਪਰ ਕੋਈ ਬੰਦਾ ਹੈ ਜਿਹਦਾ ਸੁਭਾਅ ਬਦਲ ਗਿਆ ਹੋਵੇ ਇਹ ਕੈਦ ਖਾਨੇ ਵਿੱਚ ਆ ਕੇ, ਤੇ ਮੈਂ ਉਹਨੂੰ ਰਿਹਾ ਕਰਨਾ ਚਾਹੁੰਦਾ। ਇੱਕ ਬੰਦਾ ਦੱਸੋ ਤੁਹਾਡੇ ਕੋਲੋਂ, ਜਿੰਨੇ ਅੱਜ ਤੱਕ ਕੈਦੀ ਆਏ ਨੇ, ਜਿੰਨੇ ਕੈਦ ਖਾਨੇ ਵਿੱਚ ਬੰਦ ਬੰਦੇ ਨੇ, ਕੋਈ ਇੱਕ ਬੰਦਾ ਦੱਸੋ ਜਿਹਦਾ ਸੁਭਾਅ ਬਦਲ ਗਿਆ ਹੋਵੇ, ਚੰਗੇ ਸੁਭਾਅ ਦਾ ਮਾਲਕ ਬਣ ਗਿਆ ਹੋਵੇ ਕੈਦੀ ਬਣ ਕੇ,
ਤੇ ਮੈਂ ਉਹਨੂੰ ਰਿਹਾ ਕਰਨਾ ਚਾਹੁੰਦਾ। ਕਹਿੰਦੇ ਜਿਹੜੇ ਪ੍ਰਬੰਧਕ ਬੰਦੇ ਸਨ ਉਹ ਰੋਹਤਾਸ ਕਿਲੇ ਦੇ, ਉਹਨਾਂ ਆਖਿਆ ਜੀ ਇੱਕ ਬੰਦਾ ਹੈ ਉਹਦਾ ਸੁਭਾਅ ਬਦਲ ਗਿਆ। ਜਦੋਂ ਉਹ ਆਇਆ ਸੀ ਉਦੋਂ ਤਾਂ ਬਹੁਤ ਖਤਰਨਾਕ ਬੰਦਾ ਸੀ, ਦੋ ਵੇਲੇ ਦਾ ਪ੍ਰਸ਼ਾਦਾ ਵੀ ਉਹਨੂੰ ਡਰਦਿਆਂ ਕੋਈ ਫੜਾਉਣ ਨਹੀਂ ਜਾਂਦਾ ਸੀ, ਦੂਰੋਂ ਹੀ ਕਿਵੇਂ ਨਾ ਕਿਵੇਂ ਪ੍ਰਬੰਧ ਕਰਕੇ ਪ੍ਰਸ਼ਾਦਾ ਦਿੰਦੇ ਸਾਂ। ਪਰ ਹੁਣ ਉਹਦਾ ਸੁਭਾਅ ਜਿਹੜਾ ਉਹ ਬੜਾ ਸਾਧੂ ਸੁਭਾਅ ਹੈ, ਹੁਣ ਜਦੋਂ ਜਾਈਦਾ ਉਹਦੇ ਕੋਲ ਬਹੀਦਾ, ਜਦੋਂ ਬੈਠੀਦਾ ਉਹਦੇ ਕੋਲ ਬੈਠਣ ਨਾਲ ਆਨੰਦ ਮਿਲਦਾ, ਜਦੋਂ ਬਹੀਦਾ ਉਹਦਾ ਹਾਲ ਚਾਲ ਪੁੱਛੀਦਾ, ਉਹ ਸਾਡਾ ਹਾਲ ਚਾਲ ਪੁੱਛਦਾ ਵੀ ਤੁਹਾਡਾ ਕੀ ਹਾਲ ਹੈ। ਠੀਕ ਹੈ ਉਹ ਸਜ਼ਾ ਭੁਗਤ ਰਿਹਾ ਪਰ ਉਹਦਾ ਜੀਵਨ ਬੜਾ ਵਧੀਆ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ, ਸ਼ੇਰੇ ਪੰਜਾਬ ਕਹਿਣ ਲੱਗਿਆ ਵੀ ਬੁਲਾ ਕੇ ਲਿਆਓ, ਅੱਜ ਉਹਨੂੰ ਕੈਦ ਖਾਨੇ ਵਿੱਚੋਂ ਬਾਹਰ ਕੱਢਿਆ। ਮਹਾਰਾਜਾ ਰਣਜੀਤ ਸਿੰਘ ਕੋਲ ਆਇਆ, ਉਹਨੇ ਅਦਬ ਕੀਤਾ ਮਹਾਰਾਜਾ ਜੀ ਦਾ, ਤੇ ਮਹਾਰਾਜਾ ਰਣਜੀਤ ਸਿੰਘ ਪੁੱਛਦਾ ਵੀ ਤੇਰੀ ਪਿਛਲੀ ਜੀਵਨੀ ਮੈਂ ਪੁੱਛੀ ਦੱਸੀ ਹੈ, ਤੂੰ ਤੇ ਬਹੁਤ ਕਤਲ ਗਾਰਦ ਪਾਪ ਕਰਮ ਭੈੜੇ ਤੋਂ ਭੈੜਾ ਗੁਨਾਹ ਤੂੰ ਜ਼ਿੰਦਗੀ ਚ ਕੀਤਾ, ਹੁਣ ਤੇਰਾ ਸੁਭਾਅ ਕਿਵੇਂ ਬਦਲ ਗਿਆ, ਹੁਣ ਤੂੰ ਬੜਾ ਪਿਆਰ ਵਾਲਾ ਬਣ ਗਿਆ, ਤੇਰੀ ਬੜੀ ਚਰਚਾ ਇਸ ਗੱਲ ਦੀ। ਹੁਣ ਉਹਨੇ ਇੱਕ ਗੱਲ ਦੱਸੀ, ਕਹਿਣ ਲੱਗਿਆ ਮਹਾਰਾਜਾ ਜੀ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਪਰ ਜਵਾਨੀ ਵਿੱਚ ਜਦੋਂ ਦਾ ਕਦਮ ਰੱਖਿਆ ਨਾ ਮੈਂ ਬੜੇ ਪਾਪ ਕੀਤੇ ਨੇ, ਗਿਣਤੀ ਤੋਂ ਪਰਾਂ ਨੇ। ਪਰ ਕਹਿੰਦੇ ਜਦੋਂ ਆਇਆ ਸਾਂ ਮੈਂ ਬੜਾ ਵੱਡਾ ਗੁਨਾਹਗਾਰ ਸਾਂ, ਮੇਰੇ ਕਮਰੇ ਦੇ ਅੰਦਰ, ਬੜੀ ਧਿਆਨ ਨਾਲ ਸੁਣਿਓ, ਮੇਰੇ ਕਮਰੇ ਦੇ ਅੰਦਰ ਕਿੱਲੀਆਂ ਗੱਡ ਕੇ ਇੱਕ ਉੱਚੀ ਜਗ੍ਹਾ ਤੇ ਇੱਕ ਫੱਟਾ ਪਿਆ ਸੀ, ਫੱਟਾ ਲੱਕੜ ਦਾ। ਇੱਕ ਦਿਨ ਮੈਂ ਜਿਵੇਂ ਕਿਵੇਂ ਹੱਥ ਪਾ ਕੇ ਫੱਟਾ ਉਤਾਰਨਾ ਚਾਹੁੰਦਾ ਸੀ ਤੇ ਕੋਸ਼ਿਸ਼ ਕੀਤੀ, ਮੇਰਾ ਹੱਥ ਨਹੀਂ ਪਹੁੰਚਦਾ ਸੀ, ਮੇਰੀ ਪਹੁੰਚ ਤੋਂ ਦੂਰ ਸੀ, ਪੱਬਾਂ ਭਾਰ ਹੋ ਕੇ, ਤੇ ਮੈਂ ਜਦੋਂ ਫੱਟਾ ਉਤਾਰਨਾ ਚਾਹਿਆ ਫੱਟਾ ਤੇ ਨਾ ਉਤਰਿਆ, ਪਰ ਮੇਰਾ ਹੱਥ ਲੱਗਿਆ ਉਹਦੇ ਵਿੱਚੋਂ ਇੱਕ ਕਾਗਜ਼ ਦਾ ਟੁਕੜਾ ਡਿੱਗਿਆ, ਇੱਕ ਕਾਗਜ਼ ਦਾ ਟੁਕੜਾ ਭੁੰਜੇ ਡਿੱਗ ਪਿਆ। ਮੈਂ ਜਦੋਂ ਉਹ ਕਾਗਜ਼ ਖੋਲਿਆ, ਜਿਨ੍ਹਾਂ ਅੱਖਾਂ ਨੇ ਦਿਨ ਰਾਤ ਬਕਾਰਾਂ ਦੀ ਜ਼ਿੰਦਗੀ ਭੋਗੀ ਹੋਵੇ, ਜਿਹੜੀ ਰਸਨਾ ਨੇ ਦਿਨ ਰਾਤ ਮਾੜੇ ਸ਼ਬਦ ਬੋਲੇ ਹੋਣ, ਉਹ ਕਾਗਜ਼ ਖੋਲਿਆ ਉਸ ਤੇ ਅੰਮ੍ਰਿਤ ਬਾਣੀ ਦੇ ਸ਼ਬਦ ਸਨ, ਜਾਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਾਤੀ ਬਾਓ। ਉਹਦੇ ਤੇ ਸ਼ਬਦ ਉਕਰੇ ਹੋਏ ਸਨ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਦੋਂ ਇਹੋ ਜੇ ਅੰਮ੍ਰਿਤ ਬੋਲ ਮੈਂ ਉਹ ਕਾਗਜ਼ ਦੇ ਟੁਕੜੇ ਤੋਂ ਪੜ੍ਹੇ, ਪਹਿਲੀ ਵਾਰ ਜ਼ਿੰਦਗੀ ਵਿੱਚ ਇਹੋ ਜਿਹਾ ਸ਼ਬਦ ਪੜ੍ਹਿਆ ਸੀ, ਮੈਂ ਉਹ ਵਾਰ ਵਾਰ ਪੜ੍ਹਨ ਲੱਗ ਪਿਆ। ਜਦੋਂ ਵਾਰ ਵਾਰ ਪੜ੍ਹਿਆ ਉਹ ਸ਼ਬਦ ਚੇਤੇ ਵੀ ਹੋ ਗਏ, ਵਾਰ ਵਾਰ ਜਦੋਂ ਉਹਨਾਂ ਸ਼ਬਦਾਂ ਨੂੰ ਪੜ੍ਹਨ ਲੱਗ ਗਿਆ, ਰੱਬ ਜਾਣੇ ਮਹਾਰਾਜਾ ਜੀ ਜਿਹਨੇ ਕਦੀ ਕੋਈ ਅੰਮ੍ਰਿਤ ਬੋਲ ਨਹੀਂ ਪੜ੍ਹਿਆ ਸੀ, ਮੇਰਾ ਅੰਤਰ ਆਤਮੇ ਨੂੰ ਉਹ ਸ਼ਬਦ ਚੰਗੇ ਲੱਗਣ ਲੱਗ ਪਏ। ਪਹਿਲਾਂ ਮੈਨੂੰ ਪ੍ਰਸ਼ਾਦਾ ਫੜਾਉਣ ਜਿਹੜੇ ਬੰਦੇ ਜਾਂਦੇ ਸਨ ਉਹਨਾਂ ਨੂੰ ਕੌੜਾ ਬੋਲਦਾ ਸਾਂ, ਫਿਰ ਮੇਰੀ ਜ਼ਬਾਨ ਵਿੱਚੋਂ ਮੰਦੇ ਕੌੜੇ ਸ਼ਬਦ ਨਿਕਲਣੇ ਬੰਦ ਹੋ ਗਏ, ਮੈਂ ਆਪਣੀ ਰਸਨਾ ਤੋਂ ਚੰਗੇ ਸ਼ਬਦ ਬੋਲਣੇ ਸ਼ੁਰੂ ਕਰ ਲਏ। ਹਰ ਵੇਲੇ ਕਈ ਵਾਰ ਦਿਨ ਦਾ ਪੜ੍ਹਿਆ ਹੋਇਆ ਕਈ ਕਈ ਵਾਰ ਸ਼ਬਦ ਰਾਤ ਵੇਲੇ ਵੀ ਸੁਰਤ ਵਿੱਚ ਗੂੰਜਦਾ ਸੀ। ਮੈਨੂੰ ਨਹੀਂ ਪਤਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਇਸ ਸ਼ਬਦ ਨੇ ਹੀ ਮੇਰੀ ਜ਼ਿੰਦਗੀ ਦੀ ਤਸਵੀਰ ਬਦਲ ਦਿੱਤੀ ਹੈ। ਤੁਹਾਨੂੰ ਪਤਾ ਹੋਵੇ ਇਤਿਹਾਸ ਦਾ ਪੰਨਾ
ਪ੍ਰਿੰਸੀਪਲ ਸਤਵੀਰ ਸਿੰਘ ਨੇ ਇਹ ਗਾਥਾ ਲਿਖੀ ਹੈ। ਉੱਥੇ ਸ਼ਬਦ ਵਰਤੇ ਕਹਿਣ ਲੱਗੇ, ਉਵੇਂ ਤੇ ਬਾਦਸ਼ਾਹ ਹੁਣ ਮੇਰੇ ਲਈ ਇਹ ਕੈਦ ਗਾਹ ਵੀ ਬੜਾ ਸਕੂਨ ਹੈ, ਜਾਣ ਨੂੰ ਦਿਲ ਨਹੀਂ ਕਰਦਾ, ਪਰ ਫਿਰ ਵੀ ਜੇ ਤੂੰ ਮੈਨੂੰ ਰਿਹਾ ਕਰਨਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਵੀ ਮੈਂ ਤੈਨੂੰ ਨੌਕਰੀ ਵੀ ਬਖਸ਼ਾਂਗਾ ਤੇਰੇ ਜੀਵਨ ਨੂੰ ਵੇਖ ਕੇ। ਖੁਦ ਮਹਾਰਾਜਾ ਰਣਜੀਤ ਸਿੰਘ ਬਹੁਤ ਅੰਮ੍ਰਿਤ ਬਾਣੀ ਪੜ੍ਹਨ ਵਾਲਾ ਰੱਬੀ ਪੁਰਖ ਹੋਇਆ। ਉਸ ਵੇਲੇ ਮਹਾਰਾਜੇ ਨੇ ਆਖਿਆ ਮੈਂ ਨੌਕਰੀ ਬਖਸ਼ਣੀ ਹੈ, ਉਹ ਕੈਦੀ ਨੇ ਬੋਲ ਆਖੇ ਸਨ ਨੌਕਰੀ ਇਹੋ ਜਿਹੀ ਜਗ੍ਹਾ ਬਖਸ਼ਿਸ਼ ਕਰਿਓ ਜਿੱਥੇ ਬੈਠ ਕੇ ਮੈਂ ਇਹ ਅੰਮ੍ਰਿਤ ਬਾਣੀ ਪੜ੍ਹ ਸਕਾਂ। ਇਹ ਰੋਹਤਾਸ ਦੇ ਕਿਲੇ ਦੀ ਗਾਥਾ ਹੈ। ਗੁਰੂ ਜੀ ਦੇ ਸ਼ਬਦ ਨੇ ਉਸ ਖੁੰਖਾਰ ਬੰਦੇ ਦੀ ਜ਼ਿੰਦਗੀ ਬਦਲ ਦਿੱਤੀ। ਤਾਂ ਹੀ ਅੰਮ੍ਰਿਤ ਬਾਣੀ ਨੇ ਬਚਨ ਆਖੇ ਨੇ, ਕਹਿਣ ਲੱਗੇ ਜੇ ਜ਼ਿੰਦਗੀ ਵਿੱਚ ਆਨੰਦ ਚਾਹੁੰਦਾ ਹੈ, ਪਿਓ ਦਾਦੇ ਕਾ ਖੋਲ ਜਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜ਼ਿੰਦਗੀ 'ਚ ਖੇੜਾ ਆ ਸਕਦਾ ਗੁਰ ਸ਼ਬਦ ਤੇ ਰੱਬੀ ਨਾਮ ਰਾਹੀਂ। ਕਬੀਰ ਸਾਹਿਬ ਨੂੰ ਪੁੱਛ ਲਿਆ ਸੀ ਕਿਸੇ ਵੇਲੇ ਜਗਿਆਸੂਆਂ ਨੇ ਕਿ ਭਗਤ ਜੀ, ਬਾਹਰੀ ਤੌਰ ਤੇ ਭਗਤਾਂ ਨੂੰ ਵੇਖਦੇ ਹੈ, ਤਨ ਤੇ ਸਾਧ ਮੁਰਾਦਾ ਕੱਪੜਾ, ਸਿਰ ਤੇ ਸਾਧ ਮੁਰਾਦੀ ਛੱਤ ਹੈ, ਦੋ ਵੇਲੇ ਦਾ ਬੜਾ ਸਾਦਾ ਜਿਹਾ ਪ੍ਰਸ਼ਾਦਾ ਹੈ, ਪਰ ਤੁਹਾਡੇ ਕੋਲ ਬਹੀਦਾ ਤੇ ਬੜਾ ਆਨੰਦ ਹੈ, ਬੜਾ ਸਕੂਨ ਹੈ। ਇਹ ਆਨੰਦ ਕਾਹਦੇ ਵਿੱਚੋਂ ਭਗਤ ਨੂੰ ਮਿਲਦਾ? ਕਬੀਰ ਸਾਹਿਬ ਨੇ ਬਾਣੀ ਵਿੱਚ ਬਚਨ ਸਮਝਾਇਆ। ਉਹਨਾਂ ਆਖਿਆ ਇਕੱਲੀ ਮੇਰੀ ਗੱਲ ਨਹੀਂ ਹੈ, ਆਦਿ ਕਾਲ ਤੋਂ ਲੈ ਕੇ ਜਿੰਨੇ ਵੀ ਭਗਤ ਨੇ ਉਹਨਾਂ ਇੱਕ ਕੰਮ ਕੀਤਾ, ਆਪਣੀ ਰਸਨਾ ਨੂੰ ਮਾਲਾ ਬਣਾ ਕੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ। ਪਹਿਲਾ ਹੀ ਸਲੋਕ ਹੈ, ਤੁਸੀਂ ਸਲੋਕ ਪੜ੍ਹਿਓ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸ਼ਗਲ ਭਗਤ ਤਾਕੋ ਸੁਖ ਵਿਸ਼ਰਾਮ। ਆਦਿ ਕਾਲ ਤੋਂ ਲੈ ਕੇ ਯੁੱਗਾਂ ਵਿੱਚ ਜਿੰਨੇ ਵੀ ਭਗਤ ਨੇ ਨਾ, ਉਹਨਾਂ ਨੇ ਆਪਣੀ ਰਸਨਾ ਰਾਹੀਂ ਪਰਮਾਤਮਾ ਦਾ ਨਾਮ ਸਿਮਰਿਆ, ਤੇ ਨਾਮ ਵਿੱਚੋਂ ਹੀ, ਗੁਰ ਸ਼ਬਦ ਵਿੱਚੋਂ ਹੀ ਉਹਨਾਂ ਤੇ ਬਖਸ਼ਿਸ਼ ਵਰਤੀ, ਅੰਤਰ ਆਤਮੇ ਸੁਖ ਵਰਤਦੇ। ਗੁਰਬਾਣੀ ਵਿੱਚ ਹੋਰ ਵੀ ਬਚਨ ਨੇ। ਅੱਜ ਦੀ ਜਿਹੜਾ ਸੰਸਾਰ ਹੈ ਨਾ, ਹਰ ਬੰਦਾ ਸਹਿਜ ਪਾਲਦਾ, ਸ਼ਾਂਤੀ ਪਾਲਦਾ। ਤੁਹਾਨੂੰ ਪਤਾ ਹੈ ਇਸ ਗੱਲ ਦਾ, ਸ਼ਾਇਦ ਤੁਸੀਂ ਇਸ ਗੱਲ ਪਲ ਕਦੀ ਧਿਆਨ ਦਿਓ, ਜਿਹੜਾ ਮਨੋਵਿਗਿਆਨ ਵੀ ਹੈ ਨਾ, ਉਹ ਵੀ ਇਹ ਗੱਲਾਂ ਕਹਿੰਦੇ ਵੀ ਜਦੋਂ ਮਨੁੱਖੀ ਮਨ ਕਹਿੰਦਾ ਵੀ ਇੱਕੋ ਜਗ੍ਹਾ ਹਫ਼ਤਾ ਹੋ ਗਿਆ ਕੰਮ ਕਰਦਿਆਂ, ਜਾਂ ਮਹੀਨਾ ਹੋ ਗਿਆ, ਫਿਰ ਮਨ ਫੁਰਨਾ ਬਣਾਉਂਦਾ ਵੀ ਚੱਲ ਮਣਾ ਕਿਤੇ ਘੁੰਮਣ ਚੱਲੀਏ। ਨਹੀਂ, ਅਸਲ ਵਿੱਚ ਇਹ ਅੰਤਰ ਆਤਮਾ ਜਿਹੜਾ ਬੈਠਾ ਹੈ ਨਾ, ਹਾਰਡ ਮਾਸ ਨਾੜੀ ਪਿੰਜਰ ਦੇ ਅੰਦਰ, ਉਹ ਆਪਣੇ ਮੂਲ ਪਰਮਾਤਮਾ ਨਾਲ ਮਿਲਣਾ ਚਾਹੁੰਦਾ। ਕਈ ਵਾਰ ਉਹ ਤਾਂਗ ਪੈਦਾ ਕਰਦਾ ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਗੁਰੂ ਅਮਰਦਾਸ ਮਹਾਰਾਜ ਬਾਣੀ ਵਿੱਚ ਕਿੰਨੇ ਵਾਰੀ ਕਹਿੰਦੇ ਹੈ, ਇਹ ਸਰੀਰ ਮੇਰੇ ਆ, ਹਰ ਤੁਮ ਮਹਿ ਜੋਤ ਧਰੀ। ਗੁਰੂ ਜੀ ਨੇ ਬਾਣੀ ਵਿੱਚ ਸਮਝਾਇਆ, ਜਦੋਂ ਉਹ ਖਿੱਚ ਪੈਦਾ ਕਰਦਾ ਕਦੀ ਕਦਾਈ ਵੀ ਇਹ ਆਤਮਾ ਪਰਮਾਤਮਾ ਨਾਲ ਮਿਲ ਸਕੇ, ਤੇ ਬੰਦਾ ਉਹਨੂੰ ਜਿਹੜਾ ਮਨੁੱਖੀ ਮਨ ਹੈ ਉਹ ਮੂਲ ਨਾਲ ਜੋੜਨ ਦੀ ਬਜਾਏ ਤੇ ਇਹਨੂੰ ਕਿਸੇ ਪਾਸੇ ਲਿਜਾ ਕੇ ਗੇੜਾ ਕਢਵਾ ਕੇ ਫਿਰ ਲੈ ਆਉਂਦਾ, ਉਹਨੂੰ ਫਿਰ ਉਸ ਪਾਸੇ ਤੋਰਦਾ ਨਹੀਂ ਹੈ। ਮੈਂ ਬੇਨਤੀ ਤੁਹਾਨੂੰ ਇਹ ਕਹਿਣੀ ਚਾਹੁੰਦਾ, ਗੁਰੂ ਜੀ ਕਹਿੰਦੇ ਨੇ ਜੇ ਸਹਿਜ ਚਾਹੁੰਦਾ, ਜੇ ਸ਼ਾਂਤੀ ਚਾਹੁੰਦਾ, ਜੇ ਟਿਕਾਓ ਚਾਹੁੰਦਾ, ਕਿੱਡਾ ਪਿਆਰਾ ਬੋਲ ਹੈ ਸਾਹਿਬ ਕਹਿੰਦੇ, ਰਸਨਾ ਗੁਣ ਗੋਪਾਲ ਨਿਧ ਗਾਇਨ, ਰਸਨਾ ਗੁਣ ਗੋਪਾਲ ਨਿਧ ਗਾਇਨ,
ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲਾਏ। ਕਿੱਡਾ ਵੱਡਾ ਸਿਧਾਂਤ ਸਮਝਾਇਆ। ਕਹਿ ਲੱਗੇ ਤੂੰ ਰਸਨਾ ਰਾਹੀਂ ਜਿਹੜਾ ਗੋਪਾਲ ਧਰਤੀ ਤੇ ਜੀਵਾਂ ਨੂੰ ਪਾਲਣ ਵਾਲਾ ਪਰਮਾਤਮਾ ਵਾਹਿਗੁਰੂ ਹੈ, ਉਹਦੇ ਗੁਣਾਂ ਨੂੰ ਗਾਵੇਂ, ਤੇਰੇ ਅੰਤਰ ਆਤਮੇ ਸ਼ਾਂਤੀ ਆ ਜਾਏਗੀ। ਸ਼ਾਂਤ ਸਹਿਜ ਤੇਰੇ ਅੰਦਰ ਟਿਕਾਓ ਆ ਜਾਏਗਾ, ਸ਼ੁਕਰਾਨਾ ਆ ਜਾਏਗਾ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਰਹਿਸ ਦਾ ਅਰਥ ਹੈ ਖੁਸ਼ੀ, ਤੇਰੇ ਅੰਦਰ ਬਹੁਤ ਚਾਓ ਆਨੰਦ ਖੇੜਾ ਖੁਸ਼ੀ ਆ ਜਾਏਗੀ। ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲਾਇਨ, ਦੁੱਖਾਂ ਦਾ ਨਾਸ਼ ਹੋ ਕੇ ਤੇਰੇ ਅੰਤਰ ਆਤਮੇ ਗੁਰ ਸ਼ਬਦ ਰਾਹੀਂ ਸਹਿਬ ਕਹਿਣ ਲੱਗੇ ਸਹਿਜ ਵਰਤ ਜਾਣੇ। ਤਾਂ ਹੀ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਸਹਿਬ ਨੇ ਬਾਰ ਬਾਰ ਨਾਮ ਦੀ ਗੱਲ, ਬਾਰ ਬਾਰ ਬੰਦਗੀ ਦੀ ਗੱਲ ਸਹਿਬ ਨੇ ਦੁਹਰਾਈ ਹੈ। ਇੱਕ ਇਤਿਹਾਸਕ ਮੈਂ ਤੁਹਾਨੂੰ ਗਾਥਾ ਵੀ ਕਹਿਣ ਲੱਗਿਆ, ਨਾਲ ਨਾਲ ਅੰਮ੍ਰਿਤ ਬਾਣੀ ਦਾ ਸ਼ਬਦ ਵੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਨ ਤਾਰਨ ਦੀ ਧਰਤੀ ਤੇ ਤਰਨ ਤਾਰਨ ਸਾਹਿਬ ਬਿਰਾਜਮਾਨ ਨੇ, ਸਹਿਬ ਰੱਬੀ ਉਪਦੇਸ਼ ਬਣ ਰਹੇ ਨੇ। ਇੱਕ ਸਿੱਖ ਹੈ, ਉਹ ਨਿੱਤ ਦਿਹਾੜੇ ਬਾਣੀ ਪੜ੍ਹਦਾ ਹੈ, ਨਿੱਤ ਦਿਹਾੜੇ ਗੁਰੂ ਅੱਗੇ ਅਰਦਾਸ ਕਰਦਾ। ਤਰਨ ਤਾਰਨ ਤੋਂ ਕੁਝ ਦੂਰੀ ਤੇ ਹੈ, ਉਹ ਕਈ ਵਾਰੀ ਅਰਦਾਸ ਕਰਦਾ, ਦਾਤਿਆ ਮੈਂ ਤੇ ਗਰੀਬ ਕਿਰਤਕਾਰ ਵਿੱਚੋਂ ਸਮਾਂ ਕੱਢ ਕੇ ਤੁਹਾਡੇ ਦਰਸ਼ਨਾਂ ਨੂੰ ਨਹੀਂ ਆ ਸਕਦਾ, ਮੇਰੀਆਂ ਮਜਬੂਰੀਆਂ ਨੇ, ਪਰ ਤੁਸੀਂ ਤੇ ਸਮਰੱਥ ਹੋ, ਕਿਰਪਾ ਕਰਨ ਵਾਲੇ ਹੋ, ਕਦੀ ਗਰੀਬ ਦੇ ਘਰ ਆ ਕੇ ਆਪਣੇ ਮੁਬਾਰਕ ਚਰਨ ਪਾ ਦਿਓ। ਉਹਦੀ ਕੀਤੀ ਅਰਦਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਤੱਕ ਪਹੁੰਚ ਗਈ। ਇੱਕ ਗੱਲ ਯਾਦ ਰੱਖਿਓ, ਅਰਦਾਸ ਦੇ ਚਾਰ ਸ਼ਬਦ ਨੇ। ਇੱਕ ਡਾਕਟਰ ਨਵਰਤਨ ਕਪੂਰ ਹੋਏ ਨੇ, ਉਹਨਾਂ ਬੜੇ ਪਿਆਰੇ ਅਰਥ ਕੀਤੇ ਨੇ, ਆੜਾ ਅੰਤਰਜਾਮੀ, ਰਾਰਾ ਰਖਵਾਲਾ, ਦੱਦਾ ਦਾਤਾਰ, ਸੱਸਾ ਸਹਾਈ। ਉਹ ਬੜੇ ਪਿਆਰੇ ਬੋਲ ਵਰਤਦਾ। ਕਹਿਣ ਲੱਗੇ ਤੂੰ ਭਾਵਨਾ ਨਾਲ ਅਰਦਾਸ ਕਰੇ ਨਾ, ਅਰਦਾਸ ਵੇਲੇ ਇੱਕ ਗੱਲ ਦਾ ਖਿਆਲ ਰੱਖੀ, ਤੇਰੇ ਜ਼ੁਬਾਨੀ ਸ਼ਬਦ ਤੇਰੇ ਹਿਰਦੇ ਦੀ ਭਾਵਨਾ ਇੱਕ ਹੋਵੇ। ਇਹ ਨਾ ਹੋਵੇ ਵੀ ਮਨ ਮੈਲਾ ਹੋਵੇ, ਜ਼ੁਬਾਨੀ ਪਵਿੱਤਰ ਸ਼ਬਦ ਕਹੇ। ਜਿਸ ਗੁਰੂ ਅੱਗੇ ਅਰਦਾਸ ਕਰਨ ਲੱਗਿਆ ਨਾ, ਇਹ ਯਾਦ ਰੱਖੀ ਉਹ ਅੰਤਰਜਾਮੀ ਹੈ, ਉਹ ਤੇਰੇ ਦਿਲ ਦੀ ਪਹਿਲਾਂ ਜਾਣਦਾ, ਨੰਬਰ ਇੱਕ। ਦੂਜੀ ਗੱਲ, ਤੂੰ ਅਰਦਾਸ ਕਰੀ ਉਹ ਤੇਰਾ ਰਖਵਾਲਾ ਜ਼ਰੂਰ ਬਣੇਗਾ, ਉਹਨੇ ਤੇਰੀ ਰੱਖਿਆ ਕਰਨੀ ਹੈ। ਤੀਜੀ ਗੱਲ, ਤੂੰ ਅਰਦਾਸ ਕਰਕੇ ਮੰਗ ਮੰਗੀ, ਉਹ ਦਾਤਾਰ ਹੈ, ਤੇਰੀ ਝੋਲੀ ਵਿੱਚ ਤਰੁੱਠ ਕੇ ਦਾਤ ਪਾਏਗਾ, ਜਿਹੋ ਜੀ ਤੇਰੀ ਮੰਗ ਹੈ ਉਹੋ ਜੀ ਤੇਰੀ ਝੋਲੀ ਵਿੱਚ ਉਹਨੇ ਦਾਤ ਪਾ ਦੇਣੀ ਹੈ। ਚੌਥਾ ਸੱਸਾ ਸ਼ਬਦ ਹੈ, ਸੱਸਾ ਸ਼ਬਦ ਦੱਸਦਾ ਹੈ ਜਦੋਂ ਕੋਈ ਵੀ ਸਹਾਈ ਨਾ ਰਿਹਾ, ਤੂੰ ਗੁਰੂ ਅੱਗੇ ਅਰਦਾਸ ਕਰੀ, ਗੁਰੂ ਕਦੀ ਸਾਥ ਨਹੀਂ ਛੱਡਦਾ, ਉਹ ਸਹਾਈ ਹੋਵੇਗਾ। ਬੇਨਤੀ ਮੈਂ ਕਰਾਂ, ਗੁਰੂ ਕੇ ਸਿੱਖ ਦੀ ਕੀਤੀ ਅਰਦਾਸ ਧੰਨ ਗੁਰੂ ਅਰਜਨ ਦੇਵ ਜੀ ਦੇ ਦਰ ਪ੍ਰਵਾਨ ਹੋਈ। ਸਿਆਲ ਦੀ ਰੁੱਤ ਹੈ, ਸਾਹਿਬ ਨੇ ਬਚਨ ਵਰਤਿਆ ਅੱਜ ਭਾਈ ਬਿਧੀ ਚੰਦ ਨੂੰ। ਕਹਿਣ ਲੱਗੇ ਭਾਈ ਬਿਧੀ ਚੰਦ, ਘੋੜੇ ਕਾਚੀ ਪਾ, ਅੱਜ ਆਪਾਂ ਇੱਕ ਪੰਧ ਤੇ ਜਾਣਾ। ਨਾਲ ਬਾਬਾ ਬਿਧੀ ਚੰਦ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਤਰਨ ਤਾਰਨ ਸਾਹਿਬ ਤੋਂ ਚੱਲ ਕੇ ਸਿਆਲ ਦੀ ਰੁੱਤ ਹੈ ਪਿੰਡ ਖਾਨਪੁਰ ਪਹੁੰਚ ਗਏ। ਜਦੋਂ ਪਿੰਡ ਖਾਨਪੁਰ ਪਹੁੰਚੇ, ਇੱਕ ਰੁੱਖ ਦੇ ਥੱਲੇ ਵਸੇਵਾ ਕੀਤਾ, ਸਵੇਰ ਦਾ ਹੀ ਹਜੇ ਵੇਲਾ,
ਤੇ ਇਤਿਹਾਸ ਵਿੱਚ ਹੈ ਵੀ ਨਗਰ ਵਿੱਚੋਂ ਕੋਈ ਵੀ ਬੰਦਾ ਗੁਰੂ ਜੀ ਦੇ ਚਰਨਾਂ ਵਿੱਚ ਨਹੀਂ ਆਇਆ, ਕਿਸੇ ਆ ਕੇ ਕੋਈ ਸੇਵਾ ਨਾ ਕੀਤੀ, ਨਾ ਨਮਸਕਾਰ ਕੀਤੀ, ਅਡੋਲ ਬੈਠੇ ਨੇ। ਬਾਬਾ ਬਿਧੀ ਚੰਦ ਕੁਝ ਘੜੀਆਂ ਬਾਅਦ ਪੁੱਛ ਲੈਂਦੇ, ਕਹਿਣ ਲੱਗਿਆ ਪਾਤਸ਼ਾਹ ਅੱਜ ਕਿਹਦੇ ਲਈ ਇੱਥੇ ਆਏ ਹੋ? ਸਾਹਿਬ ਨੇ ਇੱਕ ਵਚਨ ਆਖਿਆ, ਕਹਿਣ ਲੱਗੇ ਹੈ ਇੱਕ ਗੁਰੂ ਨਾਨਕ ਦੇ ਦਰ ਦਾ ਸੇਵਕ, ਹੈ ਇੱਥੇ ਅੰਮ੍ਰਿਤ ਬਾਣੀ ਪੜ੍ਹਨ ਵਾਲਾ, ਉਹਦੇ ਅੰਦਰ ਨੂੰ ਵੀ ਖਿੱਚ ਪਈ ਹੋਵੇਗੀ, ਆਉਂਦਾ ਹੀ ਹੋਵੇਗਾ। ਇਹਨਾਂ ਵਚਨ ਵਰਤਿਆ, ਸਾਹਮਣੇ ਕੁਝ ਦੂਰੀ ਤੇ ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਇੱਕ ਸਿੱਖ ਤੜਿਆ ਆਉਂਦਾ। ਉਹਨੇ ਜਦੋਂ ਦੂਰੋਂ ਨੇਤਰਾਂ ਨਾਲ ਵੇਖਿਆ ਕਿ ਤੁਹਾਨੂੰ ਗੁਰੂ ਅਰਜਨ ਸਾਹਿਬ ਆਏ ਨੇ, ਬੈਰਾਗ ਦਾ ਨੀਂਦ ਆ ਗਿਆ, ਕੋਲ ਆਇਆ, ਸਿਰ ਤੋਂ ਪੰਡ ਉਤਾਰੀ, ਚਰਨਾਂ ਤੇ ਮੱਥਾ ਟੇਕ ਕੇ ਬੈਰਾਗ ਦੇ ਅਥਰੂ ਵਗਾ ਕੇ ਪਿਆਰ ਦੇ ਤੇ ਨਮਸਕਾਰ ਕਰਕੇ ਆਖਦੇ, ਪਾਤਸ਼ਾਹ ਤੁਸੀਂ ਅੱਜ ਇੱਥੇ ਪਹੁੰਚੇ ਹੋ। ਗੁਰੂ ਅਰਜਨ ਦੇਵ ਜੀ ਨੇ ਬਚਨ ਆਖੇ, ਕਹਿਣ ਲੱਗੇ ਭਾਈ ਹੇਮਿਆ, ਉਹਦਾ ਇਤਿਹਾਸ ਵਿੱਚ ਨਾਮ ਹੈ ਭਾਈ ਹੇਮਾ, ਕਹਿਣ ਲੱਗੇ ਭਾਈ ਹੇਮਿਆ ਤੇਰੀ ਯਾਦ ਸਾਨੂੰ ਇੱਥੇ ਲੈ ਆਈ ਹੈ, ਤੇਰੀਆਂ ਨਿੱਤ ਦੀਆਂ ਕੀਤੀਆਂ ਅਰਦਾਸਾਂ, ਤੇਰੇ ਹਿਰਦੇ ਦੀ ਭਾਵਨਾ ਅੱਜ ਸਾਨੂੰ ਇੱਥੇ ਲੈ ਆਈ ਹੈ। ਬਹੁਤ ਪਿਆਰ ਨਾਲ ਮੱਥਾ ਟੇਕ ਕੇ ਗੁਰੂ ਜੀ ਨੂੰ ਆਪਣੇ ਘਰ ਲੈ ਜਾਂਦਾ। ਘਰ ਵੀ ਬਹੁਤਾ ਚੰਗਾ ਨਹੀਂ ਹੈ, ਇੱਕ ਕਾਨਿਆਂ ਦੀ ਪਾਈ ਹੋਈ ਛੱਪਰੀ ਹੈ, ਛੱਪਰੀ ਵਿੱਚ ਲੈ ਗਿਆ। ਘਰ ਵਿੱਚ ਜੋ ਰੁੱਖਾ ਮਿੱਸਾ ਕਿਰਤ ਕਮਾਈ ਦਾ ਉਹਦਾ ਭੋਜਨ ਪਦਾਰਥ ਤਿਆਰ ਕੀਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਬਿਧੀ ਚੰਦ ਸਾਹਿਬ ਨੂੰ ਸ਼ਿਕਾਇਆ ਬੜੀ ਭਾਵਨਾ ਨਾਲ, ਰੱਬੀ ਬਾਤਾਂ ਦੀ ਸਾਂਝ ਹੋਈ, ਗੁਰੂ ਜੀ ਦੇ ਬਚਨ ਬੜੀ ਭਾਵਨਾ ਨਾਲ ਸੁਣ ਰਿਹਾ, ਮੈਨੂੰ ਖਿਮਾ ਕਰਿਓ। ਅੱਜ ਤੇ ਕਈ ਵਾਰੀ ਸਾਡੇ ਹਿਰਦਿਆਂ ਵਿੱਚ ਉਹੋ ਜਿਹੀ ਭਾਵਨਾ ਨਹੀਂ ਹੁੰਦੀ, ਅਸੀਂ ਜਿਵੇਂ ਆਏ ਇੱਕ ਖਿਨ ਵਿੱਚ ਮੱਥਾ ਟੇਕਿਆ ਪਰਕਰਮਾ ਕਰਕੇ ਚਲੇ ਗਏ। ਪੁੱਛੋ ਗੁਰੂ ਘਰ ਗਏ ਸੀ ਕੀ ਕੁਝ ਸ਼ਬਦ ਤੁਸੀਂ ਸਿੱਖ ਕੇ ਆਏ ਹੋ, ਕੀ ਗੁਰੂ ਦਾ ਬਚਨ ਪੜ੍ਹਿਆ ਜਾ ਰਿਹਾ ਸੀ। ਮੈਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਕੋਈ ਪੁੱਛੇ ਵੀ ਭਲਿਆ ਲੰਗਰ ਵਿੱਚ ਕੀ ਕੁਛ ਬਣਿਆ ਸੀ, ਉਹ ਦੱਸ ਸਕਦਾ, ਉਹ ਦੱਸ ਸਕਦਾ ਵੀ ਲੰਗਰ ਵਿੱਚ ਪਿਛਲੇ ਹਫ਼ਤੇ ਨਾਲੋਂ ਐਤਕੀ ਪ੍ਰਸ਼ਾਦਾ ਪਾਣੀ ਚੰਗਾ ਬਣਿਆ ਸੀ ਜਾਂ ਨਹੀਂ। ਪਰ ਉਹ ਗੁਰੂ ਸ਼ਬਦ ਦੀ ਗੱਲ ਪੁੱਛੋ ਤੁਸੀਂ ਵੀ ਜਦੋਂ ਗਏ ਸੀ, ਹੁਕਮਨਾਮਾ ਕਿਹੜਾ ਸੀ, ਕਿਹੜੇ ਸ਼ਬਦ ਦਾ ਪਾਠ ਹੋ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਜਾਂ ਕੋਈ ਰੱਬੀ ਸ਼ਬਦ ਦੀ ਵਿਚਾਰ ਹੁੰਦੀ ਸੀ। ਬਹੁਤੀ ਵਾਰੀ ਮੇਰੇ ਵਰਗੇ ਨੂੰ ਨਹੀਂ ਪਤਾ ਹੁੰਦਾ, ਪਰ ਭਾਈ ਹੇਮੇ ਜਿਹੜਾ ਉਹ ਬਹੁਤ ਪਿਆਰ ਨਾਲ ਬੈਠਾ, ਕਈ ਘੜੀਆਂ ਉਹਨੇ ਅੰਮ੍ਰਿਤ ਬਚਨ ਸੁਣੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ, ਕਾਨਿਆਂ ਦੀ ਛੱਪਰੀ ਚ ਬੈਠੇ ਨੇ, ਸ਼ਾਮਾਂ ਢਲ ਗਈਆਂ, ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਹੇਮਿਆ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਗੁਜ਼ਾਰਨੀ। ਤੁਸੀਂ ਸੋਚ ਕੇ ਵੇਖੋ, ਅੰਮ੍ਰਿਤ ਬਾਣੀ ਦਾ ਇੱਕ ਬੋਲ ਤੁਹਾਨੂੰ ਕਹਾਂ। ਬਾਬਾ ਸੱਤਾ ਬਲਵੰਡ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ ਹੈ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗ ਬਨੋਹੋ ਤੈ ਆਚ ਬਨੋਹੋ ਚੋ ਚੱਕੀ ਕੀ ਨੋਆ। ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤਖ਼ਤ ਤੇ ਬਿਰਾਜਮਾਨ ਹੁੰਦੇ ਨੇ, ਜਿਨ੍ਹਾਂ ਤੇ ਛਤਰ ਝੁਲਦਾ, ਚੌਰ ਸਾਹਿਬ ਹੁੰਦੀ ਹੈ, ਬੇਅੰਤ ਸੰਗਤਾਂ ਮੱਥਾ ਟੇਕਦੀਆਂ, ਮਖਬਲੀ ਉਹਨਾਂ ਦਾ ਬਿਸਤਰ ਹੈ, ਵਿਸ਼ਰਾਮ ਵਾਲਾ, ਕਿਸੇ ਗੱਲ ਦੀ ਕਮੀ ਨਹੀਂ। ਅੱਜ ਬੰਦਗੀ ਕਰਨ ਵਾਲੇ ਪ੍ਰੀਤ ਬਣ ਸਿੱਖ ਦੀ ਛੱਪਰੀ ਵਿੱਚ ਰਾਤ ਗੁਜ਼ਾਰਨ ਲੱਗੇ ਨੇ। ਮੈਂ ਫਿਰ ਬੇਨਤੀ ਤੁਹਾਨੂੰ ਕਰਾਂ, ਗੁਰੂ ਹੈ ਨਾ ਜਿਹੜਾ, ਉਹ ਤੇ ਸਾਡੇ ਹਿਰਦੇ ਦੀ ਭਾਵਨਾ ਵੇਖਦਾ, ਨਾ ਕਿ ਸਾਡਾ ਬਾਹਰੀ ਤਾਮ ਜਾਮ ਵੇਖਦਾ ਵੀ ਇਹਦਾ ਘਰ ਕਿਹੋ ਜਿਹਾ, ਇਹਦੇ ਕੱਪੜੇ ਕਿਹੋ ਜਿਹੇ ਨੇ। ਨਹੀਂ, ਗੁਰੂ ਹਿਰਦੇ ਦੀ ਭਾਵਨਾ ਵੇਖਦਾ ਵੀ ਇਹਦੇ ਹਿਰਦੇ ਦੀ ਭਾਵਨਾ ਕਿਹੋ ਦੀ ਹੈ। ਤਖ਼ਤ ਤੇ ਬਹਿਣ ਵਾਲਾ ਸਤਿਗੁਰੂ
ਸਿਰ ਤੇ ਚੰਦੋਏ ਝੁੱਲਣ ਵਾਲੇ ਸਤਿਗੁਰੂ ਅੱਜ ਕਿਰਪਾ ਕਰਕੇ ਪਿਆਰ ਵਿੱਚ ਵਧੇ ਹੋਏ ਭਾਈ ਹੇਮੇ ਦੀ ਪ੍ਰੀਤ ਨੇ ਐਸੀ ਗੰਢ ਪਾਈ ਹੈ ਅੱਜ ਉਹਦੀ ਛੱਪਰੀ ਵਿੱਚ ਰਾਤ ਗੁਜ਼ਾਰ ਰਹੇ ਨੇ। ਬੜੀ ਸੇਵਾ ਕੀਤੀ ਭਾਈ ਹੇਮੇ ਨੇ, ਬੜੀ ਭਾਵਨਾ ਨਾਲ ਬਚਨ ਸੁਣੇ। ਇਤਿਹਾਸ ਵਿੱਚ ਗਾਥਾ ਹੈ ਕਿ ਅੰਮ੍ਰਿਤ ਵੇਲਾ ਹੋ ਗਿਆ, ਰਾਤ ਲੰਘੀ ਹੈ, ਭਾਈ ਹੇਮਾ ਭੁੰਜੇ ਵਿਸ਼ਰਾਮ ਕਰਦਾ, ਇੱਕੋ ਪਲੰਘ ਮੰਜਾ ਸਹਿਬ ਵਿਸ਼ਰਾਮ ਕਰਦੇ ਨੇ। ਅੰਮ੍ਰਿਤ ਵੇਲੇ ਜਦੋਂ ਉੱਠੇ ਤੇ ਭਾਈ ਹੇਮਾ ਉੱਠਿਆ ਤੇ ਗੁਰੂ ਜੀ ਦੇ ਚਰਨਾਂ ਨੂੰ ਘੁੱਟ ਕੇ ਮੁੱਛੀ ਚਾਪੀ, ਜਿਹਨੂੰ ਆਪਾਂ ਲੱਤਾਂ ਘੁੱਟਣੀਆਂ ਕਹਿ ਦਿੰਦੇ ਹਾਂ, ਇਵੇਂ ਸੇਵਾ ਕਰਨ ਲੱਗ ਪਿਆ। ਅੰਮ੍ਰਿਤ ਵੇਲੇ ਗੁਰੂ ਜੀ ਵੀ ਉੱਠ ਖਲੋਤੇ। ਹੁਣ ਉਹ ਵੇਲਾ ਹੈ, ਸਿੱਖ ਵੀ ਇਕੱਲਾ, ਗੁਰੂ ਵੀ ਇਕੱਲਾ। ਹੁਣ ਆਪਣੇ ਹਿਰਦੇ ਦੀ ਬੇਬਲਤਾ, ਹਿਰਦੇ ਦੀ ਭਾਵਨਾ ਗੁਰੂ ਜੀ ਨੂੰ ਕਹਿਣ ਲੱਗੇ, ਕਹਿਣ ਲੱਗੇ, ਪਾਤਸ਼ਾਹ ਇਹ ਨਗਰ ਵਿੱਚ ਇਕੱਲਾ ਮੈਂ ਹੀ ਸਿੱਖ ਹੈ।

ਹੈ। ਪਰ ਯਾਦ ਰੱਖ ਵੀ ਤੇਰੀ ਯਾਦ ਤੇ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਵਸਦੀ ਹੈ। ਤੂੰ ਛੱਡ ਇਹ ਨਗਰ ਦੀ ਗੱਲ, ਯਾਦ ਰੱਖੀ ਤੈਨੂੰ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੀ ਦਇਆ ਕਰਕੇ ਰੱਬੀ ਬੰਦਗੀ ਬਾਲਿਆ, ਆਪਣੀ ਗੋਦ ਵਿੱਚ ਪ੍ਰਵਾਨ ਕਰ ਲੈਣਾ, ਤੇਰੇ ਤੇ ਬੜੀਆਂ ਬਖਸ਼ਿਸ਼ਾਂ ਨੇ। ਉੱਥੇ ਦੋ ਅੰਮ੍ਰਿਤ ਬਾਣੀ ਦੇ ਬੋਲ ਉਚਾਰੇ, ਤੁਸੀਂ ਹੈਰਾਨ ਹੋਵੋਗੇ, ਮੈਂ ਫਿਰ ਤੁਹਾਨੂੰ ਦੁਹਰਾ ਕੇ ਕਹਿਣ ਲੱਗੀ ਹੈ। ਖਾਨਪੁਰ ਭਾਈ ਹੇਮੇ ਦੀ ਛੱਪਰੀ ਵਿੱਚ ਬਹਿ ਕੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਦੋ ਸ਼ਬਦ ਉਚਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਇੱਕ ਸ਼ਬਦ ਉਚਾਰਿਆ, ਅਰਥਾਂ ਨੂੰ ਸੁਣਿਓ, ਮਹਿੰਗੇ ਬੋਲ ਨੇ ਵੈਸੇ। ਇੱਕ ਬਚਨ ਉਚਾਰਿਆ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਨ ਪੂਰੇ। ਕਿਸੇ ਕੋਲ ਸੁੰਦਰ ਸੇਜਾ ਹੋਵੇ, ਪਲੰਘ, ਅਨੇਕ ਸੁੱਖ, ਹਰ ਤਰ੍ਹਾਂ ਦਾ ਸੁੱਖ ਹੋਵੇ, ਰਸ ਭੋਗਨ ਪੂਰੇ, ਦੁਨੀਆਂ ਦਾ ਹਰ ਰਸ ਕੋਲ ਹੋਵੇ ਭੋਗਣ ਵਾਸਤੇ। ਆਹ ਜਿਹੜਾ ਖਾਣ ਪੀਣ ਪਹਿਨਣ, ਇਹਨਾਂ ਨੂੰ ਰਸਕਸ ਬੋਲਦੇ ਆ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਨ ਪੂਰੇ। ਅੱਗੇ ਬਚਨ ਆਖੇ, ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਘਰ ਸੋਨੇ ਦਾ ਬਣਿਆ ਹੋਵੇ, ਚੰਦਨ ਦੀ ਮਹਿਕ ਆਉਂਦੀ ਹੋਵੇ, ਮੋਤੀਆਂ ਤੇ ਹੀਰਿਆਂ ਨਾਲ ਜੜਿਆ ਹੋਵੇ। ਮਨ ਇੱਛੇ ਸੁੱਖ ਮਾਣਦਾ ਕਿਛ ਨਾਹੇ ਬਿਸੂਰੇ। ਕਹਿੰਦੇ ਮਨ ਭਾਉਂਦੇ ਸੁੱਖ ਮਾਣਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਚਿੰਤਾ ਝੋਰਾ ਨਾ ਹੋਵੇ। ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਹੇਮਿਆ ਇੰਨਾ ਕੁਝ ਵੀ ਕਿਸੇ ਦੇ ਕੋਲ ਹੋਵੇ ਨਾ, ਸੁੰਦਰ ਪਲੰਘ ਹੋਵੇ, ਹਰ ਤਰ੍ਹਾਂ ਦਾ ਸੁੱਖ ਹੋਵੇ, ਘਰ ਸੋਨੇ ਦਾ ਹੋਵੇ, ਚੰਦਨ ਦੀ ਮਹਿਕ ਆਉਂਦੀ ਹੋਵੇ, ਹੀਰਿਆਂ ਨਾਲ ਜੜਿਆ ਹੋਵੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾਹੇ ਬਸੂਰੇ। ਪਰ ਇੱਕ ਗੱਲ ਯਾਦ ਰੱਖੀ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾ ਕੇ ਕੀਰੇ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਜੇ ਸੁਰਤ ਵਿੱਚ ਗੁਰੂ ਦਾ ਨਾਮ ਨਹੀਂ ਹੈ ਨਾ, ਉਹ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੇ ਕੱਖ ਵੀ ਨਹੀਂ ਹੈ। ਇੱਕ ਬਚਨ ਇਹ ਵਿਚਾਰਿਆ, ਦੂਜਾ ਸ਼ਬਦ ਕਿਹਾ, ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜੈਤ ਸ੍ਰੀ ਰਾਗ ਅੰਦਰ ਹੈ। ਬਸਤਾ ਟੁੱਟੀ ਝੋਂਪੜੀ, ਟੁੱਟੀ ਛੱਪਰੀ ਹੋਵੇ, ਚੀਰ ਸਭ ਛਿੰਨਾ। ਚੀਰ ਹੁੰਦੇ ਨੇ ਕੱਪੜੇ, ਛਿੰਨਾ ਦਾ ਅਰਥ ਹੁੰਦੇ ਛਿੱਜੇ ਹੋਏ ਪਾਟੇ ਕੱਪੜੇ ਹੋਣ। ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਨਾ ਕੋਈ ਚੰਗੀ ਕੁੱਲ ਹੋਵੇ, ਜਿਵੇਂ ਲੋਕਾਂ ਦੇ ਮਨਾਂ ਚ ਵਿਚਾਰ ਹੈ ਮੇਰੀ ਉੱਚੀ ਕੁੱਲ ਹੈ, ਉਹਦੀ ਕੁੱਲ ਵੀ ਨੀਵੀਂ ਹੋਵੇ। ਕੋਈ ਪਤ ਇੱਜ਼ਤ ਨਾ ਕਰੇ, ਕੋਈ ਆਦਰ ਸਤਿਕਾਰ ਨਾ ਦੇ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਜੰਗਲਾਂ ਵਿੱਚ ਭੜਕਦਾ ਹੋਵੇ। ਅਗਲਾ ਇੱਕ ਬੋਲ ਹੋ ਜਾਏ, ਮਿੱਤਰ ਨਾ ਇੱਠ ਧਨ ਰੂਪਹੀਨ। ਨਾ ਕੋਈ ਚੰਗਾ ਮਿੱਤਰ ਹੋਵੇ, ਨਾ ਧਨ ਪਦਾਰਥ ਹੋਵੇ, ਰੂਪਹੀਨ। ਰੂਪਹੀਨ ਦਾ ਅਰਥ ਹੋ ਗਿਆ ਰੰਗ ਰੂਪ ਵੀ ਕੋਈ ਸੋਹਣਾ ਨਾ ਹੋਵੇ। ਮਿੱਤਰ ਨਾ ਇੱਠ ਧਨ ਰੂਪਹੀਨ, ਕਿਛ ਸਾਕ ਨਾ ਛਿੰਨਾ, ਨਾ ਹੀ ਕੋਈ ਸਾਕ ਸੰਬੰਧੀ ਮਿੱਤਰ ਦੋਸਤ ਹੋਵੇ, ਕੁਛ ਵੀ ਕੋਲ ਨਾ ਹੋਵੇ, ਟੁੱਟੀ ਛੱਪਰੀ ਹੋਵੇ, ਪਾਟੇ ਕੱਪੜੇ ਹੋਣ, ਨੀਵੀਂ ਕੁੱਲ ਹੋਵੇ, ਕੋਈ ਇੱਜ਼ਤ ਮਾਣ ਸਤਿਕਾਰ ਨਾ ਕਰੇ, ਜੰਗਲ ਵਿੱਚ ਰਹਿੰਦਾ ਹੋਵੇ, ਨਾ ਕੋਈ ਮਿੱਤਰ ਹੋਵੇ, ਨਾ ਧਨ ਪਦਾਰਥ ਹੋਵੇ, ਨਾ ਕੋਈ ਸਾਕ ਸੰਬੰਧੀ ਹੋਵੇ, ਕੁਛ ਵੀ ਕੋਲ ਨਾ ਹੋਵੇ। ਨਾ ਭਾਈ ਹਿਮਿਆ ਇੱਕ ਗੱਲ ਯਾਦ ਰੱਖੀ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਜੇ ਹਿਰਦੇ ਵਿੱਚ ਗੁਰੂ ਦਾ ਦਿੱਤਾ ਨਾਮ ਹੈ ਨਾ, ਯਾਦ ਰੱਖੀ ਉਹ ਸ੍ਰਿਸ਼ਟੀ ਦਾ ਬਾਦਸ਼ਾਹ ਹੈ। ਜੇ ਤੇਰੇ ਹਿਰਦੇ ਵਿੱਚ ਨਾਮ ਹੈ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਕੇ ਭਾਈ ਹੇਮੇ ਦੀ ਛੱਪਰੀ ਵਿੱਚ ਰਾਤ ਗੁਜ਼ਾਰ ਕੇ
ਅੰਮ੍ਰਿਤ ਵੇਲੇ ਇਹ ਅੰਮ੍ਰਿਤ ਬੋਲ ਉਚਾਰਨ ਕੀਤੇ।

0: ਭਾਈ ਹਿਮੇ ਤੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਭਾਈ ਹਿਮਿਆ ਤੇਰੇ ਹਿਰਦੇ ਵਿੱਚ ਗੁਰੂ ਦਾ ਨਾਮ ਹੈ, ਭਾਈ ਹਿਮਿਆ ਤੇਰੇ ਪੱਲੇ ਗੁਰੂ ਦਾ ਸ਼ਬਦ ਹੈ। ਯਾਦ ਰੱਖੀ ਤੇਰਾ ਲੋਕ ਵੀ ਸਵਰਿਆ ਹੈ, ਤੇਰਾ ਪਰਲੋਕ ਵੀ ਸਵਰਿਆ ਹੈ। ਆਉਣ ਵਾਲਾ ਸਮਾਂ ਆਏਗਾ, ਇੱਥੇ ਪੱਥਰਾਂ ਦੇ ਪੁਜਾਰੀ ਪੱਥਰ ਬਣ ਕੇ ਜ਼ਿੰਦਗੀ ਗੁਜ਼ਾਰ ਦੇਣਗੇ, ਕਿਸੇ ਚੇਤਾ ਨਹੀਂ ਕਰਨਾ। ਤੇਰੀ ਜਗ੍ਹਾ ਤੇ ਆ ਕੇ ਲੋਕ ਯਾਦ ਕਰਨਗੇ ਗੁਰੂ ਨਾਨਕ ਦਾ ਦਰ ਦਾ ਸਿੱਖ, ਜਿਹਨੇ ਬੰਦਗੀ ਤੇ ਭਗਤੀ ਕੀਤੀ, ਜਿਹਨੇ ਸ਼ਬਦ ਨਾਲ ਹਿਰਦਾ ਜੋੜਿਆ, ਤੈਨੂੰ ਸਦੀਆਂ ਤੱਕ ਲੋਕ ਰਹਿੰਦੀ ਦੁਨੀਆਂ ਤੱਕ ਚੇਤਾ ਰੱਖਣਗੇ। ਤੁਸੀਂ ਅੱਜ ਜਾਓ, ਇਹ ਤਰਨ ਤਾਰਨ ਸਾਹਿਬ ਦੇ ਨੇੜੇ ਪਿੰਡ ਹੈ ਖਾਨਪੁਰ, ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਤੇ ਭਾਈ ਹੇਮੇ ਦੀ ਯਾਦ ਵਿੱਚ ਉੱਥੇ ਬੜਾ ਪਵਿੱਤਰ ਸਥਾਨ ਹੈ, ਬੇਅੰਤ ਸੰਗਤਾਂ ਨਮਸਕਾਰਾਂ ਕਰਦੀਆਂ। ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਸਾਂ ਕਿ ਜਦੋਂ ਕੋਈ ਗੁਰੂ ਦਰ ਆਉਂਦਾ, ਗੁਰ ਸ਼ਬਦ ਨਾਲ ਆਪਣੀ ਸੁਰਤ ਜੋੜਦਾ, ਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ, ਨਾਮ ਸਾਡੀ ਜ਼ਿੰਦਗੀ ਸਵਾਰ ਦਿੰਦਾ। ਅੱਜ ਜਿੰਨੇ ਵਿਸ਼ੇ ਵਕਾਰ ਨੇ, ਨਸ਼ੇ ਨੇ, ਪਾਪ ਕਰਮ ਨੇ, ਉਹ ਸਭ ਕੁਝ ਤਾਂ ਵਾਪਰ ਰਿਹਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਟੁੱਟ ਗਏ ਹਾਂ। ਅੱਜ ਸ਼ਬਦ ਨਾਲ ਜੁੜ ਜਾਓ, ਅੱਜ ਭਲਾ। ਮੈਂ ਤੇ ਕਈ ਵਾਰੀ ਬੰਗਲਾ ਸਾਹਿਬ ਮੰਜੀ ਸਾਹਿਬ ਤੋਂ ਵੀ ਬੇਨਤੀ ਕੀਤੀ ਹੈ ਕਿ ਜਦੋਂ ਅਸੀਂ ਇਸ ਗੱਲ ਦਾ ਰੌਲਾ ਪਾਉਂਦੇ ਹਾਂ ਕਿ ਨਸ਼ੇ ਵੱਧ ਗਏ, ਵਿਸ਼ੇ ਵਕਾਰ ਵੱਧ ਗਏ, ਸਾਰੇ ਪਿੰਡ ਜਿੰਨੇ ਨਗਰ ਨੇ, ਸ਼ਹਿਰ ਨੇ, ਤੁਹਾਡੇ ਇੱਥੇ ਲਾ ਲਵੋ, ਪੰਜ ਪਿਆਰਿਆਂ ਨੂੰ ਬੇਨਤੀ ਕਰੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਆਓ, ਅੰਮ੍ਰਿਤ ਦਾ ਬਾਟਾ ਤਿਆਰ ਹੋਵੇ, ਸ਼ਰਧਾ ਨਾਲ, ਨਿਮਾਣਤਾ ਨਾਲ ਗੁਰੂ ਦੀ ਅੰਮ੍ਰਿਤ ਦੀ ਦਾਤ ਲਵੋ, ਰਹਿਤ ਤੇ ਪਹਿਰਾ ਦੇਵੋ, ਅੰਮ੍ਰਿਤ ਬਾਣੀ ਪੜ੍ਹੋ। ਵਿਸ਼ ਨਸ਼ਿਆਦੀ ਕੌਮ 'ਚੋਂ ਬਾਹਰ ਨੇ, ਪਰ ਗੱਲ ਇਹ ਨਹੀਂ ਹੈ, ਗੱਲ ਇਹ ਹੈ ਵੀ ਸਾਡਾ ਮਨ ਬੇਈਮਾਨ ਹੈ, ਉਹ ਗੁਰੂ ਦੇ ਮਾਰਗ ਤੁਰਦਾ ਨਹੀਂ। ਭਲਾ ਇਹ ਗੁਰੂ ਨੇ ਤੇ ਸਿਧਾਂਤ ਹੀ ਏਡਾ ਪਵਿੱਤਰ ਦਿੱਤਾ, ਅੱਜ ਸਾਰਾ ਪੰਜਾਬ ਇਕੱਠਾ ਹੋ ਕੇ ਪਿੰਡ ਪਿੰਡ ਅੰਮ੍ਰਿਤ ਦੇ ਬਾਟੇ ਤਿਆਰ ਹੋਣ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਨੇ, ਅੰਮ੍ਰਿਤ ਦੀ ਦਾਤ ਲਓ, ਬਾਣੀ ਪੜ੍ਹੋ, ਰਹਿਤ ਤੇ ਪਹਿਰਾ ਦੋ, ਕੌਮ ਦੀ ਚੜ੍ਹਦੀ ਕਲਾ, ਕੌਮ ਦੀ ਚੜ੍ਹਦੀ ਕਲਾ ਤੇ ਗੁਰੂ ਨਾਲ ਜੁੜਿਆ ਹੀ ਹੋਵੇਗੀ, ਗੁਰੂ ਤੋਂ ਜੁੜਨ ਤੋਂ ਬਿਨਾਂ ਨਹੀਂ ਹੋਵੇਗੀ। ਤਾਂ ਮੈਂ ਬੇਨਤੀ ਹੱਥ ਜੋੜ ਕੇ ਕਰਾਂ, ਜ਼ਰੂਰ ਅੰਮ੍ਰਿਤ ਬਾਣੀ ਪੜ੍ਹੋ, ਘਰਾਂ ਵਿੱਚ ਨਿਤਨੇਮੀ ਬਣੋ, ਸਹਿਜ ਪਾਠ ਕਰੋ, ਗੁਰੂ ਇਤਿਹਾਸ ਨਾਲ ਜੁੜੋ, ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਆਪਾਂ ਗੁਜ਼ਾਰੀਏ। ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਡੇ ਘਰ ਵਿੱਚ ਤੇਰੀਆਂ ਰਹਿਮਤਾਂ ਵਰਤ ਜਾਣ, ਫਿਰ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ, ਹਰ ਪ੍ਰਭ ਆਪੇ ਮੇਲੇ, ਗੁਰੂ ਰਹਿਮਤ ਕਰੇ ਭੁੱਲਾਂ ਦੀ ਖਿਮਾ, ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਬੜੀ ਚੰਗੀ ਗੱਲ ਹੈ ਕਿ ਆ ਛੋਟੇ ਬੱਚੇ ਗੁਰੂ ਨਾਲ ਜੁੜ ਕੇ ਤੇ ਇਸ ਦਿਨ ਰਹਿਲਾ ਸਾਹਿਬ ਦਾ ਪਾਠ ਕਰਦੇ ਨੇ। ਬੜੇ ਉਪਰਾਲੇ ਪ੍ਰਬੰਧਕ ਵੀਰਾਂ ਦੇ, ਗੁਰੂ ਕੇ ਵਜ਼ੀਰ ਸਾਹਿਬਾਨ ਸਾਰਿਆਂ ਦੀ ਰਲ ਮਿਲ ਕੇ ਸੇਵਾਵਾਂ, ਮਹਾਰਾਜ ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਭੁੱਲਾਂ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ। ਸੋ ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਦਾ। ਆਓ ਸਤਿਕਾਰਯੋਗ ਇਹਨਾਂ ਬੱਚਿਆਂ ਪਾਸੋਂ ਜਿਹੜੇ ਗੁਰੂ ਘਰ ਵਿਖੇ ਭਾਈ ਕਿਰਨਪ੍ਰੀਤ ਸਿੰਘ ਹੋਰੀ ਇਹ ਸਾਰੇ ਕਲਾਸਾਂ ਲੈਂਦੇ ਨੇ, ਸੋ ਬੱਚੇ ਇਹਨਾਂ ਦੇ ਕੋਲੋਂ ਗੁਰਬਾਣੀ ਦੀ ਜੋ ਸੰਥਿਆ ਕਰਦੇ ਨੇ, ਉਹਨਾਂ ਬੱਚਿਆਂ ਪਾਸੋਂ ਹਰ ਸ਼ਨੀਵਾਰ ਦੇ ਸ਼ਨੀਵਾਰ ਇਹ ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਨੇ। ਆਓ ਬੱਚਿਆਂ ਪਾਸੋਂ ਆਪਾਂ ਨਿਤਨੇਮ ਰਹਿਰਾਜ ਸਾਹਿਬ ਜੀ ਦਾ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਜੀ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹੋਂ ਸਭ ਜਾਦਿਆਂ ਚਾਰਦਿਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ੍ਰਿਟ ਕੀਤਾ ਤਿਨਾਂ ਪਿਆਰੇ ਸੇ ਚਿਹਰਾ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚਰੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਤਰਕੇ ਬੋਲੋ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੀ ਬੋਲ ਬਾਲੇ ਬੋਲਿਓ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰੱਖਾ ਵਾਹਿਗੁਰੂ ਹੇ ਅਕਾਲ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸਮੂਹ ਗੁਰਦੁਆਰਾ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਲ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ਿਓ ਹੇ ਨਮਾਨਿਆ ਦੇ ਮਾਨ ਨੇ ਤਾਰ ਨੇ ਉੱਟਣ ਯੋਜ ਛਤੇ ਪਿਤਾ ਵਾਹਿਗੁਰੂ ਆਪ ਜੀ ਦੀ ਹਜ਼ੂਰੀ ਵਿੱਚ ਰਹਿਰਾ ਸਾਹਿਬ ਜੀ ਅਰਦਾਸ ਹੈ ਜੀ ਅੱਖਰ ਵਾਦਾ ਕਰਟਾ ਪੁਲਚਕ ਮਾਫ ਕਰਨੇ ਜੀ ਹੁਕਮ ਪਵਿੱਤਰ ਹੁਕਮਨਾਮਾ ਕੇ ਪਵਿੱਤਰ ਹੁਕਮਨਾਮਾ ਬਖਸ਼ ਨਿਹਾਲ ਕਰੋ ਜੀ ਅੱਖਰ ਵਾਧਾ ਘਾਟਾ ਭੁਲਚਕ ਮਾਫ ਕਰਨੇ ਜੀ ਸਰਬੱਤੇ ਕਾਰਜ ਰਾਸ ਕਰਨੇ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਦਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀਓ, ਇਹ ਸਨ ਦਸ਼ਮੇਸ਼ ਗੁਰਮਤਿ ਸੈਂਟਰ ਦੇ ਬੱਚੇ, ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਆਰਤੀ ਦਾ ਕੀਰਤਨ ਸਰਵਣ ਕਰਵਾਇਆ। ਹੁਣ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।